ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ। ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: ਦੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 Avenue ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
3: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਵਿਚਾਰ ਕਰ ਰਹੇ ਸੀ ਕੱਲ ਵੀ ਇਸੇ ਟੌਪਿਕ ਤੇ ਵਿਚਾਰ ਕੀਤੀ ਸੀ ਕਿ ਸਭ ਤੋਂ ਵੱਡਾ ਗਿਆਨ ਆਪਣੇ ਆਪ ਦੀ ਪਹਿਚਾਣ ਕਰ ਲੈਣਾ ਹੀ ਹੈ। ਬੇਸ਼ੱਕ ਉਸ ਨੂੰ ਆਪਾਂ ਕੱਲ ਕੰਪਲੀਟ ਨਹੀਂ ਕਰ ਸਕੇ ਸੀ ਤੇ ਆਪਾਂ ਜਿਹੜੀ ਕੰਕਲੂਜਨ ਕੀਤੀ ਸੀ ਉਹ ਦੋ ਗੁਰਬਾਣੀ ਦੀਆਂ ਪੰਕਤੀਆਂ ਤੇ ਆਧਾਰਿਤ ਸੀ। ਇੱਕ ਤਾਂ ਨਾਨਕ ਸਤਿਗੁਰ ਭੇਟੈ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਤੇ ਦੂਸਰੀ ਪੰਕਤੀ ਸੀ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਂ ਕੇ ਜਾਂ ਕਾ ਸਤਿਗੁਰ ਪੂਰਾ। ਪਾਓ ਕਿ ਇੱਕ ਤਾਂ ਜਿਹੜੀ ਆਪਾਂ ਜ਼ਿੰਦਗੀ ਜਿਸਨੂੰ ਆਪਾਂ ਕਹਿੰਦੇ ਹਾਂ ਕਿ ਇਸ ਜੀਵਨ ਮਿਲਿਆ, ਇਸ ਨੂੰ ਪਾਉ ਸਾਗਰ ਚੋਂ ਪਾਰ ਕਿਵੇਂ ਉਤਰਨਾ ਹੈ, ਤੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜੀਵਨ ਨੂੰ ਛੱਡ ਕੇ ਪਾਂਜਵਾਦੀ ਹੋ ਜਾਈਏ। ਜੰਗਲਾਂ ਦੇ ਵਿੱਚ ਜਾ ਕੇ ਨਿਵਾਸ ਕਰੀਏ। ਬਾਣੀ ਸਾਨੂੰ ਸਪਸ਼ਟ, ਦੋ ਬਾਣੀਕਾਰ ਵਿਸ਼ੇਸ਼ ਤੌਰ ਤੇ ਸਾਰਿਆਂ ਨੇ ਇਹੀ ਗੱਲ ਕਹੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਬਾਣੀਕਾਰਾਂ ਚੋਂ ਸਭ ਤੋਂ ਪਹਿਲਾਂ ਜਿਹੜੇ ਹੋਏ ਨੇ ਸ਼ੇਖ ਫਰੀਦ ਸਾਹਿਬ, 11ਵੀਂ 12ਵੀਂ ਸਦੀ ਚ। ਉਹਨਾਂ ਦਾ ਕਥਨ ਹੈ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਇਹ ਅਸਲ ਚ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਸਭ ਤੋਂ ਆਖਰੀ ਬਾਣੀਕਾਰ ਨੇ 17ਵੀਂ ਸਦੀ ਦੇ, ਤੇ ਸਭ ਤੋਂ ਪਹਿਲਾਂ 12ਵੀਂ ਸਦੀ ਦਾ, 11ਵੀਂ 12ਵੀਂ ਸਦੀ ਦਾ ਮੈਂ ਜ਼ਿਕਰ ਕੀਤਾ ਸੀ, ਬਾਬਾ ਫਰੀਦ। ਫਰੀਦਾ, ਜੰਗਲ ਜੰਗਲ ਕਿਆ ਪਾਵੈ, ਵਣ ਕੰਡਾ ਮੋੜੇ, ਵੱਸੀ ਰੱਬ ਹੈ ਆਲੀਏ, ਜੰਗਲ ਕਿਆ ਟੁੱਟੇ। ਸੋ ਮਨੁੱਖ ਨੂੰ ਘਰ ਵੱਧ ਘਰ ਦੇ ਵਿੱਚ ਹੀ ਅਕਾਲ ਪੁਰਖ ਦੀ ਪਹਿਚਾਣ ਕਰਨ ਦੇ ਵਾਸਤੇ, ਉਸ ਨੂੰ ਟੁੰਡਣ ਵਾਸਤੇ ਘਰ ਦੇ ਵਿੱਚ ਹੀ ਟੁੰਡਣ ਦੀ ਸਲਾਹ ਦਿੰਦੇ ਨੇ। ਵਸੀ ਰੱਬ ਹੈ ਆਲੀਏ, ਜੰਗਲ ਕਿਆ ਟੁੰਡੇ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ, ਸਾਰੇ ਗੁਰੂ, ਯਾਨੀ ਕਿ ਗੁਰਬਾਣੀ ਚ ਹੋਰ ਕਈ ਥਾਵਾਂ ਤੇ ਆ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਕਰ ਅੰਮ੍ਰਿਤ ਘਟ ਮਾਹੀ ਜੀਓ। ਸੋ ਆਪਾਂ ਗੱਲ ਕਰ ਰਹੇ ਸੀ ਕਿ ਜਦੋਂ ਤੱਕ ਆਪੇ ਦੀ ਸਮਝ ਨਹੀਂ ਆਉਂਦੀ, ਤਦੋਂ ਤੱਕ ਅਸੀਂ ਉਸ ਮਾਲਕ ਨੂੰ ਵੀ ਸਮਝ ਨਹੀਂ ਸਕਦੇ। ਤੇ ਸਭ ਤੋਂ ਵੱਡਾ ਗਿਆਨੀ ਹੋਏ ਜਿਹੜਾ ਆਪਣੇ ਆਪ ਦੀ ਸਮਝ ਰੱਖਦਾ ਹੋਵੇ। ਕਬੀਰ ਸਾਹਿਬ ਫਰਮਾਉਂਦੇ ਨੇ ਉਹਨਾਂ ਲੋਕਾਂ ਦੇ ਬਾਰੇ ਜਿਹੜੇ ਦੁਨੀਆਂ ਨੂੰ ਸੁਧਾਰਨ ਤੁਰ ਪਏ ਪਰ ਆਪਣੇ ਆਪ ਦਾ ਕੋਈ ਪਤਾ ਨਹੀਂ। ਆਪਾਂ ਇੱਕ ਪ੍ਰੋਗਰਾਮ ਇਸ ਤੇ ਵੀ ਕੀਤਾ ਸੀ, ਜਿਵੇਂ ਕਿ ਮਨਾਉਣਾ ਤਾਂ ਮਨ ਨੂੰ ਸੀ ਪਰ ਅਸੀਂ ਰੱਬ ਨੂੰ ਮਨਾਉਣ ਤੁਰ ਪਏ। ਭਾਵੇਂ ਕਿ ਸਭ ਤੋਂ ਪਹਿਲਾਂ ਜੇ ਅਸੀਂ ਆਪਣੇ ਆਪ ਨੂੰ ਮਨਾ ਲਈਏ, ਆਪਣੇ ਮਨ ਨੂੰ ਸਮਝ ਲਈਏ, ਜਿਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਇੱਕ ਪੰਕਤੀ ਦਾ ਮੈਂ ਜ਼ਿਕਰ ਕੱਲ ਕੀਤਾ ਸੀ, ਕਹੋ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਪਰਮ ਕੀ ਕਾਈ। ਪਰਮ ਨਹੀਂ ਜਾਂਦਾ ਜਦ ਤੱਕ ਸੈਲਫ ਐਨਾਲਿਸਿਸ ਨਾ ਕਰ ਸਕੀਏ। ਤੇ ਸਾਰੀ ਬਾਣੀ ਦੇ ਵਿੱਚ ਹੀ ਮਨ ਨੂੰ ਸਮਝਾਉਣ ਦੀ ਗੱਲ ਹੈ। ਆਪਾਂ ਕੱਲ ਵੀ ਜ਼ਿਕਰ ਕੀਤਾ ਸੀ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆ, ਜਿੱਥੇ ਇੱਕ ਪਾਸੇ ਆਨੰਦ ਦੀ ਅਵਸਥਾ ਦਾ ਜ਼ਿਕਰ ਕਰਦੇ ਨੇ ਪਰ ਉਸਦੀ ਸ਼ੁਰੂਆਤ ਕਿੱਥੋਂ ਕਰਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰੋਹਰ ਨਾ ਲੈ, ਇਹ ਮਨ ਤੂੰ ਸਦਾ ਸਾਜ ਸੰਭਾਲ ਲੈ, ਇਹ ਵੀ ਬਾਣੀ ਚ। ਇਸੇ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਵੀ ਕਹਿੰਦੇ ਆ, ਇਸ ਮਨ ਕੋ ਕੋਈ ਖੋਜੋ ਪਾਈ, ਮਨ ਖੋਜਤ ਨਾਮ ਨਉ ਨਿਤ ਪਾਈ। ਜਾਂ ਕਬੀਰ ਸਾਹਿਬ ਇਸੇ ਤਰ੍ਹਾਂ ਹੀ ਕਹਿੰਦੇ, ਇਸ ਮਨ ਕੋ ਕੋਈ ਖੋਜੋ ਪਾਈ, ਤਨ ਛੂਟੇ ਮਨ ਕਹਾਂ ਸਮਾਈ। ਮਨ ਨੂੰ ਡਿਫਾਈਨ ਵੀ ਕੀਤਾ ਗਿਆ, ਮਨ ਨੂੰ ਸਮਝਾਉਣ ਦੀ ਗੱਲ ਵੀ ਕੀਤੀ। ਮਨ ਨੂੰ ਸਮਝਾਉਣ ਦਾ ਮਤਲਬ ਹੈ ਆਪਣੇ ਆਪ ਨੂੰ ਸਮਝਣਾ, ਆਪਣਾ ਸੈਲਫ ਐਨਾਲਿਸਿਸ ਕਰਨਾ, ਤੇ ਇਹੀ ਗਿਆਨ ਦਾ ਸਰੂਪ ਹੈ। ਆਪਾਂ ਕੱਲ ਵੀ ਸ਼ੁਰੂ ਕੀਤਾ ਸੀ ਨਾ ਕਿ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ, ਗਿਆਨ ਅੰਜਨ ਗੁਰ ਦੀ ਆ। ਆਪਾਂ ਉਸ ਤੋਂ ਪਹਿਲਾਂ ਕਬੀਰ ਸਾਹਿਬ ਦੀ ਗੱਲ ਕਰ ਰਹੇ ਹਾਂ। ਉਹ ਲੋਕ ਜਿਹੜਾ ਦਾਵਾ ਕਰਦੇ ਨੇ ਅਸੀਂ ਸਭ ਕੁਛ ਪਾ ਲਿਆ, ਉਹ ਬੈਕੁੰਠ ਦੀਆਂ ਗੱਲਾਂ ਵੀ ਕਰਦੇ ਨੇ। ਕਬੀਰ ਸਾਹਿਬ ਕਹਿੰਦੇ ਆ, ਆਪਨ ਆਪ ਕਾ ਮਰਮ ਨਾ ਜਾਣਾ, ਬਾਤਨ ਹੀ ਬੈਕੁੰਠ ਪਤਾ। ਉਹ ਲੋਕ ਜਿਨ੍ਹਾਂ ਨੂੰ ਆਪਣੇ ਬਾਰੇ ਵੀ ਨਹੀਂ ਪਤਾ, ਉਹ ਬੈਕੁੰਠ ਦੀਆਂ ਗੱਲਾਂ ਕਰਦੇ ਨੇ। ਖਾਈ ਕੋਟ ਦਾ ਪਰਲ ਪਕਾਰਾ, ਨਾ ਜਾਣੇ ਬੈਕੁੰਠ ਦੁਆਰਾ। ਉਹ ਕਿਹੋ ਜਿਹੀ ਇਮਾਰਤ ਏ, ਉਹ ਕਿਹੋ ਜਿਹਾ ਸ਼ਹਿਰ ਏ, ਉਹ ਕਿਹੋ ਜਿਹਾ ਕਿਲਾ ਏ, ਕਿਸੇ ਨੂੰ ਨਹੀਂ ਪਤਾ, ਨਾ ਹੀ ਕਿਸੇ ਨੂੰ ਉਸਦਾ ਦੁਆਰ ਪਤਾ। ਤੇ ਫਿਰ ਕਹਿੰਦੇ ਨੇ, ਕਹੋ ਕਬੀਰ ਅਬ ਕਹੀਏ ਕਾਏ, ਸਾਧ ਸੰਗਤ ਬੈਕੁੰਠੇ ਆਏ। ਜਿਸ ਬੈਕੁੰਠ ਦੀਆਂ ਤੁਸੀਂ ਗੱਲਾਂ ਕਰਦੇ ਹੋ ਉਹ ਸਾਧ ਸੰਗਤ ਵਿੱਚ। ਉਂਝ ਜੇ ਮਨ ਦੇ ਅੰਦਰ ਜਿਸ ਮਨ ਉਹ ਬੈਕੁੰਠ ਕੀ ਆਸਾ, ਜੇ ਬੈਕੁੰਠ ਦੀ ਆਸ ਰੱਖ ਕੇ ਅਕਾਲ ਪੁਰਖ ਦਾ ਪ੍ਰੇਮ ਭਾਲਦੇ ਹਾਂ, ਉਹ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਨਿਵਾਸ ਨਹੀਂ ਮਿਲੇਗਾ, ਉਸ ਨਾਲ ਉਹ ਭੇਤਾ ਨਹੀਂ ਮਿਲ ਸਕਦੀ, ਕਿਉਂਕਿ ਮਨ ਦੇ ਅੰਦਰ ਇੱਕ ਲਾਲਸਾ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਸੇਵਾ ਕਰਤ ਹੋਏ ਨਾਕਾਮੀ ਤੇ ਸਕੋਲ ਪ੍ਰਾਪਤ ਸਵਾਮੀ, ਸਵਾਮੀ ਕਿਸ ਨੂੰ ਮਿਲਦਾ ਹੈ ਜਿਹੜਾ ਨਿਸ਼ਕਾਮ ਸੇਵਾ ਕਰਦਾ। ਇਸੇ ਤਰ੍ਹਾਂ ਨਿਸ਼ਕਾਮ ਪਿਆਰ ਜਿਹੜਾ ਹੈ ਉਹਦੇ ਨਾਲ ਹੀ ਉਸ ਮਾਲਕ ਦੇ ਚਰਨਾਂ ਦਾ ਨਿਵਾਸ ਮਿਲਦਾ ਹੈ, ਉਸ ਮਾਲਕ ਨਾਲ ਅਭੇਦਤਾ ਮਿਲਦੀ, ਉਸਦੇ ਦੀਦਾਰ ਹੁੰਦੇ, ਤੇ ਫਿਰ ਉਹੀ ਵਿਅਕਤੀ ਬ੍ਰਹਮ ਗਿਆਨੀ ਹੋ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਸਰੇਆਮ ਇਸ ਗੱਲ ਦਾ ਹਵਾਲਾ ਦੇ ਕੇ ਇਸ ਗੱਲ ਨੂੰ ਦ੍ਰਿੜ ਕਰਵਾਉਂਦੇ ਨੇ ਕਿ ਉਹ ਬੇਅੰਤ ਏ, ਕਿਤਨੇ ਵੀ ਉਹਦਾ ਗੁਣਾਂ ਦਾ ਗਾਇਨ ਕੀਤਾ ਜਾ ਸਕੇ, ਇੱਕ ਤਿਲ ਨਹੀਂ ਦੇ ਬਰਾਬਰ ਨਹੀਂ ਆ। ਬੜੀਆਂ ਬੜੀਆਂ ਐਗਜ਼ਾਮਪਲਸ ਦੇ ਕੇ ਪਾਵਸ ਦਾ ਮਤਲਬ ਆ ਕਿ ਸਮੁੱਚੇ ਤੌਰ ਤੇ ਬ੍ਰਹਮ ਦਾ ਕਿਸੇ ਨੂੰ ਗਿਆਨ ਨਹੀਂ ਹੋ ਸਕਦਾ। ਔਰ ਸੁਖਮਣੀ ਸਾਹਿਬ ਦੇ ਵਿੱਚ ਇਸੇ ਕਰਕੇ ਬ੍ਰਹਮ ਗਿਆਨੀ ਦੀਆਂ ਖੂਬੀਆਂ ਦੱਸਦੇ ਹੋਏ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ। ਉਹ ਗੁਰੂ ਅਕਾਲ ਪੁਰਖ ਦੀਆਂ ਸਿਫਤਾਂ ਹੀ ਦੱਸਦੇ ਨੇ। ਨਾਨਕ ਯਾਨੀ ਕਿ ਬ੍ਰਹਮ ਗਿਆਨੀ ਆਪ ਨਿਰੰਕਾਰ, ਨਿਰੰਕਾਰ ਹੀ ਅਕਾਲ ਪੁਰਖ ਹੀ ਆਪ ਆਪਣੇ ਆਪ ਨੂੰ ਜਾਣ ਸਕਦਾ ਹੈ, ਜਪਜੀ ਸਾਹਿਬ ਦੇ ਵਿੱਚ ਵੀ ਆਉਂਦਾ ਹੈ। ਸੋ ਇਸੇ ਕਰਕੇ ਜੇ ਕੋਈ ਇਹ ਦਾਵਾ ਕਰਨ ਤੁਰ ਜਾਏ, ਮੈਂ ਅਕਾਲ ਪੁਰਖ ਨੂੰ ਮਨਾ ਲਿਆ ਜਾਂ ਮੈਂ ਕੁਛ ਹੋਰ ਪ੍ਰਾਪਤੀ ਕਰ ਲਈ, ਉਹ ਕਿਸੇ ਨੂੰ ਨਹੀਂ ਹੁੰਦੀ। ਹਾਂ, ਕਿਸੇ ਲੈਵਲ ਤੱਕ, ਜਿਸ ਤਰ੍ਹਾਂ ਸਾਨੂੰ ਇਹ ਕਹਿੰਦੇ ਸਚਿਆਰਾ ਬਣਨਾ, ਰੱਬ ਬਣਨਾ ਨਹੀਂ, ਰੱਬ ਵਰਗਾ ਬਣਨਾ, ਤੇ ਰੱਬ ਵਰਗਾ ਕੋਈ ਪੂਰਾ ਕੰਪਲੀਟ ਨਹੀਂ ਬਣ ਸਕਦਾ। ਜਿੰਨੀਆਂ ਕੋ ਸਿਫਤਾਂ, ਜਿੰਨੇ ਕੋ ਗੁਣ ਉਹਦੇ ਪ੍ਰਾਪਤ ਕਰ ਲਏ ਦੈਵੀ ਗੁਣਾਂ, ਉਹਨਾਂ ਕੋ ਅਸੀਂ ਉਸਦੇ ਨੇੜੇ ਹੋ ਗਏ। ਕੰਪਲੀਟਲੀ ਕੋਈ ਕਹੇ

ਨਾ ਮੇਰੇ ਚ ਇਕਾਗਰਤਾ ਹੈ, ਇਹ ਸਾਰਾ ਕੁਝ ਜੋ ਮੇਰੇ ਕੋਲ ਹੈ ਇੱਥੋਂ ਤੱਕ, ਜਿੱਥੇ ਆਪਾਂ ਇੱਕ ਅਰਦਾਸ ਕਰਦੇ ਹਾਂ ਨਾ, ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਮੇਰਾ ਤੇ ਆਪਣਾ ਕੁਛ ਨਹੀਂ ਆ, ਮੈਂ ਤੇਰੇ ਅੱਗੇ ਬੇਨਤੀ ਕਰਦਾ। ਕਹੋ ਨਾਨਕ ਸਭ ਤੇਰੀ ਵਡਿਆਈ। ਨਾਨਕ ਜੀ ਕਹਿੰਦੇ ਨੇ ਜੋ ਮੇਰਾ ਵੀ ਕਿਤੇ ਕੋਈ ਜ਼ਿਕਰ ਹੋ ਰਿਹਾ ਤੇਰੀ ਵਡਿਆਈ ਹੈ, ਕੋਈ ਨਾਮ ਨਾ ਜਾਣ, ਮੈਨੂੰ ਤੇ ਕੋਈ ਜਾਣਦਾ ਹੀ ਨਹੀਂ, ਤੇਰੇ ਕਰਕੇ ਮੇਰੀ ਆਈਡੈਂਟੀਫਿਕੇਸ਼ਨ ਜਿਹੜੀ ਆ ਉਹ ਹੋ ਰਹੀ ਹੈ, ਬਾਕੀ ਮੇਰੇ ਅੰਦਰ ਸਾਰਾ ਕੁਝ ਤੇਰਾ ਕਿੱਥੇ। ਜਦੋਂ ਨਿਮਰਤਾ ਦੇ ਇਸ ਲੈਵਲ ਤੇ ਆ ਜਾਂਦਾ ਮਨੁੱਖ, ਜਦੋਂ ਹਿਊਮੈਨਿਟੀ ਦੀ ਇਹ ਲੈਵਲ ਆਉਂਦੀ ਹੈ, ਤਦੋਂ ਜਾ ਕੇ ਉਸਨੂੰ ਪਹਿਚਾਣ ਹੁੰਦੀ ਹੈ। ਦੋ ਕਨਸੈਪਟ, ਇੱਕ ਹੋਮੈ ਆ, ਇੱਕ ਸਵੈਮਾਨ। ਸਵੈਮਾਨ ਹੋਮੈ ਨਹੀਂ ਹੁੰਦਾ, ਉਹ ਗੈਰਤ ਦੀ ਗੱਲ ਹੈ। ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਔਰ ਨਾ ਜੀਵੇ। ਸੋ ਉਹ ਇੱਕ ਲੱਤ, ਪਰ ਦੂਜੇ ਪਾਸੇ ਨਿਮਰਤਾ ਹੈ, ਇੰਨੀ ਨਿਮਰਤਾ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਮਿਸਾਲ ਦਿੰਦੇ ਨੇ ਗੁਰੂ ਸਾਹਿਬ, ਸਿੰਬਲ ਰੁੱਖ ਸਰਾਇਰਾ ਅਤ ਦੀਰਗ ਅਤ ਮੁੱਚ, ਉਹ ਜੇ ਆਵੇ ਆਸ ਕਰ ਚਾਹੇ ਨਿਰਾਸੇ ਕੀਤ। ਸੋ ਅਸੀਂ ਜਿਹੜਾ ਆਪਾਂ ਗੱਲ ਕਰ ਰਹੇ ਸਾਂ ਕਿ ਸੈਲਫ ਐਨਾਲਿਸਿਸ ਕਰਨਾ, ਮਨ ਨੂੰ ਜਾਣਨਾ, ਮਨ ਨੂੰ ਪੜ੍ਹਨਾ, ਆਪੇ ਦੀ ਸਮਝ ਹੋਣੀ ਹੀ ਅਕਾਲ ਪੁਰਖ ਦੀ ਸਮਝ ਆ ਜਾਂਦੀ ਹੈ। ਕਿਉਂਕਿ ਅਕਾਲ ਪੁਰਖ ਦੇ ਦੀਦਾਰ ਤਾਂ ਨਹੀਂ ਹੋ ਸਕਦੇ ਨਾ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭਿੰਨ, ਕਿਸੇ ਬੁਝਾਏ ਨਾਨਕਾ ਜੀ ਸੋ ਵੈਸੋ ਪ੍ਰਸੰਨ। ਉਹ ਨਿਰੰਕਾਰ ਹੈ ਤੇ ਨਿਰੰਕਾਰ ਸਾਖਿਆ, ਉਸ ਤਰ੍ਹਾਂ ਉਹ ਕਿਸੇ ਵੀ ਰੂਪ ਵਿੱਚ ਸਾਨੂੰ ਨਜ਼ਰ ਆ, ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਸਹਿਸ ਤੋਂ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨੰਨਾ ਏਕ ਤੋਹੀ। ਉਂਝ ਸੰਸਾਰ ਦੀਆਂ ਹਜ਼ਾਰਾਂ ਹੀ ਜਿਹੜੇ ਸੂਰਤਾਂ ਨੇ ਉਹ ਤੇਰੀਆਂ ਹੀ ਨੇ, ਪਰ ਉਸ ਤਰ੍ਹਾਂ ਤੇਰੀ ਕੋਈ ਸੂਰਤ ਨਹੀਂ ਆ, ਤੇਰੀ ਕੋਈ ਮੂਰਤ ਨਹੀਂ ਆ। ਹਾਂ, ਇੱਕ ਪਰਫੈਕਸ਼ਨ ਦੇ ਵਿੱਚ ਤੇਰਾ ਜਿਹੜਾ ਅਟਰਨਲ ਰੂਪ ਹੈ ਅਕਾਲ ਮੂਰਤ, ਤੇਰਾ ਜਿਹੜਾ ਸਰੂਪ ਹੈ ਵਜੂਦ ਹੈ, ਉਹ ਟਾਈਮਲੈਸ ਹੈ, ਉਹ ਆਦ ਵੀ ਹੈਗਾ, ਜੁਗਾਦ ਵੀ ਹੈਗਾ, ਹੈਪੀ ਵੀ ਹੈਪੀ ਤੇ ਹੋਸੀ ਵੀ। ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ। ਉਸੇ ਸੱਚੇ ਦਾ ਸਚਿਆਰਾ ਬਣਨ ਵਾਸਤੇ ਮਨੁੱਖ ਨੂੰ ਗੁਰੂ ਸਾਹਿਬਾਨ ਇਹ ਕਹਿੰਦੇ ਨੇ ਕਿ ਸਚਿਆਰਾ ਤਾਂ ਹੀ ਬਣੇਗਾ ਨਾ ਜੇ ਕਰਤੇ ਦੀ ਰਜ਼ਾ ਦੇ ਵਿੱਚ ਰਾਜ਼ੀ ਰਹੇ। ਹੁਣ ਹੁੰਦਾ ਕੀ ਹੈ, ਕਿਉਂਕਿ ਜ਼ਿੰਦਗੀ ਦੇ, ਮੇਰੀ ਆਪਣੀ ਇੱਕ ਪੋਇਮ ਸੀ, ਜੀਵਨ ਜਿਹੜਾ ਉਹ ਇੱਕ ਇੱਕ ਸਾਰ ਨਹੀਂ ਹੈ, ਜ਼ਿੰਦਗਾਨੀ ਇੱਕ ਅਨੋਖੀ ਦੌੜ ਹੈ, ਹਾਦਸੇ ਸੰਗ ਹਾਦਸੇ ਦਾ ਜੋੜ ਹੈ, ਕਿੰਜ ਸਜਾਏ ਨੇ ਕਿਆਮਤ ਦੇ ਏਰਾ, ਹਰ ਪੜਾ ਇੱਕ ਖੂਬਸੂਰਤ ਮੋੜ ਹੈ। ਜ਼ਿੰਦਗੀ ਦੀ ਜਿਹੜੀ ਚਾਲ ਹੈ ਉਹ ਇੱਕ ਸਾਰ ਨਹੀਂ ਰਹਿੰਦੀ, ਬਦਲ ਜਾਂਦੀ, ਕਦੀ ਦੁੱਖ ਹੈ ਕਦੀ ਸੁੱਖ ਹੈ, ਜੋ ਹੈ ਉਹ ਚਲਾ ਜਾਏਗਾ, ਜੋ ਨਹੀਂ ਹੈ ਉਹ ਕਿਸੇ ਹੋਰ ਰੂਪ ਵਿੱਚ ਮੁੜ ਕੇ ਆਏਗਾ, ਜੋ ਚਲਾ ਗਿਆ ਉਹ ਫਿਰ ਕਿਸੇ ਹੋਰ ਰੂਪ, ਯਾਨੀ ਕਿ ਇੱਕ ਸਾਰਤਾ ਨਹੀਂ ਹੈ। ਸੋ ਇਸ ਕਰਕੇ ਜਿਹੜੀਆਂ ਜਿਹੜੇ ਹਾਲਾਤ ਨੇ ਉਸ ਤੇ, ਕੱਲ ਵੀ ਆਪਾਂ ਇੱਕ ਇੱਕ ਕਹਾਣੀ ਦੱਸੀ ਸੀ ਕਿ ਮਨੁੱਖ ਦੇ ਕੋਲ ਜੋ ਹੈ, ਮਨੁੱਖ ਦੀ ਸਥਿਤੀ ਇਹ ਚਾਹੀਦੀ ਆ ਕਿ ਅੰਜਨ ਮਾਇਨ ਰੰਜਨ ਕੀ ਆ, ਜਿਹੜਾ ਉਹਦੇ ਕੋਲ ਹੈ ਉਸਦੀ ਅਵਸਥਾ ਇਹ ਹੋਣੀ ਚਾਹੀਦੀ ਹੈ। ਜੇ ਕੱਲ ਉਹ ਨਾ ਵੀ ਹੋਵੇ ਤਾਂ ਵੀ ਉਸਨੂੰ ਕੋਈ ਜ਼ਿੰਦਗੀ ਦੇ ਸ਼ਿਕਵਾ ਨਹੀਂ ਹੋਣਾ ਚਾਹੀਦਾ, ਯਾਨੀ ਕਿ ਉਸ ਹਾਲਾਤ ਦੇ ਵਿੱਚ ਵੀ ਆਨੰਦ ਨਾਲ ਜੀ ਸਕੇ। ਇਸੇ ਕਰਕੇ ਮਨ ਨੂੰ ਸਮਝਾਵਾਂਗੇ, ਮਨ ਸਤਿਗੁਰੂ ਦੇ ਨਾਲ ਚੱਲੇਗਾ, ਇਹ ਮਨ ਮੇਰਿਆ ਤੂੰ ਸਧਾਰੋ ਹਰਨਾ।

ਫਿਰ ਆਨੰਦ ਹੋਏਗਾ। ਤੇ ਜਿਹੜਾ ਆਨੰਦ ਹੈ ਉਹ ਜ਼ਿੰਦਗੀ ਦੀਆਂ ਸਹੂਲਤਾਂ ਐਸ਼ੋ ਆਰਾਮ ਦੇ ਨਾਲ ਨਹੀਂ ਹੁੰਦਾ, ਉਹ ਇੱਕ ਮਾਨਸਿਕ ਸਥਿਤੀ ਹੈ। ਜਿਹੜੀ ਮਾਨਸਿਕ ਸਥਿਤੀ ਹੈ ਉਹ ਚਲਾ ਜਾਏ ਤਾਂ ਵੀ ਉਹੋ ਜਿਹੀ ਰਹਿੰਦੀ ਆ, ਉਹ ਆ ਜਾਏ ਤਾਂ ਵੀ ਉਹੋ ਜਿਹੀ ਰਹਿੰਦੀ ਆ। ਸੋ ਇਸ ਕਰਕੇ ਯਾਨੀ ਕਿ ਉਹ ਦੁੱਖ ਸੁੱਖ ਤੋਂ ਪਰੇ ਆ। ਦੁੱਖ ਤੇ ਸੁੱਖ ਦੁਨੀਆਂ ਚ ਹਰ ਚੀਜ਼ ਦਾ ਜੋੜਾ ਹੈ, ਉਸੇ ਤਰ੍ਹਾਂ ਦੁੱਖ ਸੁੱਖ ਦਾ ਵੀ ਹੈ, ਸੰਯੋਗ ਵਿਯੋਗ ਦਾ ਵੀ ਹੈ। ਪਰ ਜੇ ਮਨੁੱਖ ਆਨੰਦ ਚ, ਆਨੰਦ ਦਾ ਕੋਈ ਦੂਜਾ ਜੋੜਾ ਨਹੀਂ, ਆਨੰਦ ਪੀਸ ਆਫ ਮਾਇੰਡ, ਇਸੇ ਕਰਕੇ ਜਦੋਂ ਮਨੁੱਖ ਮਾਨਸਿਕ ਤੌਰ ਤੇ ਉਸ ਅਵਸਥਾ ਤੇ ਪਹੁੰਚਦਾ ਹੈ, ਜਪਜੀ ਸਾਹਿਬ ਦੇ ਵਿੱਚ ਸਾਨੂੰ ਪਹਿਲੀ ਪੌੜੀ ਦੇ ਵਿੱਚ ਜਿਹੜਾ ਜੀਵਨ ਦਾ ਮਕਸਦ ਸਮਝਾਇਆ, ਉਸ ਮਕਸਦ ਤੱਕ ਪਹੁੰਚਣ ਵਾਸਤੇ 38 ਪੌੜੀਆਂ ਦੇ ਵਿੱਚ ਇੱਕ ਇੱਕ ਸਟੈਪ, ਇੱਕ ਇੱਕ ਪੌੜੀ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਸਾਨੂੰ ਗਿਆਨ ਦਿੰਦੇ ਨੇ ਕਿ ਕਿਵੇਂ ਸਚਿਆਰਾ ਬਣਨਾ ਹੈ, ਕਿਵੇਂ ਅੰਤ ਦੇ ਵਿੱਚ ਉਸ ਸੱਚਖੰਡ ਦੇ ਵਿੱਚ, ਸੱਚਖੰਡ ਦੀ ਅਵਸਥਾ ਦੇ ਵਿੱਚ, ਜਿਹੜੀ ਮਾਨਸਿਕ ਅਵਸਥਾ ਹੈ, ਜਿਹੜਾ ਜਿਸ ਨੂੰ ਆਪਾਂ ਕਹਿੰਦੇ ਹਾਂ ਬੁਲੰਦ ਉੱਚੀ ਸੋਚਣੀ ਜਿਹੜੀ ਹੈ, ਪਰਮ ਆਨੰਦ ਦੀ ਅਵਸਥਾ ਦੇ ਵਿੱਚ ਤਾਂ ਹੀ ਪਹੁੰਚੇਗਾ। ਉਹ ਸਥਿਤੀ ਤਾਂ ਹੀ ਪ੍ਰਾਪਤ ਹੋਏਗੀ ਜੇ ਅਸੀਂ ਆਪਣੇ ਆਪ ਨੂੰ ਸਮਝਾ ਲਿਆ, ਕਾਬੂ ਕਰ ਲਿਆ, ਆਪਣੇ ਆਪ ਨੂੰ ਜਾਣ ਲਿਆ। ਆਪਣੇ ਆਪ ਨੂੰ ਜਾਣਨ ਦਾ ਮਤਲਬ ਨਹੀਂ ਕਿ ਸਰੀਰ ਦੀ ਜਾਣਕਾਰੀ ਹੋਵੇ, ਆਪਣੀ ਮਾਨਸਿਕ ਅਵਸਥਾ ਨੂੰ ਸਮਝਣਾ, ਗੁਰੂ ਦੇ ਗਿਆਨ ਨੂੰ ਸਮਝਣਾ, ਤੇ ਫਿਰ ਉਸ ਲੈਵਲ ਤੇ ਪਹੁੰਚਣਾ ਜਦੋਂ ਸਾਨੂੰ ਆਪਣੇ ਅੰਦਰ ਜਿਸ ਰੱਬ ਦੀ ਹੋਂਦ ਦਾ ਅਹਿਸਾਸ ਹੋਏਗਾ, ਉਹ ਅਹਿਸਾਸ ਆਪਣੇ ਆਪ ਹੀ ਸਾਨੂੰ ਇਹ ਪਤਾ ਚੱਲ ਜਾਏਗਾ ਕਿ ਦੂਸਰੇ ਦੇ ਅੰਦਰ ਵੀ ਰੱਬ ਦੇ ਅੰਦਰ, ਰੱਬ ਦਾ ਨਿਵਾਸ। ਤੇ ਫਿਰ ਸਾਡੀ ਦੂਜਿਆਂ ਪ੍ਰਤੀ ਸੋਚ ਜਿਹੜੀ ਆ ਉਹ ਇਕੁਆਲਿਟੀ ਦੀ ਹੋ ਜਾਏਗੀ, ਕਿਸੇ ਪੱਖਪਾਤ ਦੀ ਨਹੀਂ ਹੋਏਗੀ। ਭਾਈ ਕਨ੍ਹਈਆ ਜੀ ਦਾ ਦੀ ਮਿਸਾਲ ਦਿੰਦੇ ਆ ਨਾ, ਜੰਗ ਦੇ ਵਿੱਚ ਫੱਟੜ ਸਿਪਾਹੀਆਂ ਨੂੰ ਪਾਣੀ ਪਿਲਾ ਰਹੇ ਨੇ, ਉਸ ਨੂੰ ਦੁਸ਼ਮਣ ਦੀ ਤੇ ਦੋਸਤ ਦੀ ਕੋਈ ਪਹਿਚਾਣ ਨਹੀਂ ਆ। ਕਿਉਂ ਨਹੀਂ ਆ? ਕਿਉਂਕਿ ਉਹ ਜਵਾਬ ਵੀ ਗੁਰੂ ਸਾਹਿਬ ਨੂੰ ਇਹੀ ਦੇ ਰਹੇ ਨੇ ਕਿ ਮੈਨੂੰ ਹਰ ਇੱਕ ਦੇ ਵਿੱਚ ਤੁਹਾਡਾ ਹੀ ਸਰੂਪ ਨਜ਼ਰ ਆ ਰਿਹਾ। ਮਾਨਸਿਕ ਅਵਸਥਾ ਉਹ ਜੀ ਸੀ, ਅਧਿਆਤਮਕ ਬੁਲੰਦੀ ਤੇ ਸਨ। ਸੋ ਇਸੇ ਕਰਕੇ ਜਦੋਂ ਅਸੀਂ ਉਸ ਲੈਵਲ ਤੇ, ਉਸ ਬੁਲੰਦੀ ਤੇ ਹੁੰਦੇ ਹਾਂ, ਉਹ ਤਾਂ ਹੀ ਪਹੁੰਚਾਂਗੇ ਜਦੋਂ ਪਹਿਲਾਂ ਆਪਣੇ ਆਪ ਨੂੰ, ਜਿਸ ਤਰ੍ਹਾਂ ਕਹਿੰਦੇ ਆ ਨਾ ਕਿ ਬਈ ਉਸ ਬੁਲੰਦੀ ਤੇ ਪਹੁੰਚਾਂਗੇ ਤਾਂ ਹੀ ਉੱਥੇ ਅਕਾਲ ਪੁਰਖ ਦਾ ਮਿਲਾਪ। ਤੇ ਕਿਵੇਂ ਪਹੁੰਚਣਾ ਹੈ? ਪੈ ਕੇ ਚਰਨ ਕਰ ਪਾਓ ਕੇ, ਉੱਥੇ ਅਸੀਂ ਕਿਸੇ ਹੋਰ ਤਰ੍ਹਾਂ ਤੁਰ ਕੇ ਨਹੀਂ ਜਾਣਾ। ਦਿਸੈ ਸੁਣੀਏ ਜਾਣੀਏ ਸ਼ਾਹ ਨਾ ਪਾਇਆ ਜਾਏ। ਜੇ ਤਾਂ ਹੁੰਦਾ ਜੇ ਦੇਖਣ ਨਾਲ ਸੁਣਨ ਨਾਲ, ਇਸ ਤਰ੍ਹਾਂ ਕਿਸੇ ਨੂੰ ਸਾਹਮਣੇ ਅੱਖਾਂ ਦੇ ਸਾਹਮਣੇ ਦੇਖ ਕੇ ਇਸ ਤਰ੍ਹਾਂ ਪ੍ਰਾਪਤ ਕਰ ਲੈਂਦੇ, ਜੇ ਇਸ ਤਰ੍ਹਾਂ ਪ੍ਰਾਪਤ ਹੁੰਦਾ ਤਾਂ ਫਿਰ ਉਹ ਲੋਕ ਜਿਹੜੇ ਫਿਜ਼ੀਕਲ ਨੀਡਸ ਤੇ, ਜਿਨ੍ਹਾਂ ਦੇ ਵਿੱਚ ਸਰੀਰਕ ਤੌਰ ਤੇ ਕਿਸੇ ਨੂੰ ਨਿਗਾਹ ਨਹੀਂ ਆ, ਕੋਈ ਚੱਲ ਨਹੀਂ ਸਕਦਾ, ਲੂਲਾ ਟੁੰਡਾ ਅੰਧੁਲਾ, ਕਿਉਂ ਗੱਲ ਲੱਗੇ ਤਾਂ ਇਹ, ਫਿਰ ਤਾਂ ਉਹਦੇ ਨਾਲ ਜਾ ਕੇ ਮਿਲਾਪ ਹੀ ਨਹੀਂ ਕਰ ਸਕਦਾ। ਤੇ ਗੁਰੂ ਸਾਹਿਬ ਇਹੀ ਕਹਿੰਦੇ ਨੇ ਪੈ ਕੇ ਚਰਨ, ਗੁਰੂ ਅਮਿਤ ਪਾਤਸ਼ਾਹ ਸਮਝਾ ਰਹੇ ਨੇ, ਪੈ ਕੇ ਚਰਨ ਕਰ ਪਾਉ ਕੇ ਲੋਹਣ ਸੁਰਤ ਕਰੇ, ਨਾਨਕ ਕਹਿ ਸਿਆੜੀ ਉਪੰਤ ਮਿਲਾਪ ਹੋਏ। ਉੱਥੇ ਜਾਣ ਵਾਸਤੇ ਪੈ ਕੇ ਚਰਨ, ਚਰਨ ਉਸ ਰਸਤੇ ਚ ਜਾਣ ਜਿਹੜਾ ਡਿਸਿਪਲਿਨਡ ਹੋਵੇ, ਭਾਵ ਇੱਕ ਉੱਚੇ ਕਿਰਦਾਰ ਦਾ, ਜਿਸ ਨੂੰ ਆਪਾਂ ਜੱਤੀ ਸਤੀ ਕਹਿੰਦੇ ਹਾਂ, ਉਸ ਕਿਰਦਾਰ ਦਾ ਮਾਲਕ ਹੋਵੇ, ਸੇਵਾ ਭਾਵਨਾ ਹੋਵੇ, ਕਰ ਪਾਓ ਕੇ।
हाथ प्रेम दे हो, फिर लोइन सुरत करे नेत्र जड़े ने अखा जड़िया ने यह सुरती दिया एकाग्रता दिया जिसन आप ध्यान कहते हैं। इस तरह ज्ञान ध्यान आएगा ते फिर उस अकाल पुरख के बारे जिहड़ा सब तो श्रेष्ठ ज्ञान है वो प्राप्त होगा। उंज किसी नूं अपनी डिग्रियां का माण हुंदा है, किसी नूं अपनी विद्वता का माण हुंदा है, कोई अपने आप नूं ज्ञान का बहुत वड्डा श्रेष्ठ तनात्र कहिंदा है, कोई सागर कहिंदा है, कोई कुछ होर लकब देंदा है। सिवाय अकाल पुरख तो ज्ञान का सागर कोई नहीं होता, क्योंकि कोई भी मुकम्मल नहीं है। इंसान मुकम्मल नहीं है, गुरु साहब गुरबाणी च ही कह रहे हैं, पुल्लण अंदर सब को अपुल गुरु करता है। एक अकाल पुरख, एक गुरु सतगुरु, ये नहीं भुलते, इन्हों तो गलती नहीं होंगी, इतने भुल गलती नाल भी जुड़े होते हैं। पर बाकी जिसनों कहते हैं ना टू एरर्स ह्यूमन, इंसान गलतियां का पुतला है, सारे ही भुलते हैं, सारे तो गलती होंगी है, पर गलती करके जो उस राह से मुड़ के तुरते रहे हो जीवन दे विच कामयाबी की है। केवल मेहनत करते रहिए पर उस पासे सुचेत ना होइए, बार बार दाव लाते रहिए, जिंदगी ना जुआ खेल वाली। जे एक व्यक्ति एक कारोबार दे विच कामयाब नहीं होया, उस तू दोबारा शुरू करने तो पहला उन्हें हालात नू वाचना है, कारण की सा, क्योंकि कई बार हालात कई बार समा इहो जिहियां चीजां जिहड़ियां आउंदियां ने वात समाज दे विच समाने दे विच उस वो अनुकूल नहीं होंदियां उन्हां सारियां चीज़ां ते फिर अपनी कला नू भी देखना है मेरे च किन्ना कुछ उस बारे ज्ञान है। यह सारा कुछ वाचन तो बाद ही दोबारा रिस्क लिया जा सकता है। एक वक्री गल है कि मनुख दोबारा कामयाब हो सकता है अगर वो उस सारे नू समझ ले जान ले। ते इसे करके गुरबाणी सानू जीवन नू समझ के अपने आप नू समझ के अपने किरदार नू बुलंद रख के अपने अंदर गुणा नू धारण करके विण गुण कीते भगत न होई। गुणा का धारणी हो के उस गुणा दे विच साडे उस किरत दा गुण भी आ जाता है जिस दे विच जिहड़ी कला असीं सिखणी है, साडा बोलचाल, साडा व्यवहार, यह सारा कुछ आ जाता है जिथे असीं अकाल पुरख दे गुणा नू चेते करना है, उनू सिमरन च रखना है, उथे नाल दी नाल असी समाज दे अनुकूल समाज दे प्रति भी जिहड़ी ओ प्रेम दी भावना रखनी है। जे साडे कोलो है तां निश्चय ही असी ज्ञानी भी हो गए ते असी जीवन दे विच सफल भी हो सकते हैं। इसे नू ही पाव सागर तों पार उतरना कहिंदे आ। वाहिगुरु जी का खालसा, वाहेगुरु जी की फतह।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे 7 दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसी मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2120-3961 52 एवेन्यू नॉर्थ ईस्ट कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी लई कॉल करो 403-768-1681 403-768-1681। इना दा पता नोट करो, यूनिट नंबर 1120 4150 109th एवेन्यू नॉर्थ ईस्ट कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लैण लई तुसी पॉल सेखों जी नूं 403-829-5000 या फिर 403-701-4947 ते संपर्क कर सकते हो। HMP कस्टम कैबिनेट्स लिमिटेड दा पता है, यूनिट नंबर 11-2316 27 एवेन्यू नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: एक बार फिर तुहाडा स्वागत है गुरबाणी विचार प्रोग्राम दे इस हिस्से दे विच। आपां लगातार विचार सरवण कर रहे सी, विचारां दी सांझ कर रहे सी। एक आपां एक जिक्र कर रहे सी धर्म ते अपीम दा, जिहड़ा ओपीम दा कंसैप्ट कार्ल मार्क्स दा, ते उस तो पहला आपां विचार कर रहे सी कि बेसिकली धर्म दे विच जिहड़ी सहनशीलता है, जिहड़ी मनुख दी होंद दा जदों आपां जिक्र करदे हां, या जिस तरह कि गुरसिख नूं असल दे विच आपां इह गल कर रहे सी कि मंगणा की चाहीदा है। सो जदों आपां इन्हां चीज़ां ते विचार रहे सी, एक होर क्वेश्चन जिहड़ा कल बहुत इंपॉर्टेंट है, आपां जिहड़े भी तुहाडे नाल विचार अक्सर अजकल हमेशा नहीं पर मतलब कदी कदी जिहड़े विचार तुहाडे नाल करदे हां, वो किसी यंग मैन दा, किसी यूथ दा वीडियो सुन के या प्रोग्राम सुन के कोई सवाल हुंदा है ते उस दा ही आपां कोशिश करदे हां कि उस नूं गुरमत दी रोशनी दे विच ਉਹਦਾ ਆਂਸਰ ਦੇਈਏ, ਉਹ ਵੀ ਆਪਣੀ ਸਮਝ ਮੁਤਾਬਕ। ਦਾਅਵਾ ਸਾਡਾ ਇਹ ਨਹੀਂ ਹੁੰਦਾ ਤੇ ਨਾ ਅਸੀਂ ਇਹ ਦਾਅਵਾ ਕਰ ਸਕਦੇ, ਨਾ ਦੁਨੀਆਂ 'ਚ ਕੋਈ ਇਹ ਦਾਅਵਾ ਕਰਦਾ ਕਿ ਜੋ ਮੈਂ ਕਰ ਰਿਹਾ ਇਹੀ ਫਾਈਨਲ ਹੈ। ਨਹੀਂ, ਬਾਣੀ ਦੇ ਰਚੇਤਿਆਂ ਨੇ ਬਾਣੀ ਜਿਸ ਸਟੇਟ ਆਫ ਮਾਇੰਡ ਦੇ ਵਿੱਚ, ਜਿਸ ਸਥਿਤੀ ਦੇ ਵਿੱਚ, ਜਿਸ ਅਧਿਆਤਮਕ ਉਸ ਬੁਲੰਦੀ ਦੇ ਅਵਸਥਾ ਦੇ ਵਿੱਚ ਸਿਰਜਣਾ ਕੀਤੀ, ਉਹ ਉਹੀ ਜਾਣਦੇ ਨੇ ਅਸੀਂ ਸਿਰਫ ਬਾਣੀ ਦੇ ਗ੍ਰਾਮਰ ਨੂੰ, ਸ਼ਬਦਾਵਲੀ ਨੂੰ, ਜਾਂ ਸੰਭਾਵਨਾਵਾਂ ਨੂੰ, ਜਾਂ ਉਸ ਦਾਇਰੇ ਦੇ ਵਿੱਚ ਜਿਹੜਾ ਕਿ ਗੁਰਮਤ ਨੇ ਇੱਕ ਨਰੇਟਿਵ ਸੈੱਟ ਕੀਤਾ ਹੋਇਆ, ਮੂਲ ਮੰਤਰ ਜਾਂ ਮੰਗਲਾ ਚਰਨ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਦੇ ਸੈਂਟਰਲ ਜਾਂ ਪ੍ਰੀਅੰਬਲ ਦੇ ਦਾਇਰੇ ਦੇ ਵਿੱਚ, ਉਸ ਦੇ ਆਧਾਰ ਤੇ ਹੀ ਕੋਸ਼ਿਸ਼ ਕਰਦੇ ਹੁੰਦੇ ਹਾਂ ਗੱਲ ਕਰਨ ਦੀ। ਤੇ ਅੱਜ ਦਾ ਸਵਾਲ ਜਿਹੜਾ ਹੈ ਕਿ ਸਭ ਤੋਂ ਵੱਡਾ ਗਿਆਨ ਆਪਣੇ ਆਪ ਦੀ ਪਛਾਣ ਕਰ ਲੈਣਾ ਹੈ। The greatest knowledge is to know yourself, to understand yourself. ਕਿਉਂਕਿ ਅਜੋਕੇ ਸਮੇਂ ਦੇ ਵਿੱਚ ਵੀ ਨੌਲੇਜ ਦੀਆਂ ਵੱਡੀਆਂ ਵੱਡੀਆਂ ਡਿਗਰੀਆਂ ਨੇ, ਵੱਡੇ ਵੱਡੇ, ਯਾਨੀ ਕਿ ਹਰ ਚੀਜ਼ ਜਿਹੜੀ ਆ ਉਹ ਪ੍ਰੋਫੈਸ਼ਨਲਾਈਜ਼ ਹੋ ਚੁੱਕੀ ਦੀ ਆ। ਇੱਥੋਂ ਤੱਕ ਕਿ ਸਾਡੇ ਭਾਵੇਂ ਸਿੱਖਾਂ ਦੇ ਵਿੱਚ ਇਹ ਰਿਵਾਜ ਨਹੀਂ ਆ, ਪਰ ਦੂਜਿਆਂ ਧਰਮਾਂ ਦੇ ਵਿੱਚ PhD ਲੈਵਲ ਤੱਕ ਪੜ੍ਹਾਈ ਕਰਕੇ ਸਿੱਖਿਆਰਥੀਆਂ ਨੂੰ ਤਿਆਰ ਕਰਕੇ, ਟ੍ਰੇਨਡ ਕਰਕੇ ਧਾਰਮਿਕ ਇੰਸਟੀਟਿਊਸ਼ਨਸ ਦੇ ਵਿੱਚ ਪ੍ਰਚਾਰਕ ਦੇ ਤੌਰ ਤੇ, ਯਾਨੀ ਕਿ ਅਪੁਆਇੰਟ ਕੀਤਾ ਜਾਂਦਾ, ਭੇਜਿਆ ਜਾਂਦਾ ਹੈ। ਪਰ ਨੌਲੇਜ ਜਿਹੜੀ ਆ, ਭਾਵੇਂ ਕੋਈ ਡਿਗਰੀ ਕਰ ਲਏ, ਭਾਵੇਂ ਕੋਈ PhD ਕਰ ਲਏ, DLED ਕਰ ਲਏ, DSC ਕਰ ਲਏ, ਕੋਈ ਇਸ ਦਾ ਦੀ ਲਿਮਿਟ ਨਹੀਂ ਆ। ਪਰ ਉਹ ਨੌਲੇਜ ਜਿਹੜੀ ਆ, ਕੀ ਉਹ ਨੌਲੇਜ ਠੀਕ ਆ? ਕਿਸੇ ਨੇ ਡਾਕਟਰੇਟ ਕੀਤੀ ਆ ਮੈਡੀਕਲ ਲਾਈਨ ਦੇ ਵਿੱਚ, ਕਿਸੇ ਨੇ ਇੰਜੀਨੀਅਰਿੰਗ ਦੇ ਵਿੱਚ, ਉਹ ਆਪਣੇ ਕਿੱਤੇ ਦੇ ਤੌਰ ਤੇ ਜਾਂ ਸਮਾਜ ਦੇ ਲੋਕਾਂ ਦਾ ਇਲਾਜ ਕਰ ਸਕਦਾ, ਉਸਦਾ ਬੜਾ ਫਾਇਦਾ ਹੈ। ਇਹ ਨਹੀਂ ਆ ਕਿ ਨੌਲੇਜ ਹਾਸਲ ਕਰਨੀ, ਸਕਿੱਲ ਹਾਸਲ ਕਰਨੀ, ਅਸਲ ਚ ਉਹ ਸਕਿੱਲ ਹੈ, ਉਹ ਪ੍ਰੋਫੈਸ਼ਨ ਹੈ, ਕਿੱਤਾ ਹੈ, ਜਿਸ ਦੇ ਨਾਲ ਅਸੀਂ ਮਾਨਵਤਾ ਦੀ ਸੇਵਾ ਕਰ ਸਕਦੇ। ਪਰ ਜਿਹੜਾ ਦੂਸਰਾ ਫੀਲਡ ਹੈ ਨੌਲੇਜ, ਦੁਨੀਆਂ ਨੂੰ, ਦੂਜਿਆਂ ਨੂੰ, ਭਾਵੇਂ ਅਸੀਂ ਬਾਇਓਲੋਜੀਕਲੀ ਸਰੀਰ ਨੂੰ ਕਿਤਨਾ ਸਮਝ ਲਈਏ, ਅਸੀਂ ਸੰਸਾਰ ਦੇ ਸਾਰੇ ਹੀ ਪ੍ਰਾਣੀਆਂ ਦੇ ਸਰੀਰ ਦੀ ਨੌਲੇਜ ਹਾਸਲ ਕਰ ਲਈਏ, ਯਾਨੀ ਕਿ ਬਾਇਓਲੋਜੀ, ਜੀਵ ਵਿਗਿਆਨ ਦੇ ਮਾਹਿਰ ਹੋ ਜਾਈਏ, ਭੂ ਵਿਗਿਆਨ ਦੇ ਮਾਹਿਰ ਹੋ ਜਾਈਏ, ਬਾਇਓਲੋਜੀ, ਜੀਓਲੋਜੀ, ਜੀਓਗ੍ਰਾਫੀ, ਸੋਸ਼ੋਲੋਜੀ, ਕੈਮਿਸਟਰੀ, ਫਿਜ਼ਿਕਸ, ਕਿਸੇ ਵੀ ਵਿਗਿਆਨ ਦੇ ਵਿੱਚ ਆਪਾਂ ਮਹਾਰਤ ਹਾਸਲ ਕਰ ਲਈਏ, ਪਰ ਕੀ ਉਸਨੂੰ ਆਪਾਂ ਵੱਡਾ ਗਿਆਨ ਸਮਝ ਸਕਦੇ ਹਾਂ? ਗੁਰਬਾਣੀ ਨੇ, ਕਿਉਂਕਿ ਉਸ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਪਹਿਲਾਂ, ਪ੍ਰਕਾਸ਼ ਤੋਂ ਪਹਿਲਾਂ, ਧਾਰਮਿਕ ਖੇਤਰ ਦੇ ਵਿੱਚ ਵੀ ਸਭ ਤੋਂ ਵੱਡਾ ਗਿਆਨ ਦਾ ਸੋਮਾ ਬਹੁਤੀਆਂ ਕਿਤਾਬਾਂ ਨੂੰ ਪੜ੍ਹਿਆ ਮੰਨਿਆ ਜਾਂਦਾ ਸੀ। ਜਦੋਂ ਗੁਰੂ ਸਾਹਿਬ ਬਨਾਰਸ ਦੇ ਵਿੱਚ ਜਾਂਦੇ ਨੇ, ਉੱਥੇ ਉਹਨਾਂ ਦਾ ਦੀ ਵਿਚਾਰ ਚਰਚਾ ਹੁੰਦੀ ਹੈ। ਪੰਡਿਤ, ਮੈਨੂੰ ਉਹਨਾਂ ਦਾ ਨਾਂ ਇਸ ਵਕਤ ਭੁੱਲ ਗਿਆ, ਕੁਝ ਖੁਸ਼ ਚਤੁਰਦਾਸ, ਉਹਨਾਂ ਦੇ ਨਾਲ ਹੁੰਦਾ ਹੈ, ਜਿਹੜੇ ਗੁਰੂ ਸਾਹਿਬ ਨੂੰ ਭਗਤ ਕਬੀਰ ਜੀ ਤੇ ਰਵਿਦਾਸ ਜੀ ਦਾ ਦੀ ਦੱਸ ਵੀ ਦਿੰਦੇ ਨੇ, ਉਹਨਾਂ ਦੇ ਬਾਰੇ ਦੱਸਦੇ ਨੇ ਤੇ ਉਹਨਾਂ ਨੂੰ ਮਿਲਾਉਣ ਵਾਸਤੇ ਲੈ ਕੇ ਵੀ ਜਾਂਦੇ ਨੇ। ਚਤੁਰਦਾਸ ਦਾ ਵੀ ਇਹੀ ਹਿਸਾਬ ਸੀ ਕਿ ਉਹ ਜਦੋਂ ਕਿਸੇ ਨਾਲ ਬਹਿਸ ਕਰਦਾ ਸੀ, ਚਤੁਰਦਾਸ ਦਾ ਹੀ ਬਹੁਤ ਨਜ਼ਦੀਕੀ ਦੋਸਤ ਮਿੱਤਰ ਕਸ਼ਮੀਰ ਦੇ ਵਿੱਚ ਪੰਡਿਤ ਬ੍ਰਹਮਦਾਸ। ਹਾਲਾਂਕਿ ਇਤਿਹਾਸਿਕ ਤੌਰ ਤੇ ਕਈ ਵਾਰੀ ਇਹਨਾਂ ਗੱਲਾਂ ਦਾ ਸੁਮੇਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ, ਕਿਉਂਕਿ ਪੰਡਿਤ ਬ੍ਰਹਮਦਾਸ ਜਿਹੜੇ ਸੀ, ਬ੍ਰਹਮਦੱਤ, ਇਹ ਸ਼ੈਵ ਬ੍ਰਾਹਮਣ ਸਨ ਤੇ ਚਤੁਰਦਾਸ ਜਿਹੜਾ ਸੀ ਇਹ ਵਿਸ਼ਨੂੰ ਬ੍ਰਾਹਮਣ ਸਨ। ਅਸੀਂ ਵਿਸ਼ਨੂੰ ਬ੍ਰਾਹਮਣ ਤੇ ਸ਼ੈਵ ਬ੍ਰਾਹਮਣਾਂ ਦੇ ਵਿੱਚ ਸਾਨੂੰ ਫਰਕ ਨਹੀਂ ਪਤਾ ਅਜੇ ਤੱਕ। ਮੈਜੋਰਟੀ ਉਹ ਜਿਹੜੇ ਬ੍ਰਾਹਮਣ ਸੰਗ ਪਰੰਪਰਾ ਚੋਂ ਸਿੱਖੀ ਚ ਆਏ ਨੇ, ਜਿਵੇਂ ਪਟ ਸਾਹਿਬਾਨ ਸਨ, ਜਿਵੇਂ ਸਾਡੇ ਵੱਡੇ ਸ਼ਹੀਦ ਪਰਿਵਾਰਾਂ ਨਾਲ ਜੁੜੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ ਜੀ, ਇਹ ਸਾਰੇ ਹੀ ਜਿਹੜੇ ਸਨ ਇਹ ਵੀ ਇਸੇ ਤਰ੍ਹਾਂ ਹੀ ਯਾਨੀ ਕਿ ਉਸ ਪਰੰਪਰਾ ਚੋਂ ਸਨ ਜਿਹੜੇ ਉਹ ਲੋਕ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਸਿੱਖੀ ਦੇ ਵਿੱਚ ਆ ਚੁੱਕੇ ਸਨ। ਪਿਛੋਕੜ ਇਹਨਾਂ ਦਾ ਵੀ ਉਹੀ ਸੀ। ਖੈਰ ਆਪਾਂ ਗੱਲ ਕਰ ਰਹੇ ਸੀ ਚਤੁਰਦਾਸ ਦੀ, ਤੇ ਉੱਥੇ ਵੀ ਗੁਰੂ ਸਾਹਿਬ ਨੇ ਉਸਨੂੰ ਗਿਆਨ ਦਿੱਤਾ ਤੇ ਇਹ ਕਿਤਾਬਾਂ ਦਾ ਜਿਹੜਾ ਪੜ੍ਹਨ ਦਾ ਬਹੁਤਾ ਰੱਖਣ ਦਾ ਇਸ ਭਰਮ ਨੂੰ ਤੋੜਿਆ। ਤੇ ਬਾਅਦ ਦੇ ਵਿੱਚ ਜਦੋਂ ਗੁਰੂ ਸਾਹਿਬ ਕਸ਼ਮੀਰ ਦੇ ਵਿੱਚ ਆਪਣੀ ਉੱਤਰਖੰਡ ਦੀ ਫੇਰੀ ਦੇ ਦੌਰਾਨ, ਉਦਾਸੀ ਦੇ ਦੌਰਾਨ ਵਾਪਸ ਆਉਂਦੇ ਨੇ ਪੱਟਣ, ਤੇ ਉੱਥੇ ਜਦੋਂ ਉਹਨਾਂ ਦਾ ਮਿਲਾਪ ਹੁੰਦਾ ਪੰਡਿਤ ਬ੍ਰਹਮ ਦੱਤ ਦੇ ਨਾਲ, ਜਿਸ ਨੂੰ ਕਿ ਖੱਤ ਦੇ ਵਿੱਚ, ਚਿੱਠੀ ਦੇ ਵਿੱਚ ਪੰਡਿਤ ਚਤੁਰਦਾਸ ਨੇ ਲਿਖਿਆ ਹੋਇਆ ਸੀ, ਗੁਰੂ ਸਾਹਿਬ ਦੀ ਅਸਮਤ ਦੇ ਬਾਰੇ ਪਹਿਲਾਂ ਹੀ ਨੌਲੇਜ ਸੀ, ਤੇ ਉਸ ਨੂੰ ਹੀ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਸੀ, ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ, ਨਾਨਕ ਲਿਖੇ ਇੱਕ ਗੱਲ ਹੋਰ ਹੋਮੇ ਚੱਕਣਾ ਚਾਹ। ਪਾਸਾ ਦੀਵਾਰ ਦੇ ਵਿੱਚ ਆਪਾਂ ਇਹ ਸਲੋਕ ਜਿਹੜੇ ਨੇ ਉੱਥੇ ਸ਼ਬਦ ਮੌਜੂਦ ਹੈ, ਰੋਜ਼ ਪਾਠ ਕਰਦੇ ਹਾਂ। ਸੋ ਗੁਰਮਤ ਦੇ ਅਨੁਸਾਰ ਜੇ ਕਿਸੇ ਵਿਅਕਤੀ ਨੇ ਆਪਣੇ ਆਪ ਦੀ ਪਹਿਚਾਣ ਨਹੀਂ ਕੀਤੀ ਉਹ ਅਗਿਆਨੀ, ਤੇ ਸਭ ਤੋਂ ਵੱਡਾ ਗਿਆਨੀ ਜਿਸ ਨੂੰ ਆਪਾਂ ਬ੍ਰਹਮ ਗਿਆਨ ਤੱਕ ਦਾ, ਕਿਉਂਕਿ ਬ੍ਰਹਮ ਇਨਸਾਨ ਦੇ ਅੰਦਰ ਹੀ, ਅਕਾਲ ਪੁਰਖ ਦਾ ਨਿਵਾਸਾ ਅੰਦਰ ਹੀ ਹੈ, ਤੇ ਜਿਸ ਵਿਅਕਤੀ ਨੇ ਬ੍ਰਹਮ ਦੀ ਪਹਿਚਾਣ ਕਰ ਲਈ ਉਸ ਵਿਅਕਤੀ ਨੂੰ, ਜਿਸਨੇ ਬ੍ਰਹਮ ਨੂੰ ਪਛਾਣਿਆ ਉਸ ਵਿਅਕਤੀ ਨੇ ਹੀ ਅਸਲ ਦੇ ਵਿੱਚ ਉਸ ਅਕਾਲ ਪੁਰਖ ਦੇ ਨੂੰ ਸਮਝਿਆ, ਉਸ ਨੂੰ ਹੀ ਜਿਹੜਾ ਹੈ ਸਭ ਤੋਂ ਵੱਡਾ ਗਿਆਨ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ। ਸੋ ਇਸੇ ਕਰਕੇ ਆਪਾਂ ਇਸ ਗੱਲ ਤੇ, ਯਾਨੀ ਕਿ ਜਿਹੜਾ ਅੱਜ ਦਾ ਸਾਡਾ ਵਿਚਾਰ ਚਰਚਾ ਹੈ ਉਹ ਇਹੀ ਹੈ ਕਿ ਸਭ ਤੋਂ ਵੱਡਾ ਗਿਆਨ ਜਿਹੜਾ ਹੈ ਉਹ ਆਪਣੇ ਆਪ ਦੀ ਪਹਿਚਾਣ ਕਰ। ਗੁਰਬਾਣੀ ਦੇ ਵਿੱਚ ਗਿਆਨ ਨੂੰ ਬੜੀ ਇੰਪੋਰਟੈਂਸ ਦਿੱਤੀ ਗਈ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਜਿਹੜਾ ਗਿਆਨ ਦਾ ਸੁਰਮਾ ਮੈਨੂੰ ਗੁਰੂ ਨੇ, ਮੇਰੇ ਸਤਿਗੁਰੂ ਨੇ ਪ੍ਰਦਾਨ ਕੀਤਾ, ਬਖਸ਼ਿਸ਼ ਕੀਤਾ, ਮੇਰੀਆਂ ਸੁਰਤੀ ਦੇ ਨੈਣਾਂ ਦੇ ਵਿੱਚ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ, ਕਿਉਂਕਿ ਅਕਾਲ ਪੁਰਖ ਦੀ ਬਖਸ਼ਿਸ਼ ਸਦਾ ਉਸ ਗੁਰੂ ਦਾ ਮੈਨੂੰ ਸੰਤ ਦਾ ਮਿਲਾਪ ਹੋਇਆ, ਤੇ ਹੋਇਆ ਕਿ ਮੇਰੇ ਹਿਰਦੇ ਦੇ ਵਿੱਚ ਉਹ ਪ੍ਰਕਾਸ਼ ਹੋਇਆ, ਇੱਕ ਉਸ ਬ੍ਰਹਮ ਗਿਆਨ ਮੈਨੂੰ ਹੋ ਗਿਆ। ਪਰ ਬ੍ਰਹਮ ਗਿਆਨ ਆਪੇ ਤੋਂ ਹੁੰਦਾ, ਕਿਉਂਕਿ ਗੁਰਬਾਣੀ ਗੁਰਸਿੱਖ ਦਾ ਜਿਹੜਾ ਸਿੱਖੀ ਦਾ ਜਿਹੜਾ ਯਾਨੀ ਕਿ ਜਿਸ ਨੂੰ ਆਪਾਂ ਕਹਿੰਦੇ ਹਾਂ ਗੋਲ, ਡੈਸਟੀਨੇਸ਼ਨ, ਮੰਜ਼ਿਲ, ਉਹ ਸਚਿਆਰਾ ਬਣਨਾ ਕਿ ਉਹ ਸਚਿਆਰਾ ਹੋਈਏ ਕਿ ਕੂੜਾ ਟੁੱਟੇ ਪਾਲ, ਕੂੜ ਦੀ ਦੀਵਾਰ ਕਿਵੇਂ ਟੁੱਟੇਗੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਉਸ ਕੂੜ ਦੀ ਦੀਵਾਰ ਨੂੰ ਤੋੜਨ ਵਾਸਤੇ ਪਹਿਲਾਂ ਆਪਣੇ ਆਪ ਨੂੰ ਸਮਝਣਾ ਹੈ। ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ। ਜਿਹੜੀ ਇਹ ਹਲਕੀ ਜਿਹੀ ਭਰਮ ਦੀ ਹੋਮੇ ਦੀ ਦਾ ਜਿਹੜਾ ਪਰਦਾ ਹੈ ਇਹ ਤਦ ਤੱਕ ਦੂਰ ਨਹੀਂ ਹੁੰਦਾ ਜਦ ਤੱਕ ਆਪਣੇ ਆਪ ਨੂੰ ਅੰਡਰਸਟੈਂਡ ਨਹੀਂ ਕੀਤਾ ਜਾ ਸਕਦਾ। ਤੇ ਫਿਰ ਜਦੋਂ ਮਨੁੱਖ ਆਪਣੇ ਆਪ ਨੂੰ ਸਮਝ ਲੈਂਦਾ ਹੈ, ਸਾਰੀ ਬਾਣੀ ਹੀ ਜਿਹੜੀ ਆ ਉਹ ਮਨ ਸਮਝਾਉਣ ਤੇ ਹੀ ਆ। ਆਪਾਂ ਪਿਛਲੇ ਪ੍ਰੋਗਰਾਮਾਂ ਚ ਵੀ ਇਹੀ ਕਿਹਾ ਸੀ, ਅਸੀਂ ਰੋਜ਼ ਸਵੇਰੇ ਨਿਤਨੇਮ ਕਰਦੇ ਹਾਂ, ਜਦੋਂ ਆਨੰਦ ਦੀ ਅਵਸਥਾ ਆਉਂਦੀ ਆ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਆਨੰਦ ਪਾਇਆ ਮੇਰੀ ਮਾਂ, ਸਤਿਗੁਰੂ ਮੈਂ ਪਾਇਆ, ਐ ਮੇਰੀ ਮਾਤਾ, ਜਦੋਂ ਮੈਨੂੰ ਸਤਿਗੁਰੂ ਦਾ ਮਿਲਾਪ ਹੋ ਗਿਆ, ਪਾਓ ਸਤਿਗੁਰੂ ਦਾ ਮਿਲਾਪ ਕਿਵੇਂ ਆਉਂਦੀ ਸਮਝ ਆਣੀ, ਜਿਵੇਂ ਬਾਣੀ ਚ ਆਉਂਦਾ ਨਾ ਹੁਕਮ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਜ ਜਾਂਦਾ। ਬਾਕੀ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਏ, ਕਾਰਨ ਕਰਨ ਕਰੀਮ ਕਿਰਪਾ ਤਾਰ ਰਹੀ, ਸਾਰਾ ਕੁਛ ਕੋਈ ਕਰਦਾ, ਪਰ ਇਸੇ ਸ਼ਬਦ ਅੰਤ ਦੇ ਵਿੱਚ ਗੁਰੂ ਸਾਹਿਬ ਫੈਸਲਾ ਕਰਦਾ ਜੋ ਕਰੋ। ਜਦ ਤੱਕ ਹੁਕਮ ਦੀ ਪਹਿਚਾਣ ਨਹੀਂ ਹੁੰਦੀ, ਹੁਕਮ ਦੀ ਸਮਝ ਨਹੀਂ ਆਉਂਦੀ, ਕਹੋ ਨਾਨਕ ਗੁਰ ਭਰਮ ਚੁਕਾਇਆ ਪ੍ਰਭ ਅਵਿਨਾਸੀ ਕਰਮੇ ਪਾ, ਇਸੇ ਸ਼ਬਦ ਚ ਆ ਕਿ ਜਿਹੜਾ ਅਕਾਲ ਪੁਰਖ ਦਾ ਮਿਲਾਪ ਹੈ ਉਹ ਹੁਕਮ ਦੀ ਸਮਝ, ਯਾਨੀ ਕਿ ਜਿਸ ਨੇ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਜ ਜਾਂਦਾ, ਉਸਨੂੰ ਉਸ ਅਕਾਲ ਪੁਰਖ ਦੀ ਸਮਝ ਆ ਗਈ। ਪਰ ਹੁਕਮ ਦੀ ਪਛਾਣ ਕਿਵੇਂ ਹੋਏਗੀ, ਹੋਮੇ ਖਤਮ ਹੋਏਗੀ, ਆਪਣੇ ਆਪ ਦੀ ਸਮਝ ਆਏਗੀ। ਇਸੇ ਕਰਕੇ ਬਾਣੀ ਚਾਹੁੰਦਾ ਮਨ ਜੀਤਾ ਜਗ ਜੀਤ ਸਾਰੀ। ਹਾਂ, ਆਪਾਂ ਆਨੰਦ ਸਾਹਿਬ ਦੀ ਗੱਲ ਕਰ ਰਹੇ ਸੀ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇਹਦੀ ਸਾਰੀ ਪੌੜੀ ਜਾਂਦਾ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਖੁਸ਼ੀਆਂ ਆਨੰਦ ਅਵਸਥਾ ਆ ਗਈ। ਪਰ ਇਹ ਕਿਵੇਂ ਆਈ, ਜਿਹੜਾ ਰਸਤਾ ਦੱਸਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਦੂਜੀ ਪੌੜੀ ਚ ਕਹਿ ਰਿਹਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਇਹ ਮਨ ਤੂੰ ਹਮੇਸ਼ਾ ਉਸ ਰਸਤੇ ਤੇ ਤੁਰ ਹਰੀ ਦੇ ਨਾਲ, ਹਰੀ ਦੇ ਕਹਿੰਦੇ ਨਾ ਪੈ ਕੇ ਚਰਨ ਕਰ ਪਾਓ ਕੇ, ਉਸੇ ਰਸਤੇ ਤੇ ਤੁਰ ਪੈ ਕੇ ਚਰਨ, ਡਿਸਿਪਲਿਨ ਦਾ ਮਾਰਗ ਚੋਂ ਚਰਨ ਤੇਰੇ ਉਸੇ ਪਾਸੇ ਜਾਣ। ਸੋ ਉਹ ਰਸਤਾ ਚੋਂ ਹਮੇਸ਼ਾ ਹੀ ਆਠ ਪੈਰ ਤੇ ਤੂੰ ਆਨੰਦ ਦੇ ਵਿੱਚ ਹੀ ਰਹੇਗਾ, ਕਿਉਂਕਿ ਤੈਨੂੰ ਸਤਿਗੁਰੂ ਜਦੋਂ ਪਾਇਆ ਨਾ, ਕਿਵੇਂ ਪਾਇਆ, ਮਨ ਨੂੰ ਸਮਝਾ ਕੇ। ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ। ਜਿਸ ਵਿਅਕਤੀ ਨੂੰ ਇਸ ਜ਼ਮਾਨੇ ਦੇ ਵਿੱਚ, ਇਸ ਹਾਲਾਤ ਇਹਨਾਂ ਹਾਲਾਤਾਂ ਦੇ ਵਿੱਚ, ਇਸ ਸੰਸਾਰ ਦੇ ਵਿੱਚ ਜਿਹੜਾ ਉਸ ਰੰਗ ਚ ਰੰਗਿਆ ਗਿਆ, ਕਿਉਂਕਿ ਬਾਣੀ ਦੇ ਵਿੱਚ ਜਪਜੀ ਸਾਹਿਬ ਰੋਜ਼ ਪੜ੍ਹਦੇ ਹਾਂ, ਗੁਰੂ ਸਾਹਿਬ ਕਹਿੰਦੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ, ਸਰੀਰ ਨੂੰ ਸਫਾਈ ਜਿਹੜੀ ਆ ਉਹ ਪਾਣੀ ਦੇ ਨਾਲ ਕੀਤੀ ਜਾ ਸਕਦੀ ਆ, ਹੋਰ ਵੱਧ ਗੰਦਗੀ ਹੋਏਗੀ ਭਰੀਏ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈ, ਉਹ ਤੋਂ ਉਹਨੂੰ ਸਾਬਣ ਨਾਲ ਕੈਮੀਕਲ ਦੇ ਨਾਲ ਧੋ ਕੇ ਪਾਣੀ ਨਾਲ ਧੋਵਾਂਗੇ। ਭਰੀਆ ਮਤ ਪਾਪਾਂ ਕੇ ਸੰਗ ਉਹ ਤੋਂ ਪੈਣਾ ਨਹੀਂ ਕਰ, ਉਸ ਨੂੰ ਨਾਮ ਦੇ ਰੰਗ ਚ ਹੀ ਰੰਗਿਆਂ ਸਾਫ ਕੀਤਾ ਜਾ ਸਕਦਾ। ਜੇ ਬੰਦੇ ਦੀ ਸੋਚ ਗੰਦੀ ਹੋਈ ਹੋਵੇ, ਮਲੀਨ ਹੋਈ ਹੋਵੇ, ਮਾੜੀ ਹੋਈ ਹੋਵੇ, ਸੋ ਇਸੇ ਕਰਕੇ नाम दे रंग च इथे भी यही कहंदे आ कि जा को हर रंग लागो इस युग में सो कहियत है सूरा आत्म जिणै सगल वसता के जा का सतगुरु। ओ मनुख जेड़ा पूरे सतगुरु तो जुगती लैके पूरे सतगुरु नू मिल के अपने आप नू जिणन दा सोची लैके अपने आप नू जिणदा है ओ बल ओ कला ओ गुर ओ जुगती प्राप्त कर लैंदा है जिहदे नाल अपने आप नू काबू च रखना है अपने आप नू समझना है फिर हर शै उसते अधीन है जीवन दा हर रस्ता वो जानता है यानी कि उस दे वो इतना गुणवान हो जाता है कि उसते रस्ते दी कोई रुकावट ही नहीं बनता। पर किवें ते वही सूरमा है जिसनों क्योंकि वो हरी दे रंग च रंगिया गया उसनों जिंदगी दी क्योंकि गुरबाणी च गुरु साहब कहंदे आ कि जिहड़ा जीवन है ये कुछ त्यागण दा मतलब ही नहीं है कि तुसी संसार त्याग के भज के चले जाओ। त्यागण दा मतलब है कि जे कोई अमीर तो अमीर आदमी भी हैगा उसकी मानसिक सोचे होनी चाहिए है क्योंकि उसनू काम क्रोध लोभ मोह अहंकार तो त्यागना त्यागन अनीका काम क्रोध लोभ मोह त्यागना हुण त्यागन की अवस्था मतलब यह नहीं है कि उसका मतलब है कि जो कोई लक्जरी लाइफ जी रहा मानसिक अवस्था उसकी यह होनी चाहिए जे कल नहीं है उसके जीवन से फर्क नहीं पैना चाहिए। एक पुरानी मिसाल एक कहानी किसी व्यक्ति ने दसी यह जरूरी नहीं होंगे कि कहानियां सच होनी हो पर समझाने वास्ते कई बारी कहानी नू बनाया जाता है विचारिया जाता है जिमें वो कहिंदा कि जंगल दे कोई बहुत अच्छा साधु सी उहदे दर्शनां नू कोई राजा आया ਤੇ ਉਸਨੇ ਉਹਨੂੰ ਬੇਨਤੀ ਕੀਤੀ ਕਿ ਤੁਸੀਂ ਚੱਲੋ ਮੇਰੇ ਮਹਿਲਾਂ 'ਚ ਰਹੋ ਆ ਕੇ ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ। ਸਾਧੂ ਉੱਠ ਕੇ ਆ ਗਏ ਉਹ ਮਹਿਲਾਂ 'ਚ ਰਹਿਣ ਲੱਗੇ ਉਹਨਾਂ ਦੀ ਸੇਵਾ ਹੁੰਦੀ ਰਹੀ ਉਹ ਆਮ ਜ਼ਿੰਦਗੀ ਦੇ ਜਿਹੜੀਆਂ ਵੀ ਸਹੂਲਤਾਂ ਸਨ ਉਹ ਇੰਜੋਏ ਕਰਦੇ ਰਹੇ ਤੇ ਇੱਕ ਦਿਨ ਉਸ ਰਾਜੇ ਦੇ ਮੋਹ ਦਿਲ 'ਚ ਖਿਆਲ ਆਇਆ ਕਿ ਹੁਣ ਇਹਦੇ 'ਚ ਮੇਰੇ 'ਚ ਫਰਕ ਕੀ ਹੈ ਇਹ ਵੀ ਸਾਰਾ ਆਨੰਦ ਮਾਣ ਰਿਹਾ ਤੇ ਉਸਨੇ ਇੱਕ ਦਿਨ ਉਸ ਸਾਧੂ ਨੂੰ ਕਹਿ ਦਿੱਤਾ ਕਿ ਤੁਹਾਡੇ ਤੇ ਮੇਰੇ ਚ ਕੀ ਫਰਕ ਹੈ ਤੁਸੀਂ ਵੀ ਉਹ ਸਾਰਾ ਕੁਛ ਮਾਣ ਰਹੇ ਹੋ। ਸਾਧੂ ਨੇ ਕਿਹਾ ਫਰਕ ਹੈ ਕਹਿੰਦਾ ਕੀ ਆ ਉਹਨੇ ਕਿਹਾ ਠੀਕ ਆ ਚੱਲ ਤੈਨੂੰ ਫਰਕ ਦੱਸਦਾ ਇੱਥੇ ਨਹੀਂ ਦੱਸਦਾ ਬਾਹਰ ਨਿਕਲ ਬਾਹਰ ਦੱਸ ਮਹਿਲ ਤੋਂ ਬਾਹਰ ਆਏ ਉਹਨੇ ਕਿਹਾ ਥੋੜ੍ਹਾ ਹੋਰ ਅੱਗੇ ਦੱਸਦਾ ਥੋੜ੍ਹਾ ਹੋਰ ਅੱਗੇ ਗਿਆ ਇੱਕ ਪੁਲ ਸੀ ਨਦੀ ਸੀ ਪਾਰ ਕੀਤਾ ਕਹਿੰਦਾ ਉੱਥੇ ਦੱਸਾਂਗਾ ਉੱਥੇ ਜਾ ਕੇ ਕਹਿਣ ਲੱਗਾ ਰਾਜੇ ਨੂੰ ਚੱਲ ਚੱਲੀਏ ਕਹਿੰਦਾ ਕਿੱਧਰ ਕਹਿੰਦਾ ਜੰਗਲ ਚ ਉਹ ਕਹਿੰਦਾ ਮੈਂ ਕਿੱਦਾਂ ਜਾ ਸਕਦਾ ਮੇਰੇ ਲਾਮ ਲਸ਼ਕਰ ਏ ਮੇਰੇ ਇੱਥੇ ਮਹਿਲ ਏ ਮੇਰੀ ਮੇਰੀਆਂ ਜ਼ਿੰਮੇਵਾਰੀਆਂ ਨੇ ਮੈਂ ਮੇਰੀਆਂ ਫੌਜਾਂ ਨੇ ਮੇਰਾ ਸਾਰਾ ਕੁਝ ਮੈਂ ਛੱਡ ਕੇ ਕਿਵੇਂ ਜਾ ਸਕਦਾ ਕਹਿੰਦਾ ਨਹੀਂ ਇਹੀ ਤੇ ਫਰਕ ਹੈ ਤੇ ਮੈਂ ਜਾ ਰਿਹਾ। ਬਾਦਸ਼ਾਹ ਨੂੰ ਉਸ ਵੇਲੇ ਸਮਝ ਆਈ ਕਿ ਵਾਕਈ ਉਹ ਕਿਉਂਕਿ ਉਹਨੇ ਇਹ ਕਿਹਾ ਕਿ ਵੀ ਫਰਕ ਇਹੀ ਸੀ ਕਿ ਜੇ ਮੈਨੂੰ ਮਿਲ ਗਿਆ ਤੇ ਮੈਂ ਉਸਨੂੰ ਇੰਜੋਏ ਕਰ ਲਿਆ ਨਹੀਂ ਤਾਂ ਮੇਰੀ ਜਿਹੜੀ ਮੰਜ਼ਿਲ ਹੈ ਯਾਨੀ ਕਿ ਮੇਰੇ ਵਾਸਤੇ ਰਹਿ ਗਿਆ ਆ ਗਿਆ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਿਹੜੀ ਚੀਜ਼ ਜ਼ਿੰਦਗੀ ਦੇ ਵਿੱਚ ਆਈ ਹੈ ਉਹ ਜਾ ਵੀ ਸਕਦੀ ਹੈ ਤੇ ਇਸੇ ਕਰਕੇ ਤਿਆਗੀ ਮਨੁੱਖ ਜਿਹੜਾ ਹੈ, ਜਿਹੜਾ ਆਪੇ ਨੂੰ ਸਮਝ ਲੈਂਦਾ, ਜਿਸ ਨੂੰ ਇਹ ਗਿਆਨ ਆਪੇ ਨੂੰ ਸਮਝਿਆ, ਉਸਨੂੰ ਗਿਆਨ ਹੋ ਗਿਆ, ਤੇ ਫਿਰ ਉਸਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਆ, ਤਿਆਗ ਇਹੀ ਆ ਕਿ ਜਿਸ ਅਵਸਥਾ ਦੇ ਵਿੱਚ ਰਹੋ ਉਸੇ ਵਿੱਚ, ਯਾਨੀ ਕਿ ਜੇ ਦੌਲਤ ਕਿਸੇ ਟਾਈਮ ਚਲੀ ਜਾਂਦੀ ਹੈ, ਦੌਲਤ ਗੁਜ਼ਰਾਨ ਹੈ। ਗੁਰਸਿੱਖੀ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ਼ਾਹ ਦੌਲਾ ਨੂੰ ਇਹ ਜਵਾਬ ਦਿੱਤਾ ਸੀ, ਤੇ ਉਹ ਗੁਜ਼ਰਾਨ ਜਿਹੜਾ ਹੈ ਜੇ ਉਹ ਹੈ ਤੇ ਉਸਨੂੰ ਹੰਡਾਣਾ ਹੈ, ਨਾਜਾਇਜ਼ ਤਰੀਕੇ ਨਾਲ ਨਹੀਂ, ਜਾਇਜ਼ ਤਰੀਕੇ ਦੇ ਨਾਲ, ਕਿਉਂਕਿ ਮਿਹਨਤ ਸਿੱਖੀ ਦਾ ਪਹਿਲਾ ਅਸੂਲ ਹੀ ਹੈ। ਕਾਲ ਖਾਏ ਕਿ ਹੱਥੋਂ ਦੇ ਨਾਨਕ, ਕਾਲ ਕਮਾਈ ਕਰਨੀ ਹੈ, ਮਿਹਨਤ ਕਰਨੀ ਹੈ, ਰੋਜ਼ਗਾਰ ਪੈਦਾ ਕਰਨਾ, ਗੁਜ਼ਰਾਨ ਪੈਦਾ ਕਰਨਾ, ਪਰ ਨਾਲ ਦੀ ਨਾਲ ਉਹਦੇ ਨਾਲ ਜੁੜਿਆ ਵੀ ਰਹਿਣਾ, ਕਿਉਂਕਿ ਉਹ ਵੀ ਨੇਕ ਕਮਾਈ ਕਰਕੇ। ਇਸੇ ਕਰਕੇ ਜਿਸ ਜੀਵਨ ਨੂੰ ਗੁਰਸਿੱਖ ਨੇ ਗੁਜ਼ਾਰਨਾ ਹੈ, ਉਸ ਨੂੰ ਗੁਜ਼ਾਰਨ ਵਾਸਤੇ ਗਿਆਨ ਚਾਹੀਦਾ ਹੈ। ਤਾਂ ਹੀ ਕਹਿੰਦੇ ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਪਿਠਿਆ ਨਾਨਕ ਮੰਨਣਾ। ਗਿਆਨ ਜਿਹੜਾ ਹੈ ਆਪੇ ਨੂੰ, ਜਦੋਂ ਆਪਾ ਆਪਣੀ ਪਹਿਚਾਣ ਹੋ ਗਈ ਨਾ, ਆਤਮ ਜਿਹੜਾ ਸਗਲ ਵਸਤਾਂ, ਫਿਰ ਉਸਨੂੰ ਜ਼ਿੰਦਗੀ ਦੇ ਹਰ ਪਹਿਲੂ ਦਾ ਗਿਆਨ ਹੋ ਜਾਂਦਾ, ਕਿਉਂਕਿ ਉਹ ਵਿਅਕਤੀ ਨਾ ਪਾਸਟ ਦੇ ਹਾਲਾਤ ਦੇ ਵਿੱਚ ਝੂਰਦਾ ਰਹਿੰਦਾ ਹੈ, ਨਾ ਉਸਨੂੰ ਫਿਊਚਰ ਦੀ ਕੋਈ ਪਰੇਸ਼ਾਨੀ ਹੁੰਦੀ, ਉਹ ਹਾਲ ਚ ਜੀ ਰਿਹਾ ਹੁੰਦਾ, ਤੇ ਹਾਲ ਦੇ ਵਿੱਚ ਹੀ, ਵਰਤਮਾਨ ਦੇ ਵਿੱਚ ਹੀ ਜੀਣਾ ਜਿਹੜਾ ਹੈ। ਉਸੇ ਜ਼ਿੰਦਗੀ ਦੇ ਬਾਰੇ ਕਹਿੰਦੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਕਿਉਂਕਿ ਜਦੋਂ ਸਤਿਗੁਰੂ ਦਾ ਮਿਲਾਪ ਹੁੰਦਾ ਹੈ, ਸਤਿਗੁਰੂ ਤੋਂ ਉਸ ਮਾਰਗ ਦਾ ਦੀ ਪਹਿਚਾਣ ਹੁੰਦੀ ਹੈ, ਸਤਿਗੁਰੂ ਆਪੇ ਨੂੰ ਸਮਝਣ ਦਾ ਗੁਰ ਦੱਸਦਾ ਹੈ, ਯੁਗਤੀ ਦੱਸਦਾ ਹੈ, ਤੇ ਫਿਰ ਮਨੁੱਖ ਇਸ ਜੀਵਨ ਦੇ ਵਿੱਚ ਪਾਂਜਵਾਦੀ ਨਹੀਂ ਹੁੰਦਾ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਣਦਿਆਂ ਖਿਲਣਦਿਆਂ ਪਹਿਨਣਦਿਆਂ ਖਾਵਣਦਿਆਂ ਵਿੱਚੇ ਹੋਵੇ ਮੁਕਤ। ਇਹ ਨਹੀਂ ਆ ਕਿ ਕਿਸੇ ਨੇ ਹੱਥਾਂ ਤੇ ਖਾਣਾ ਸ਼ੁਰੂ ਕਰਤਾ, ਨਹੀਂ ਜੀ, ਉਹਦੇ ਕੋਲ ਜਿਹੜੀਆਂ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਵੀ, ਜੇ ਹੁਣ ਕਿਸੇ ਨੇ ਪ੍ਰਚਾਰਕ ਨੇ ਵੀ ਕਿਸੇ ਨੇ ਆਣਾ, ਕਿੰਨਾ ਵੀ ਤਿਆਗੀ ਹੋਏਗਾ, ਜੇ ਉਹ ਹਵਾਈ ਜਹਾਜ਼ ਤੇ ਉੱਥੋਂ ਆਏਗਾ ਨਾ, ਜਿਹੜੀਆਂ ਸਾਇੰਸ ਦੀਆਂ ਕਾਢਾਂ ਨੇ, ਕਿ ਉਹ ਤਿਆਗ ਕਰੇਗਾ ਉਸ? ਆਪਾਂ ਤੁਹਾਡੇ ਨਾਲ ਪ੍ਰਚਾਰ ਕਰ ਰਹੇ ਹਾਂ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਵਿਗਿਆਨ ਦੇ ਹੀ ਸੰਦ ਨੇ, ਪੂਰੀ ਵਰਲਡ ਦੇ ਵਿੱਚ ਆਵਾਜ਼ ਜਾ ਰਹੀ ਹੈ। ਸੋ ਇਹਨਾਂ ਚੀਜ਼ਾਂ ਨੂੰ, ਯਾਨੀ ਕਿ ਜ਼ਿੰਦਗੀ ਨੂੰ, ਹਾਂ ਜੇ ਅਵਸਥਾ ਇਹੋ ਜਿਹੀ ਆਉਂਦੀ ਹੈ ਕਿ ਸਾਰਾ ਕੁਝ ਚਲਾ ਜਾਂਦਾ ਹੈ, ਫਿਰ ਵੀ ਮਨੁੱਖ ਨੂੰ ਮਾਯੂਸ ਨਹੀਂ ਹੋਣਾ ਜ਼ਿੰਦਗੀ ਤੋਂ, ਉਸ ਨੂੰ ਤਿਆਗ ਕਿਹਾ ਜਾਂਦਾ। ਤੇ ਆਓ ਆਪਾਂ ਇਸੇ ਹੀ ਗੱਲ ਨੂੰ ਪੱਲੇ ਬੰਨ ਕੇ ਤੁਰੀਏ,
1: ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕਰੂ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੀ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
1: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसे भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नूं कॉल कर सकदे हो 403-710-0007 403-710-0007। प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो, सेकंड फ्लोर, यूनिट नंबर 3210, 4310, 104 एवेन्यू, नॉर्थ ईस्ट कैलगरी।
0: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस ते सामान बारे कोई भी जानकारी लैन लई 403-433-5555 जां फिर 403-717-3899 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट नॉर्थ ईस्ट कैलगरी। पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वानां दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: एक वार फिर तुहाडी सेवा दे विच हाजर हां। ਆਪਾਂ ਆਪਾਂ ਅੱਜ ਦਾ ਵਿਚਾਰ ਇਸ ਤਰ੍ਹਾਂ ਆਰੰਭ ਕਰਦੇ ਹਾਂ ਕਿ ਬਹੁਤ ਸਾਰੇ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਵਿਅਕਤੀ ਜਦੋਂ ਪੋਡਕਾਸਟ ਕਰ ਰਹੇ ਹੁੰਦੇ ਨੇ, ਛੋਟੀਆਂ ਛੋਟੀਆਂ ਰੀਲਾਂ ਬਣਾਉਂਦੇ ਨੇ ਫੇਸਬੁੱਕ ਦੇ ਉੱਪਰ, ਅਤੇ ਅਕਸਰ ਸਵਾਲ ਕਰਦੇ ਨੇ ਮਨੁੱਖ ਨੂੰ ਰੱਬ ਨੇ ਬਣਾਇਆ ਕਿ ਰੱਬ ਨੇ ਮਨੁੱਖ ਨੂੰ ਬਣਾਇਆ। ਪਾਓ ਇਨਸਾਨ ਨੂੰ ਰੱਬ ਨੇ ਬਣਾਇਆ ਕਿ ਇਨਸਾਨ ਨੇ ਰੱਬ ਬਣਾਇਆ, ਕ੍ਰੀਏਟ ਕੀਤਾ। ਸਵਾਲ ਦਾਰਸ਼ਨਿਕ ਪੱਧਰ 'ਤੇ ਬਹੁਤ ਹੀ ਇੰਪਾਰਟੈਂਟ ਹੈ। ਅਸੀਂ ਵੀ ਇਸ ਸਵਾਲ ਦੇ ਨਾਲ ਕਿਸੇ ਹੱਦ ਤੱਕ ਸਹਿਮਤ ਹਾਂ, ਪਰ ਇਸ ਨੂੰ ਆਪਾਂ ਵਿਚਾਰਦੇ ਹਾਂ ਗੁਰਮਤ ਦੀ ਰੋਸ਼ਨੀ 'ਚ, ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਦੇ ਵਿੱਚ, ਕਿਉਂਕਿ ਨਾਨਕੀਨ ਫਿਲੋਸਫੀ, ਗੁਰਮਤ ਫਿਲੋਸਫੀ ਜਿਹੜੀ ਆ, ਇਸ ਵਿੱਚ ਗੁਰਮਤ ਦਾ ਜਿਹੜੀ ਵਿਚਾਰਧਾਰਾ ਹੈ ਉਹ ਸਾਰੀ ਗੁਰੂ ਗ੍ਰੰਥ ਸਾਹਿਬ ਦੇ 'ਤੇ ਕੇਂਦਰਿਤ ਹੈ। ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦ੍ਰਿਸ਼ਟੀ ਵਿੱਚ ਇਹ ਸਵਾਲ ਕਿ ਰੱਬ ਨੇ ਮਨੁੱਖ ਨੂੰ ਬਣਾਇਆ ਜਾਂ ਮਨੁੱਖ ਨੇ ਰੱਬ ਨੂੰ, ਕਾਫੀ ਡੂੰਘਾ ਜਵਾਬ ਹੈ ਇਹਦਾ। ਗੁਰਮਤ ਦੇ ਅਨੁਸਾਰ, ਗੁਰਬਾਣੀ ਅਨੁਸਾਰ ਮਨੁੱਖ ਰੱਬ ਨੂੰ ਪੈਦਾ ਨਹੀਂ ਕਰਦਾ, ਸਗੋਂ ਮਨੁੱਖ ਸਮੇਤ ਸਾਰੀ ਸ੍ਰਿਸ਼ਟੀ ਉਸ ਅਕਾਲ ਪੁਰਖ ਦੀ ਰਚਨਾ ਹੈ। ਪਰ ਨਾਲ ਹੀ ਗੁਰਬਾਣੀ ਇਹ ਵੀ ਦੱਸਦੀ ਹੈ ਕਿ ਮਨੁੱਖ ਆਪਣੇ ਮਨ ਵਿਚਾਰਾਂ ਅਤੇ ਕਲਪਨਾਵਾਂ ਅਨੁਸਾਰ ਰੱਬ ਦੀਆਂ ਤਸਵੀਰਾਂ ਅਤੇ ਧਾਰਨਾਵਾਂ ਜ਼ਰੂਰ ਬਣਾਉਂਦਾ ਹੈ। ਉਦਾਹਰਣਾਂ ਦੇ ਤੌਰ 'ਤੇ ਜਦੋਂ ਅਸੀਂ ਦੇਖਦੇ ਹਾਂ ਕਿ ਕਿਸੇ ਵੀ ਧਰਮ, ਉਸ ਧਰਮ ਦੇ ਵਿੱਚ ਜਿੱਥੇ ਉਹਨਾਂ ਦੇ ਪੈਗੰਬਰਾਂ ਦੀਆਂ, ਉਹਨਾਂ ਦੇ ਜਿਹੜੇ ਸੰਚਾਲਕ ਨੇ, ਮਹਾਂਪੁਰਸ਼ ਨੇ, ਉਹਨਾਂ ਦੀਆਂ ਜੇ ਕਿਤੇ ਤਸਵੀਰਾਂ ਅਵੇਲੇਬਲ ਨੇ ਜਾਂ ਰੱਬ ਦੀਆਂ ਤਸਵੀਰਾਂ ਬਣਾਉਣ ਦਾ, ਭਗਵਾਨ ਦੀਆਂ ਤਸਵੀਰਾਂ ਬਣਾਉਣ ਦਾ, ਗੋਡ ਦੀਆਂ ਤਸਵੀਰਾਂ ਬਣਾਉਣ ਦਾ ਕਿਤੇ ਅਲਾਊਡ ਹੈਗਾ, ਕਿਤੇ ਪ੍ਰਵਾਨਗੀ ਹੈਗੀ, ਤਾਂ ਸਾਰਿਆਂ ਨੇ ਹੀ ਉਸ ਦੀ ਕਲਪਨਾ ਜਿਹੜੀ ਹੈ ਉਹ ਇਨਸਾਨ ਵਾਂਗੂੰ ਕੀਤੀ ਹੋਈ ਹੈ। ਭਾਰਤੀ ਦਰਸ਼ਨ ਦੇ ਵਿੱਚ ਬ੍ਰਹਮਾ ਨੂੰ ਵੀ ਰੱਬ ਕਿਹਾ ਗਿਆ ਅਤੇ ਬ੍ਰਹਮਾ ਦੀ ਤਸਵੀਰ ਜਿਹੜੀ ਆ ਮਨੁੱਖ ਵਰਗੀ ਬਣਾਈ ਆ, ਬਹੁਤ ਚਿੱਟਾ ਦਾੜਾ ਲੰਬਾ ਅਤੇ ਨਾਲ ਦੀ ਨਾਲ ਚਾਰ ਹੱਥ ਬਣਾ ਦਿੱਤੇ। ਜੇ ਦੇਵੀ ਨੂੰ ਸਰਵ ਸ਼ਕਤੀਮਾਨ ਮੰਨਿਆ ਗਿਆ, ਮਨੁੱਖ ਵਰਗੀ ਹੀ ਭਾਵੇਂ ਇਸਤਰੀ ਦੀ ਤਸਵੀਰ ਏ ਪਰ ਉਹਦੇ ਅੱਠ ਹੱਥ ਦੱਸ ਦਿੱਤੇ। ਇਸੇ ਤਰ੍ਹਾਂ ਜਿਸ ਕਿਸੇ ਵੀ, ਯਾਨੀ ਕਿ ਜਿਹੜੇ ਪੁਰਾਤਨ ਜਿਹੜੇ ਦੇਵਤੇ ਵੀ ਸਿਰਜੇ ਜਾਂਦੇ ਸਨ, ਭਾਵੇਂ ਉਹ ਭਾਰਤ ਵਿੱਚ ਹੋਣ, ਭਾਵੇਂ ਉਹ ਮੈਸੋਪੋਟਾਮੀਆ ਦੇ ਵਿੱਚ ਹੋਣ, ਭਾਵੇਂ ਉਹ ਮਾਇਆ ਸੱਭਿਅਤਾ ਦੇ ਵਿੱਚ ਸੀ, ਭਾਵੇਂ ਉਹ ਬੇਬੀਲੋਨਸ ਦੇ ਵਿੱਚ ਸੀ, ਗ੍ਰੀਕਸ ਦੇ ਵਿੱਚ ਸੀ, ਸਾਰਿਆਂ ਨੂੰ ਕਿਤੇ ਨਾ ਕਿਤੇ ਇਨਸਾਨ ਦੀ ਹੀ ਸ਼ਕਲ ਦੇ ਵਿੱਚ ਪੇਸ਼ ਕੀਤਾ ਗਿਆ। ਭਾਵੇਂ ਉਹ ਦੇਵਤੇ ਜਿਹੜੇ ਕਾਲਪਨਿਕ, ਭਾਰਤ ਦੇ ਵਿੱਚ ਵੀ ਜਿਸ ਤਰ੍ਹਾਂ ਹੁਣ ਦੇਵਤਿਆਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ, ਜੇ ਸੂਰਜ ਦਾ ਬਣਾਇਆ ਚਿੱਤਰ, ਬੇਸ਼ੱਕ ਸੂਰਜ ਵਰਗੇ ਉਹਦੇ ਚਿੰਨ੍ਹ ਰੱਖ ਕੇ ਸ਼ਕਲ ਇਨਸਾਨ ਦੀ, ਇੰਦਰ ਨੂੰ ਜੋ ਕਿ ਸਵਰਗ ਦਾ ਰਾਜਾ ਵੀ ਮੰਨਿਆ ਗਿਆ ਅਤੇ ਨਾਲ ਜਿਹੜਾ ਹੈ ਕਿ ਉਹ ਮੇਘਾ ਬੱਦਲਾਂ ਦਾ, ਵਰਖਾ ਦਾ ਦੇਵਤਾ ਹੈ ਉਸ ਨੂੰ। ਇਸੇ ਤਰ੍ਹਾਂ ਹਰ ਥਾਂ 'ਤੇ ਜਿੱਥੇ ਵੀ ਜਿਹੜੀ ਕਲਪਨਾ ਕੀਤੀ ਗਈ ਹੈ ਉਹ ਮਨੁੱਖ ਵਰਗੀ ਹੀ ਕੀਤੀ ਗਈ ਹੈ। ਸੋ ਇਸ ਦਾ ਮਤਲਬ ਆ ਕਿ ਉਹ ਸਿਰਜਣਾ ਜਿਹੜੀ ਹੈ ਮਨੁੱਖ ਦੀ ਹੈ, ਕਿਉਂਕਿ ਰੱਬ ਨੂੰ ਤਾਂ ਕਿਸੇ ਨੇ ਦੇਖਿਆ ਨਹੀਂ। ਗੁਰਬਾਣੀ ਅਨੁਸਾਰ ਰੱਬ ਸਿਰਜਣਹਾਰ ਹੈ। ਗੁਰੂ ਨਾਨਕ ਸਾਹਿਬ ਜੀ ਆਪਣੇ ਆਖਦੇ ਹਨ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਏ ਕਰ ਆਸਣ ਡਿੱਠੇ ਚਾਉ। ਸਿਰਜਣਹਾਰ ਮੰਨਿਆ ਪਰ ਨਾਲ ਦੀ ਨਾਲ ਰੱਬ ਨੂੰ ਉਸ ਤਰ੍ਹਾਂ ਦਾ ਪੇਸ਼ ਨਹੀਂ ਕੀਤਾ ਗਿਆ ਕਿ ਉਹ ਕਿਸੇ ਸੱਤਵੇਂ ਆਕਾਸ਼ 'ਤੇ ਬੈਠ ਕੇ ਜਾਂ ਕਿਸੇ ਅੱਠਵੇਂ ਆਕਾਸ਼ 'ਤੇ ਬੈਠ ਕੇ ਕਿਤੇ ਅਨੰਤ ਦੂਰ ਜਾ ਕੇ ਕਿਸੇ ਦਰਬਾਰ ਦੇ ਵਿੱਚ ਤਖ਼ਤ 'ਤੇ ਬੈਠਾ ਹੋਵੇ ਅਤੇ ਆਸ ਪਾਸ ਉਸਦੇ ਕਈ, ਯਾਨੀ ਕਿ ਉਹਨਾਂ ਦੇ ਜਿਹੜੇ ਸ਼ਾਸਕ ਨੇ, ਉਹਨਾਂ ਦੇ ਸਲਾਹਕਾਰ ਨੇ, ਵਜ਼ੀਰ ਨੇ, ਇਸ ਤਰ੍ਹਾਂ ਦੀ ਕਲਪਨਾ ਹੀ ਜਿਹੜੀ ਆ ਗੁਰਬਾਣੀ ਦੇ ਆਧਾਰ 'ਤੇ ਇੱਦਾਂ ਦੀ ਨਹੀਂ ਆ। ਕਈ ਵਾਰੀ ਕਈ ਲੋਕ ਸਵਾਲ ਕਰ ਛੱਡਦੇ ਆ ਜਿਹੜਾ ਸੋਦਰ ਦਾ ਸ਼ਬਦ ਹੈ ਕਿ ਉਹਦੇ ਵਿੱਚ ਜਦੋਂ ਕਹਿੰਦੇ ਆ ਗਾਵਨ ਤੁਧ ਨੂੰ ਜਿਹੜਾ ਸ਼ਬਦ ਦੇ ਵਿੱਚ ਸਾਰਿਆਂ ਦਾ ਜ਼ਿਕਰ ਆਉਂਦਾ, ਮੋਹਣੀਆਂ ਮਨਮੋਹਨ ਸੁਰਗ ਮੱਛ ਪਿਆਲੇ, ਗਾਵਨ ਤੁਧਨੋਂ ਰਤਨੇ ਉਪਾਏ ਤੇਰੇ, ਉਹ ਇੱਕ ਵੱਖਰੇ ਪਰਸੈਪਸ਼ਨ ਦੇ ਵਿੱਚ ਆ ਜਿਸ ਨੂੰ ਆਪਾਂ ਵੱਖਰੇ ਆਧਾਰ 'ਤੇ ਬਣਾਉਣਾ। ਪਰ ਰੱਬ ਜਿਹੜਾ, ਕਿਉਂਕਿ ਇਸੇ ਸ਼ਬਦ ਦੇ ਵਿੱਚ ਦੂਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਚਾਹੋ ਕਿ ਰੱਬ ਕ੍ਰੀਏਟਰ ਜਿਹੜਾ ਹੈ ਉਸੇ ਹੀ ਕ੍ਰੀਏਸ਼ਨ ਦੇ ਵਿੱਚ। ਸੋ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਅਨੁਸਾਰ ਉਸਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਅਤੇ ਆਪਣਾ ਨਾਮ ਬਣਾਇਆ ਅਤੇ ਇਹ ਕੁਦਰਤ ਦੀ ਰਚਨਾ ਜਿਹੜੀ ਹੈ ਇਸ ਇਹ ਕਰਕੇ ਉਸ ਵਿੱਚ ਵਿਆਪਕ ਹੋ ਕੇ ਉਸ ਨੂੰ ਵੇਖਿਆ ਜਾ ਸਕਦਾ ਹੈ। ਇਸ ਲਈ ਗੁਰਬਾਣੀ ਦੀ ਦ੍ਰਿਸ਼ਟੀ ਵਿੱਚ ਰੱਬ ਕਿਸੇ ਮਨੁੱਖ ਦੀ ਕਲਪਨਾ ਦੀ ਪੈਦਾਵਾਰ ਨਹੀਂ, ਪਰ ਮਨੁੱਖ ਆਪਣਾ ਰੱਬ ਬਣਾ ਲੈਂਦਾ ਹੈ। ਇਹ ਉਸ ਤੋਂ ਇਲਾਵਾ ਆਪਾਂ ਜਿਹੜਾ ਦੂਜਾ ਪੁਆਇੰਟ ਵਿਚਾਰਾਂਗੇ। ਇੱਥੇ ਸਵਾਲ ਹੈ, ਇਹ ਕੁਐਸਚਨ, ਇਹ ਸਵਾਲ ਬਹੁਤ ਹੀ ਦਿਲਚਸਪ ਹੋ ਜਾਂਦਾ ਹੈ ਜਦੋਂ ਮਨੁੱਖ ਆਪਣੀਆਂ ਲੋੜਾਂ, ਆਪਣੇ ਪੈ, ਇੱਛਾਵਾਂ, ਕਲਪਨਾਵਾਂ ਅਨੁਸਾਰ ਰੱਬ ਦੀਆਂ ਧਾਰਨਾਵਾਂ ਬਣਾਉਂਦਾ ਅਤੇ ਕਿਤੇ ਰੱਬ ਨੂੰ ਸਿਰਫ ਮੂਰਤੀ ਵਿੱਚ, ਕਿਤੇ ਕਿਸੇ ਖਾਸ ਥਾਂ ਵਿੱਚ, ਕਿਤੇ ਕਿਸੇ ਖਾਸ ਰਸਮ ਵਿੱਚ ਬੰਨ ਦਿੰਦਾ ਹੈ ਅਤੇ ਬੰਨ ਕੇ ਉਹਨੂੰ ਦੇਖਦਾ ਹੈ। ਗੁਰਬਾਣੀ ਇਸ ਤਰ੍ਹਾਂ ਦੀ ਸੀਮਿਤ ਧਾਰਨਾ ਨੂੰ ਚੁਣੌਤੀ ਦਿੰਦੀ ਹੈ। ਤੂੰ ਕਰਤਾ ਸਚਿਆਰ ਮਹਿੰਡਾ ਸਾਈ, ਜੋ ਤੋਂ ਭਾਵੈ ਸੋਈ ਥੀਸੀ, ਜੋ ਤੂੰ ਦੇ
3: सोई हो पाई। इत्थे मनुख अपनियां इच्छावां अनुसार रब नू नहीं चलाउंदा, मनुख नू अपनी होमे तो उपर उठ के उस सोच नू, उस सच नू समझदा है, समझण दा यतन करदा है। रब किथे है? गुरबाणी दा क्रांतिकारी जवाब गुरु नानक साहिब जी कहंदे हन, घट घट वाजै, जिस तरह कि आपां कई बार कई यानी कि विचारां दे विच उस नूं देखदे आं, उस अकाल पुरख नूं कट कट विच वसदा दसदे ने, हर हिरदे विच दसदे ने। ओ प्रभु हर जीव दे अंदर व्यापक है, इसलिए रब नूं मनुख ने बनाया है? नहीं, मनुख ने अपने अंदर वसदे उस सच नूं पछाणना है। ये गुरबाणी दा दृष्टिकोण है। इसे करके गुरबाणी दा केंद्र रब दी कल्पना करन नालों अकाल पुरख नूं जानन लई ते जीवन दे विच सच नूं पछाणन लई प्रगट करन ते जोर दिंदा है। सब तो महत्वपूर्ण, सब तो इंपॉर्टेंट फर्क, इस सवाल नूं मैं इस तरह समझदा हाँ, जदों मैं दास विचारदा है, रब नूं मनुख ने नहीं बनाया, पर मनुख ने रब बारे अपनियां धारनावां जरूर बनाईयां हन। गुरबाणी मनुख नूं उन्हां बनाईयां होईयां धारनावां तों परे लै जांदी है। नाम, सच, हुक्म अते अनपावल, संखेप विच आपां इह कह सकदे हां कि गुरबाणी दा मूल सवाल यह नहीं कि मैं रब नूं किवें बनावां, बल्कि यह है कि मैं उस सच नूं किवें पछाणा जिस ने मैनू अते इस सारी सृष्टि नूं बनाया है। अते इसे लई एक ओंकार सिर्फ रब दी होंद दा ऐलान नहीं, सगों यह भी संकेत है कि सारी सृष्टि दा मूल एक है। हुण जदों असीं मूल मंत्र दे विच अकाल पुरख दी उस होंद नूं जिहड़े कि पावाचक गुण ने उन्हां दे विच देखदे हां, एक ओंकार पाओ, सारा कुछ उस एक दे विच ही है, वो एक ही तो निकलिया होया है। वन एंड ओनली वन, एक केवल एक सतनाम होंद वाला, ते जे दोवां अखरां नूं दोवां गुणां नूं मिला के देखदे आं, सच्ची होंद वाला केवल एक ही है जो कि क्रिएटर है, जो बनाण वाला है, करता पुरख है, ते जिस नूं किसे दा पै नहीं, जिहड़ा फेयरलैस है। क्यों? क्योंकि उस दा कोई दुश्मन नहीं, उहनूं किसे नाल वैर नहीं, उह प्रोड्यूस नहीं। जे उसनों वैर नहीं, वह प्रोड्यूसर प्रोड्यूस नहीं, तो उन्होंने डर कहता है, नाले वर्गा है ही कोई नहीं है।

ਚ, ਕਿਉਂਕਿ ਉਹੀ ਸ਼ੈਦ ਜਿਹੜੀ ਸਮੇਂ ਦੇ ਬੰਧਨ 'ਚ ਹੋਏਗੀ ਉਹੀ ਪੰਜ ਤੱਤਾਂ 'ਚ ਹੋਏਗੀ, ਉਹ ਪੰਜ ਤੱਤਾਂ ਤੋਂ ਪਰੇ ਆ। ਇਸੇ ਕਰਕੇ ਜਦੋਂ ਹੁਕਮ ਦੀ ਵਿਆਖਿਆ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਦੀ ਦੂਜੀ ਪੌੜੀ ਦੇ ਵਿੱਚ ਹੀ, ਉਹ ਕਹਿੰਦੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਪਰ ਜਿਸ ਅਕਾਲ ਪੁਰਖ ਦੀ ਜ਼ਾਤ ਦਾ, ਉਸ ਅਕਾਲ ਪੁਰਖ ਦੀ ਹਸਤੀ ਦਾ ਜ਼ਿਕਰ ਹੋਵੇ ਤਾਂ ਉਹ ਇਸ ਹੁਕਮ ਤੋਂ ਬਾਹਰ, ਕਿਉਂ ਕਿ ਹੁਕਮ ਦਾ ਕ੍ਰੀਏਟਰ ਹੀ ਹੋਏ, ਕਰਤਾ ਪੁਰਖ ਹੀ ਹੁਕਮ ਦਾ ਕ੍ਰੀਏਟਰ ਹੈ। ਸੋ ਸਾਏ ਜਿਸ ਤਰ੍ਹਾਂ ਆਤਮਾ, ਜਿਸ ਤਰ੍ਹਾਂ ਮਨ, ਇਸ ਦਾ ਕੋਈ ਸਰੂਪ ਨਹੀਂ, ਕੋਈ ਵਜ਼ਨ ਨਹੀਂ, ਕੋਈ ਆਕਾਰ ਨਹੀਂ, ਇਸੇ ਤਰ੍ਹਾਂ ਉਸ ਅਕਾਲ ਪੁਰਖ ਦਾ, ਕਿਉਂਕਿ ਕਾਲ ਤੋਂ ਰਹਿਤੇ ਅਕਾਲ ਹੈ, ਕੋਈ ਸਰੂਪ ਨਹੀਂ। ਇਸੇ ਕਰਕੇ ਜਿਹੜੀ ਪਹਿਲਾ ਸਲੋਕ ਹੈ ਜਪਜੀ ਸਾਹਿਬ ਦਾ, ਜਪ ਤੋਂ ਬਾਅਦ, ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ, ਭਾਵ ਉਹ ਆਰੰਭ ਤੋਂ ਹੀ ਸਮੇਂ ਅਤੇ ਸਪੇਸ ਦੇ ਪੈਦਾ ਹੋਣ ਤੋਂ ਪਹਿਲਾਂ ਹੀ, ਸ੍ਰਿਸ਼ਟੀ ਦੇ ਆਰੰਭ ਤੋਂ ਪਹਿਲਾਂ ਹੀ ਉਹ ਹੋਂਦ ਵਾਲਾ ਹੈ, ਉਹ ਮੌਜੂਦ ਸੀ। ਅਰਬਦ ਨਰਬਦ ਧੁੰਦੂ ਕਾਰਾ, ਤਰਨ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਇਦਾ। ਉਹ ਸੁਨ ਸਮਾਧੀ ਦੀ ਅਵਸਥਾ ਦੇ ਵਿੱਚ ਮੌਜੂਦ ਸੀ। ਆਦ ਸੱਚ, ਫਿਰ ਜਦੋਂ ਸ੍ਰਿਸ਼ਟੀ ਦੀ ਸਿਰਜਣਾ ਹੋ ਗਈ, ਭਾਵ ਜਿਸ ਨੂੰ ਆਪਾਂ ਵਿਗਿਆਨਕ ਤੌਰ 'ਤੇ ਉਹ ਕਹਿੰਦੇ ਆ ਇੱਕ ਸੈਕਿੰਡ ਦੇ, ਯਾਨੀ ਕਿ ਜਿਸ ਨੂੰ ਆਪਾਂ ਨੈਨੋ ਸੈਕਿੰਡ, ਇੱਕ ਸੈਕਿੰਡ ਦੇ ਅਰਬਵੇਂ ਖਰਬਵੇਂ ਹਿੱਸੇ ਦੇ ਵਿੱਚ ਉਹ ਕ੍ਰੀਏਸ਼ਨ ਹੁੰਦੀ ਆ, ਯਾਨੀ ਕਿ ਉਸਦਾ ਸਮਾਂ ਵੀ ਜਿਹੜਾ ਹੈ ਉਹ ਇਹੀ ਕਹਿੰਦੇ ਕਿ 10^43 ਜਦੋਂ ਉਹ ਧਮਾਕਾ ਹੁੰਦਾ, ਜਿਸ ਨੂੰ ਗੁਰਬਾਣੀ ਵੀ ਐਕਸਪਲੇਨ ਕਰਦੀ ਹੈ ਕੀਤਾ ਪਸਾਓ ਏਕੋ ਕੁਆਓ, ਅਤੇ ਉਹ ਹੀ ਹੌਲੀ ਹੌਲੀ ਹੁੰਦਿਆਂ ਹੁੰਦਿਆਂ ਸੈਕਿੰਡ ਪੂਰਾ ਹੋਣ ਦੇ ਵਾਸਤੇ ਇੱਕ ਬਹੁਤ ਵੱਡਾ ਵਿਸ਼ਾਲ ਬ੍ਰਹਿਮੰਡ ਦਾ ਇੱਕ ਸਰੂਪ ਜਿਹੜਾ ਸੀ ਉਹ ਬਹੁਤ ਛੇਤੀ ਹੀ ਕ੍ਰੀਏਟ ਹੋ ਚੁੱਕਾ ਸੀ ਸੈਂਕੜੇ ਲਾਈਟ ਏਅਰਸ ਦੇ ਵਿੱਚ। ਜੁਗਾਦ ਸੱਚ, ਜੁਗਾਂ ਤੋਂ ਇਤਿਹਾਸ ਦੇ ਵਿੱਚ, ਹੈ ਪੀ ਸੱਚ ਵਰਤਮਾਨ ਦੇ ਵਿੱਚ ਵੀ ਉਹਦੀ ਹੋਂਦ ਹੈ, ਨਾਨਕ ਹੋਸੀ ਪੀ ਸੱਚ, ਨਾਨਕ ਜੀ ਕਹਿੰਦੇ ਨੇ ਕਿ ਉਹ ਭਵਿੱਖ ਦੇ ਵਿੱਚ ਵੀ ਸੱਚ ਹੀ ਰਹੇਗਾ। ਜਿਸ ਤਰ੍ਹਾਂ ਬਾਣੀ ਦਾ ਜ਼ਿਕਰ ਆਉਂਦਾ ਹੈ ਨਾ, ਤਿਸ ਭਾਵੇ ਤਾਂ ਕਰੇ ਪਸਾਰਾ, ਤਿਸ ਭਾਵੇ ਤਾਂ ਏਕੰਕਾਰਾ। ਹੁਣ ਜਦੋਂ ਉਹਦੀ ਇੱਛਾ ਹੁੰਦੀ ਹੈ, ਉਹਦੀ ਮਰਜ਼ੀ ਦੇ ਮੁਤਾਬਕ ਹੀ ਇਹ ਸਾਰਾ ਪਸਾਰਾ ਬ੍ਰਹਿਮੰਡ ਦਾ ਹੋ ਜਾਂਦਾ ਹੈ, ਅਤੇ ਉਹਦੀ ਇੱਛਾ ਮੁਤਾਬਕ ਹੀ ਵਨ ਐਂਡ ਓਨਲੀ ਵਨ ਦੇ ਵਿੱਚ, ਉਸ ਪ੍ਰਮੋਡੀਅਲ ਐਟਮ ਦੇ ਵਿੱਚ ਸਾਰੀ ਹੀ ਸ੍ਰਿਸ਼ਟੀ ਨੂੰ ਸਮੇਟ ਲੈਂਦਾ ਹੈ। ਅਤੇ ਇੱਕ ਓਂਕਾਰ ਦਾ ਮਤਲਬ ਹੀ ਇਹ ਆ ਕਿ ਉਸ ਇੱਕ ਬਿੰਦੂ ਦੇ ਵਿੱਚ ਸਾਰੀ ਸਮਿਸਟਰੀ ਜਿਹੜੀ ਸੀ ਸਿਮਟੀ ਹੋਈ ਸੀ, ਸਿਮਟੀ ਉਸ ਤੋਂ ਹੀ ਇਹ ਪਸਾਰਾ ਹੋਇਆ ਹੈ। ਇੱਕ ਓਂਕਾਰ, ਓਂਕਾਰ ਦਾ ਜ਼ਿਕਰ ਤਾਂ ਬਾਣੀ 'ਚ ਵੀ ਹੈਗਾ, ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿੰਚਿਤ, ਉੱਥੇ ਉਹ ਓਂਕਾਰ ਦੀ ਉਸ ਸ੍ਰਿਸ਼ਟੀ ਦੀ ਸਿਰਜਣਾ ਦੀ ਗੱਲ ਕਰੇ, ਪਰ ਇੱਕ ਲਾ ਕੇ ਉਹਨਾਂ ਨੇ ਕਿਹਾ ਵੀ ਸਾਰਾ ਪਸਾਰਾ ਜਿਹੜਾ ਇੱਕ ਹੀ 'ਚ ਹੋਏ, ਆਪ ਹੀ ਨੇ ਆਪ ਸਾਜਿਆ। ਹੁਣ ਆਪਾਂ ਅਕਾਲ ਮੂਰਤ ਦੀ ਗੱਲ ਕਰ ਰਹੇ ਸੀ, ਫਿਰ ਉਹ ਅਜੂਨੀ, ਉਹ ਮਨੁੱਖ ਵਾਂਗੋਂ ਜਾਂ ਦੁਨੀਆਂ ਦੇ ਹੋਰ ਸਪੈਸ਼ੀਜ਼ ਵਾਂਗੋਂ ਕੋਈ ਸਰੀਰ ਨਹੀਂ ਧਾਰਨ ਕਰਦਾ, ਜੂਨਾਂ 'ਚ ਨਹੀਂ ਆਉਂਦਾ,
क्योंकि वह गुणा ते आधारित है।

0: ਇਹ ਵੱਖਰੀ ਗੱਲ ਹੈ ਕਿ ਜਦੋਂ ਗੁਰਮਤ ਦੇ ਵਿੱਚ ਆਪਾਂ ਗੁਣਾਂ ਦੀ ਗੱਲ ਕਰਦੇ ਹਾਂ, ਆਪਾਂ ਗਾਡ ਲਾਈਕ ਬਣਨ ਦੀ ਗੱਲ ਕਰਦੇ ਹਾਂ, ਤਾਂ ਫਿਰ ਅਸੀਂ ਉਹਨਾਂ ਗੁਣਾਂ ਦੇ ਆਧਾਰ 'ਤੇ ਕਰਦੇ ਹਾਂ ਕਿ ਜਿੰਨੇ ਕੁ ਗੁਣ ਸਾਡੇ ਦੈਵੀ ਗੁਣ, ਰੱਬੀ ਗੁਣ ਜਿਹੜੇ ਅਸੀਂ ਧਾਰਨ ਕਰ ਜਾਵਾਂਗੇ, ਸਾਡੇ ਅੰਦਰ ਉਹਨਾਂ ਦਾ ਵਾਸਾ ਹੋ ਜਾਏਗਾ, ਅਸੀਂ ਇੰਨੇ ਕੁ ਪਰਸੈਂਟ ਭਾਵੇਂ ਕਣਕੇ ਸਮਾਨ ਹੀ ਰੱਬ ਵਰਗੇ ਹੋ ਜਾਂਦੇ ਹਾਂ। ਸੰਪੂਰਨ ਹੋਣਾ ਤਾਂ ਬਹੁਤ ਵੱਡੀ ਮੁਸ਼ਕਲ ਹੈ, ਆਮ ਮਨੁੱਖ ਵਾਸਤੇ ਸੰਭਵ ਹੀ ਨਹੀਂ ਹੈ। ਸੋ ਅਕਾਲ ਮੂਰਤ ਅਜੂਨੀ। ਫਿਰ ਅਗਲਾ ਸਵਾਲ ਇਹ ਹੈ ਸਹਿਪੰਗ ਕਿ ਉਹਦੀ ਹੋਂਦ ਆਪੀ ਨੇ ਆਪ ਸਾਜਿਆ, ਉਹਦੀ ਹੋਂਦ ਜਿਹੜੀ ਹੈ, ਉਹਦੀ ਐਗਜ਼ਿਸਟਿੰਗ ਜਿਹੜੀ ਹੈ, ਆਪ ਹੀ ਆਪਣੇ ਆਪ 'ਚ ਹੋਈ ਹੈ। ਸਹਿਪੰਗ ਉਹ ਆਪਣੇ 'ਚੋਂ ਹੀ ਆਪਣਾ ਆਪ ਪੈਦਾ ਕਰਕੇ, ਆਪਣਾ ਨਾਮ ਪੈਦਾ ਕਰਕੇ ਇਸ ਅਨੇਕਤਾ ਦੀ ਦੇ ਬ੍ਰਹਿਮੰਡ ਨੂੰ ਸਿਰਜ ਲੈਂਦਾ ਹੈ ਅਤੇ ਫਿਰ ਆਪਣੇ ਆਪ ਵਿੱਚ ਹੀ ਸਮੇਟ ਲੈਂਦਾ ਹੈ। ਸਹਿਪੰਗ ਅਤੇ ਇਸ ਦੀ ਸਮਝ ਜਿਹੜੀ ਆ, ਇਸ ਦੀ ਜਿਹੜੀ ਅੰਡਰਸਟੈਂਡਿੰਗ ਹੈ, ਉਹ ਗੁਰੂ ਤੋਂ ਹੀ ਪ੍ਰਾਪਤ ਹੋਏਗੀ। ਉਸਨੂੰ ਕਿਵੇਂ ਜਾਣਨਾ ਹੈ? ਕਿਉਂਕਿ ਕਉ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਇਸ ਹੁਕਮ ਦੀ ਪਛਾਣ ਜਿਹੜੀ ਆ ਇਹ ਗੁਰੂ ਦੁਆਰਾ ਹੀ ਹੋਏਗੀ, ਅਤੇ ਇਸ ਦੀ ਪਛਾਣ ਹੀ ਜਿਹੜੀ ਆ ਅਕਾਲ ਪੁਰਖ ਨੂੰ ਸਮਝਣਾ ਹੈ। ਅਪਾ ਅਕਾਲ ਪੁਰਖ ਅਣਪਾਉ ਦੀ ਵਸਤ ਹੈ, ਦੇਖਣ ਦੀ ਨਹੀਂ। ਬਾਣੀ 'ਚ ਵੀ ਆਉਂਦਾ ਹੈ ਨਾ ਕਿ ਜੇ ਅਕਾਲ ਪੁਰਖ ਨੂੰ ਪਾਉਣਾ ਹੈ ਉਹਦੇ ਵਾਸਤੇ ਇਹਨਾਂ ਅੱਖਾਂ ਦੀ, ਇਸ ਮੂੰਹ ਦੀ, ਇਹਨਾਂ ਕੰਨਾਂ ਦੀ ਉਸਨੂੰ ਸੁਣਨ ਵਾਸਤੇ ਲੋੜ ਨਹੀਂ ਆ, ਕਿਉਂਕਿ ਉਹ ਪੰਜ ਭੂਤਕ ਸਰੀਰ ਤੋਂ ਪਰੇ ਆ। ਇਸੇ ਕਰਕੇ ਸਵਾਲ ਕਰਦੇ ਨੇ ਗੁਰੂ ਅੰਗਦ ਪਾਤਸ਼ਾਹ, ਦਿਸੈ ਸੁਣੀਐ ਜਾਣੀਏ ਸ਼ਾਹ ਨਾ ਪਾਇਆ ਜਾਏ। ਅੱਖਾਂ ਦੇ ਨਾਲ ਸੁਣਨ ਦੇ ਨਾਲ ਇਸ ਤਰ੍ਹਾਂ ਆਹਮਣੇ ਸਾਹਮਣੇ ਦੇਖ ਕੇ ਪ੍ਰਾਪਤੀ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ? ਲੂਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਤਾਏ? ਉਹ ਲੋਕ ਜਿਹੜੇ ਫਿਜ਼ੀਕਲ ਨੀਡਸ ਦੇ ਮੁਤਾਬਕ ਨੇ, ਕਿਸੇ ਨੂੰ ਅੱਖਾਂ ਦੁਆਰਾ ਦਿਸਦਾ ਨਹੀਂ, ਕੋਈ ਕੰਨਾਂ ਨਾਲ ਸੁਣਦਾ ਨਹੀਂ, ਕੋਈ ਪੈਰਾਂ ਨਾਲ ਚੱਲ ਨਹੀਂ ਸਕਦਾ, ਕੋਈ ਬੋਲ ਨਹੀਂ ਸਕਦਾ, ਕਿਸੇ ਦੇ ਕੋਲ ਜ਼ੁਬਾਨ ਨਹੀਂ ਹੈ, ਉਹ ਫਿਰ ਉਹਨੂੰ ਕਿਵੇਂ ਮਿਲੇ ਜੇ ਸਾਖਿਆਤ ਦਰਸ਼ਨ ਹੁੰਦੇ ਹੋਣ? ਅਤੇ ਫਿਰ ਦੂਸਰੇ ਸਲੋਕ ਦੇ ਵਿੱਚ ਜਵਾਬ ਦਿੰਦੇ ਨੇ, ਪੈ ਕੇ ਚਰਨ ਕਰ ਪਾਓ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀਏ ਇਹ ਉਕੰਤ ਮਿਲਾਵਾ ਹੋਏ। ਪੈ ਡਿਸਿਪਲਿਨ, ਰੱਬ ਦਾ ਪਵਿੱਤਰ ਪੈ, ਅਨੁਸ਼ਾਸਨਕ ਲਾਈਫ, ਵਿਕਾਰਾਂ ਤੋਂ ਮੁਕਤ ਜੀਵਨ, ਯਾਨੀ ਜ਼ਿੰਦਗੀ ਦਾ ਜਿਹੜਾ ਰਸਤਾ ਹੈ ਉਹ ਡਿਸਿਪਲਿਨਡ ਹੋਵੇ, ਉਹ ਜਤੀ ਸਤੀ ਹੋਵੇ। ਜਤੀ ਸਤੀ ਦਾ ਮਤਲਬ ਇੱਥੇ ਨਹੀਂ ਹੈ ਕਿ ਬੇਹੰਗਮ ਹੋ ਜਾਏ ਅਤੇ ਗ੍ਰਸਤੀ ਹੀ ਨਾ ਕਰੇ, ਨਹੀਂ। ਗੁਰਬਾਣੀ ਹੀ ਕਹਿੰਦੀ ਆ ਬਿੰਦ ਰਾਖੇ ਜੇ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਇੱਥੇ ਜਤੀ ਸਤੀ ਗੁਰਮਤ ਦੇ ਮੁਤਾਬਕ ਏ ਜਿਹੜਾ ਬੰਦਾ ਉੱਚੇ ਕਿਰਦਾਰ ਦਾ ਮਾਲਕ ਹੋਏਗਾ, ਗ੍ਰਸਥ ਵਿੱਚ ਰਹਿ ਕੇ ਹੀ, ਕਿਉਂਕਿ ਗੁਰੂ ਤੋਂ ਕੀ ਮਿਲਦਾ ਹੈ? ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਣਦਿਆਂ ਖਿਲਣਦਿਆਂ ਪਹਿਨਦਿਆਂ ਖਾਵਣਦਿਆਂ ਵਿੱਚੇ ਹੋਵੇ ਮੁਕਤ। ਸੋ ਮਨੁੱਖ ਜਿਹੜਾ ਹੈ ਉਹ ਜ਼ਿੰਦਗੀ ਨੂੰ ਮਾਣਦਿਆਂ ਹੀ, ਜ਼ਿੰਦਗੀ ਨੂੰ ਹੰਡਾਉਂਦਿਆਂ ਹੀ, ਉਸ ਜੁਗਤੀ ਨੂੰ ਜਾਣਦਿਆਂ ਹੀ ਇਹ ਸੰਸਾਰ ਦੇ ਵਿੱਚ ਜੀਵਨ ਮੁਕਤ ਚਾਹੀਦਾ ਹੈ। ਕਿਹੋ ਜਿਹਾ? ਪ੍ਰਭ ਕੀ ਆਗਿਆ ਆਤਮ ਹਤਾਵੈ, ਜੀਵਨ ਮੁਕਤ ਸਉ ਕਹਾਵੈ। ਪ੍ਰਭੂ ਦੇ ਰਜ਼ਾ 'ਚ ਰਾਜ਼ੀ ਰਹਿਣ ਵਾਲਾ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਸਚਿਆਰਾ ਬਣਨਾ ਇਹਨਾਂ, ਅਤੇ ਉਸ ਦੀ ਇਹ ਸ਼ਰਤ ਹੈ। ਪਰ ਉਹ ਸਾਰਾ ਕੁਛ, ਉਹ ਰਸਤਾ ਜਿਹੜਾ ਹੈ, ਉਹ ਗੁਰੂ ਨੇ ਉਸ ਮਾਰਗ 'ਤੇ ਤੋਰਨਾ ਹੈ। ਗੁਰੂ ਹੀ ਉਸ ਦਾ ਗਿਆਨ ਦੇਗਾ, ਕਿਉਂਕਿ ਜਿਹੜੀ ਜ਼ਿੰਦਗੀ ਹੈ ਇਹ ਭਾਂਜਵਾਦੀ ਨਹੀਂ ਆ। ਮਨੁੱਖ ਨੇ ਕਰਮ ਕਰਨਾ ਹੈ, ਮਨੁੱਖਾਂ ਵਰਗਾ ਕਿਸੇ ਪਹਾੜ ਦੀ ਬੋਕਲ 'ਚ ਬੈਠ ਕੇ, ਕਿਸੇ ਗੁਫਾ ਦੇ ਅੰਦਰ ਜਾਂ ਘਰ ਦੇ ਅੰਦਰ ਭੌਰਾ ਬਣਾ ਕੇ ਵਾਹਿਗੁਰੂ ਵਾਹਿਗੁਰੂ ਕਰਨਾ, ਜ਼ਿੰਦਗੀ ਤੋਂ ਪਾਜਵਾਦੀ ਹੋਣਾ ਗੁਰਸਿੱਖੀ ਨਹੀਂ ਆ। ਗੁਰੂ ਨੇ ਇਹ ਮਾਰਗ ਨਹੀਂ ਦੱਸਿਆ, ਗੁਰੂ ਨੇ ਕਿਹਾ ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ, ਹੱਸਣਦਿਆਂ ਖਿਲਣਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੁਕਤ। ਇਸ ਤਰ੍ਹਾਂ ਦਾ ਜੀਵਨ ਜਿਹੜਾ ਹੈ, ਇਸ ਨਾਲ ਮਨੁੱਖ ਜੀਵਨ ਮੁਕਤ ਹੁੰਦਾ। ਉੱਦਮ ਕਰੇਂਦਿਆਂ ਜੀਵ ਤੂੰ, ਉੱਦਮੀ ਬਣਾਉਣਾ ਹੈ, ਮੰਗਤਾ ਨਹੀਂ ਬਣਾਉਣਾ। ਧਿਆਵਦਿਆਂ ਸੁੱਖ ਪੁੰਜ, ਕਮਾਉਂਦਿਆਂ ਸੁੱਖ ਪੁੰਜ, ਧਿਆਵਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਉੱਦਮ ਕਰੇਂਦਿਆਂ ਜੀਵ ਤੂੰ, ਕਮਾਉਂਦਿਆਂ ਸੁੱਖ ਪੁੰਜ, ਧਿਆਵਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਇਹ ਜੀਵਨ ਦਾ ਲਕਸ਼ ਹੈ ਜੋ ਗੁਰੂ ਨੇ ਸਾਨੂੰ ਦਿੱਤਾ। ਸੋ ਅੱਜ ਦੀ ਜਿਹੜੀ ਆਪਾਂ ਵਿਚਾਰ ਇਹੀ ਇਸੇ ਟੌਪਿਕ 'ਤੇ ਕੀਤੀ ਹੈ ਕਿ ਇਹ ਦੱਸਿਆ ਜਾਏ ਕਿ ਮਨੁੱਖ ਨੂੰ ਜਿਹੜੇ ਉਹ ਲੋਕ ਆਮ ਤੌਰ 'ਤੇ ਕਹਿੰਦੇ ਹਨ ਜੀ ਰੱਬ ਨੇ ਮਨੁੱਖ ਨੂੰ ਨਹੀਂ ਬਣਾਇਆ, ਮਨੁੱਖ ਨੇ ਰੱਬ ਨੂੰ ਬਣਾਇਆ। ਕਿਸੇ ਹੱਦ ਤੱਕ ਜਿਹੜੇ ਨਾਮ ਅਸੀਂ ਦਿੱਤੇ ਆ, ਕਿਉਂਕਿ ਰੱਬ ਨੇ ਕਿਸੇ ਨੂੰ ਆ ਕੇ ਇਹ ਨਾਮ ਤਾਂ ਨਹੀਂ ਕਹਿਣਾ। ਇਸੇ ਕਰਕੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ ਕਿਰਤਮ ਨਾਮ ਕਥੇ ਤੇਰੇ ਜੇਬਾ, ਸੱਤ ਨਾਮ ਤੇਰਾ ਪਰਾ ਪੂਰਬਲਾ। ਤੇਰਾ ਕੋਈ ਵੀ ਨਾਮ ਨਹੀਂ ਆ, ਨਾਮ ਤੈਨੂੰ ਬੰਦਿਆਂ ਨੇ ਦਿੱਤੇ ਆ, ਤੇਰੇ ਗੁਣਾਂ ਦੇ ਆਧਾਰ 'ਤੇ। ਆਓ ਆਪਾਂ ਅੱਜ ਇਸ ਵਿਚਾਰ ਨੂੰ ਆਧਾਰ ਬਣਾ ਕੇ, ਇਸ ਗੱਲ ਨੂੰ ਮੰਨ ਕੇ ਤੁਰੀਏ ਕਿ ਗੁਰਮਤਿ ਨੇ ਸਾਨੂੰ ਚੰਗਾ ਮਨੁੱਖ ਬਣਨ ਦੀ ਪ੍ਰੇਰਣਾ ਦਿੱਤੀ ਹੈ।
1: ਪ੍ਰੋਗਰਾਮ ਦਾ ਇਹ
0: ਸਾਨੂੰ ਆਪਣੇ ਨਿੱਜਤਾ ਪ੍ਰਤੀ ਜੀਵਨ ਦੇ ਵਿੱਚ ਬਾਣੀ ਪੜ੍ਹਨੀ ਹੈ, ਬਾਣੀ ਨੂੰ ਸਮਝ ਕੇ ਆਪਣੇ ਜੀਵਨ ਨੂੰ ਉਸਦੇ ਮੁਤਾਬਕ ਢਾਲਣ ਦਾ ਯਤਨ। ਵਾਹਿਗੁਰੂ ਜੀ ਕਾ ਖਾਲਸਾ।
1: ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਿਡੀ ਜੀ ਨੂੰ 403-777-1099 ਯਾਨੀ 4037771099 ਤੇ ਸੰਪਰਕ ਕਰ ਸਕਦੇ ਹੋ। ਕੈਸਿਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 4038991984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, अपॉइंटमेंट्स ते लै के जाना या सफाई विच मदद करदे ने, तुहानू जेब विचों कोई भी खर्चा नहीं आएगा। ए सिद्धा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इन्हां तों तुसीं फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज का पता है 3501 23rd स्ट्रीट, नॉर्थ ईस्ट, कैलगरी।
1: वाहेगुरु जी का खालसा, वाहेगुरु जी की फतेह। कैलगरी च 24 घंटे सत्तो दिन चलन वाले इको एक धार्मिक पंजाबी रेडियो 102.7 FM तो हुण सरवण करो जी आद गुरु जुगो जुग अटल सत गुरु तन तन साहब श्री गुरु ग्रंथ साहब जी दा सच खंड श्री हरमंदर साहब श्री अमृतसर साहब जी विखे होया अज अमृत वेले दा मुख वाक ते व्याख्या। वाहेगुरु जी का खालसा, वाहेगुरु जी की फतेह।

कामन तौ सीगार कार जा पहला कंत मनाए मत सिज कंत न आवई एव बिरथा जाए।

भोजन पाओ करे तन मन सौंपे कंत को।

भोजन पाओ करे तन मन सौंपे कंत को।

0: ਜਦੋਂ ਸ਼ਬਦ ਸ਼ਿੰਗਾਰ ਆਉਂਦਾ ਤੇ ਸਾਡੇ ਮਨਾਂ ਦੇ ਅੰਦਰ ਉਹ ਬਾਜ਼ਾਰੀ ਬਾਜ਼ਾਰ ਵਿੱਚ ਵਿਕਣ ਵਾਲੇ ਉਹ ਪ੍ਰੋਡਕਟ ਉਹ ਪਦਾਰਥ ਜਿਹੜੇ ਤਨ ਨੂੰ ਸ਼ਿੰਗਾਰਦੇ ਨੇ ਬੜੀ ਛੇਤੀ ਸਾਡਾ ਖਿਆਲ ਉਸ ਪਾਸੇ ਚਲਾ ਜਾਂਦਾ। ਪਰ ਇੱਥੇ ਸਤਿਗੁਰੂ ਜੀ ਨੇ ਜਿਸ ਸ਼ਿੰਗਾਰ ਦੀ ਗੱਲ ਕੀਤੀ ਹੈ ਉਹ ਸ਼ਿੰਗਾਰ ਹੈ ਮਨ ਦਾ। ਕਾਮਣ ਦਾ ਭਾਵ ਹੈ ਜੀਵ ਰੂਪੀ ਇਸਤਰੀ ਤੇ ਇਸ ਸੰਸਾਰ ਦੇ ਉੱਤੇ ਅਸੀਂ ਜਿੰਨੇ ਵੀ ਜੁੜ ਬੈਠੇ ਹਾਂ ਮਨੁੱਖ ਜਿਨ੍ਹਾਂ ਦੇ ਵਿੱਚ ਔਰਤਾਂ ਅਤੇ ਮਰਦ ਆਉਂਦੇ ਨੇ ਬੱਚੇ ਜਵਾਨ ਬੁੱਢੇ ਸਾਰੇ ਪਰਮਾਤਮਾ ਦੀਆਂ ਜੀਵ ਰੂਪੀ ਇਸਤਰੀਆਂ। ਸਤਿਗੁਰੂ ਕਹਿੰਦੇ ਭਾਈ ਸੱਜਣਾ ਇਸ ਸੰਸਾਰ ਦੇ ਉੱਤੇ ਕਾਮਣ ਤਉ ਸ਼ਿੰਗਾਰ ਕਰ, ਇਹ ਜੀਵ ਰੂਪੀ ਇਸਤਰੀਏ ਇਹ ਕਾਮਣ ਤੂੰ ਆਪਣੇ ਤਨ ਉੱਤੇ ਤਾਂ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ, ਜਦੋਂ ਤੇਰਾ ਕੰਤ ਭਾਵ ਪਤੀ ਤੇ ਪਤੀ ਹੈ ਪਰਮੇਸ਼ਰ ਜਿਹਨੇ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ, ਜਦੋਂ ਉਹ ਪਹਿਲਾਂ ਪਤੀ ਜਿਹੜਾ ਹੈ ਉਹ ਪਤੀਜ ਜਾਏ ਖੁਸ਼ ਹੋ ਜਾਵੇ ਰੀਝ ਜਾਵੇ। ਮੰਨ ਲਓ ਪਤੀ ਘਰ ਦੇ ਵਿੱਚ ਨਾਰਾਜ਼ ਬੈਠਾ ਹੈ ਤੇ ਫਿਰ ਕੀਤਾ ਹੋਇਆ ਸ਼ਿੰਗਾਰ ਕਾਮਣ ਦਾ ਕਿਸੇ ਅਰਥ ਨਹੀਂ। ਇਹ ਜਿਹੜਾ ਮਹੀਨਾ ਚੱਲ ਰਿਹਾ ਨਾ, ਇਸ ਮਹੀਨੇ ਅੰਦਰ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੇਤ। ਕੀਤਾ ਹੋਇਆ ਸ਼ਿੰਗਾਰ ਕਿਸੇ ਅਰਥ ਨੇ, ਜੇ ਭਰਮ ਵਿੱਚ ਪੈ ਗਏ ਤੇ ਇਸ ਸੰਸਾਰ ਦੇ ਵਿੱਚ ਦੂਜਾ ਭਾਵ ਦੂਜੇ ਦੇ ਨਾਲ ਪ੍ਰੇਮ ਬਣਾ ਲਿਆ। ਇੱਥੇ ਸੰਬੋਧਨ ਕੀਤਾ ਹੈ ਜੀਵ ਰੂਪੀ ਇਸਤਰੀ ਨੂੰ ਤੇ ਸਤਿਗੁਰੂ ਕਹਿੰਦੇ ਹੇ ਮਨਾ, ਜੇ ਭਾਅ ਹੀ ਦੂਜੇ ਪਾਸੇ ਲਾ ਲਿਆ, ਪ੍ਰੇਮ ਹੀ ਦੂਜੇ ਪਾਸੇ ਕਰ ਲਿਆ, ਫਿਰ ਕੀ ਰੱਬ ਹੈ ਇਸ ਸੰਸਾਰ ਦੇ ਉੱਤੇ। ਜੇ ਪਤੀ ਨਹੀਂ ਰੀਝਿਆ ਇਸ ਸ਼ਿੰਗਾਰ ਤੋਂ ਤੇ ਕੀ ਲਾਭ ਹੈ। ਸਾਡੀ ਜ਼ਿੰਦਗੀ ਦਾ ਆਧਾਰ ਬਣਿਆ ਜੀ, ਅਸੀਂ ਤਨ ਦਾ ਸ਼ਿੰਗਾਰ ਤੇ ਬੜਾ ਕਰਦੇ ਹਾਂ, ਸਰੀਰ ਕਰਕੇ ਤੇ ਅਸੀਂ ਬੜਾ ਸ਼ਿੰਗਾਰ ਕਰਦੇ ਹਾਂ। ਕਿਹੜਾ ਸ਼ਿੰਗਾਰ ਜੀ? ਸਾਡੀ ਜ਼ਿੰਦਗੀ ਦਾ ਆਧਾਰ ਹੈ, ਜਦੋਂ ਵੀ ਗੁਰਦੁਆਰੇ ਆਉਂਦੇ ਹਾਂ ਤਨ ਨੂੰ ਸ਼ਿੰਗਾਰ ਕੇ ਇਸ਼ਨਾਨਪਣ ਕਰਕੇ, ਇਹ ਸਾਡਾ ਪਹਿਲਾ ਫਰਜ਼ ਹੈ। ਭਾਈ ਗੁਰਦਾਸ ਜੀ ਦਾ ਬਚਨ ਹੈ, ਗੁਰਸਿੱਖ ਭਲ ਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਵੰਦਾ। ਪਰ ਜਦੋਂ ਗੁਰਦੁਆਰੇ ਆਉਂਦਾ ਹੈ ਤੇ ਗੁਰਦੁਆਰੇ ਆ ਕੇ ਕਰਨਾ ਕੀ, ਇਸ ਪਾਵਣ ਅਸਥਾਨ ਤੋਂ ਪ੍ਰਾਪਤ ਕੀ ਕਰਨਾ, ਅਜੇ ਤੱਕ ਸਾਨੂੰ ਇਹ ਪਤਾ ਨਹੀਂ ਚੱਲ ਸਕਿਆ। ਸਾਡੇ ਵਾਸਤੇ ਗੁਰੂ ਦੀ ਮਹਾਨਤਾ ਕੀ ਹੈ, ਅਸੀਂ ਸ਼ਿੰਗਾਰ ਕਰਨਾ ਕੀ ਹੈ। ਭਾਈ ਗੁਰਦਾਸ ਜੀ ਦਾ ਇੱਕ ਬਚਨ ਆਪ ਜੀ ਦੇ ਸਨਮੁੱਖ ਰੱਖਣਾ ਤੇ ਮੈਂ ਤਾਂ ਕਰਕੇ ਭਾਈ ਗੁਰਦਾਸ ਜੀ ਦੇ ਬਚਨਾਂ ਨੂੰ ਤੁਹਾਡੇ ਸਨਮੁੱਖ ਰੱਖਦਾ, ਕਿਉਂਕਿ ਭਾਈ ਗੁਰਦਾਸ ਜੀ ਨੇ ਜਿਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਇੱਕ ਇੱਕ ਸ਼ਬਦ, ਇੱਕ ਇੱਕ ਅੱਖਰ, ਇੱਕ ਇੱਕ ਲੱਗ, ਇੱਕ ਇੱਕ ਮਾਤਰਾ ਜਿਹੜੀ ਹੈ ਆਪਣੇ ਹੱਥਾਂ ਦੇ ਨਾਲ ਲਿਖੀ ਤੇ ਭਾਈ ਗੁਰਦਾਸ ਜੀ ਤੋਂ ਵੱਧ ਤੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣ ਨਹੀਂ ਸਕਦਾ। ਭਾਈ ਗੁਰਦਾਸ ਜੀ ਦੀ ਰਚਨਾ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰਬਾਣੀ ਦੀ ਕੁੰਜੀ ਕਿਹਾ ਹੈ। ਇਹ ਸੱਜਣੋਂ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਸ ਗੁਰੂ ਦੇ ਕੋਲ ਆਏ ਜੇ ਨਾ, ਪਹਿਲਾਂ ਉਹਦੀ ਮਹਾਨਤਾ ਆਪਣੇ ਹਿਰਦੇ ਅੰਦਰ ਦ੍ਰਿੜ ਕਰ ਲਿਓ, ਕਿਉਂਕਿ ਸਾਨੂੰ ਅਜੇ ਤੱਕ ਆਪਣੇ ਗੁਰੂ ਤੇ ਭਰੋਸਾ, ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਬੱਝਾ, ਜਿਹਦੇ ਕਾਰਨ ਅਸੀਂ ਥਾਂ ਥਾਂ ਤੇ ਭਟਕਦੇ ਹਾਂ। ਗੁਰਦੁਆਰੇ ਵੀ ਮੱਥਾ ਟੇਕ ਲਿਆ, ਬਾਹਰ ਜਾ ਕੇ ਕਿਤੇ ਪੀਰਾਂ ਦੀ ਜਗ੍ਹਾ ਆਈ ਉੱਥੇ ਮੱਥਾ ਟੇਕ ਲਿਆ, ਤੇ ਜੇ ਕੋਈ ਭਾਈ ਕਹਿ ਦੇ ਭਾਈ ਸਾਹਿਬ ਜੀ ਇਹ ਤੇ ਸਾਡੇ ਵੱਡੇ ਆ, ਜਿਹੜੇ ਵੱਡੇ ਮੜੀਆਂ ਚ ਮਰ ਗਏ ਖੱਪ ਗਏ, ਅਸੀਂ ਅੱਜ ਵੀ ਉਹਨਾਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਵੀ ਇਹ ਸਾਡੇ ਵਡੇਰੇ ਆ ਜੀ। ਉਹ ਕਾਹਦਾ ਵਡੇਰਾ ਜਿਹੜਾ ਰਾਤ ਨੂੰ ਭੂਤ ਬਣ ਕੇ ਤੁਹਾਨੂੰ ਡਰਾਉਂਦਾ ਫਿਰੇ? ਨਹੀਂ ਭਾਈ ਸਾਹਿਬ ਜੀ, ਜੇ ਨਾ ਮੰਨੀਏ ਤੇ ਫਿਰ ਦਾਬ ਪੈਂਦੀ ਹੈ, ਦਾਬਾ ਪੈ ਜਾਂਦਾ। ਰਾਤ ਨੂੰ ਆਣ ਕੇ ਡਰਾਉਂਦਾ ਉਹ, ਫਿਰ ਕਾਹਦਾ ਵੱਡਾ ਜਿਹੜਾ ਤੁਹਾਨੂੰ ਡਰਾਉਂਦਾ? ਆਓ ਸਤਿਗੁਰੂ ਜੀ ਦੀ ਉਸਤਤ ਜਾਣੀਏ। ਭਾਈ ਗੁਰਦਾਸ ਜੀ ਕਹਿੰਦੇ ਸੱਜਣਾ, ਇਸ ਸੰਸਾਰ ਦੇ ਉੱਤੇ ਜਿਸ ਗੁਰੂ ਦੇ ਕੋਲ ਤੂੰ ਆਇਆ, जिस गुरु के चरणों के कोल तो आण के मत्था टेकिया वो सतगुरु गुणा का खजाना है, सतगुरु गुण ही निधान है, गुणा का खजाना। गुण कर बख्शे अवगुण यारे, वो गुण दे के ते अवगुणा बख्श देंदा। सतगुर पूरा वैद है, पंजे रोग असाध निवारे। दुनिया के उत्ते किसी को एक रोग दो रोग जां चार रोग निवारण का तजर्बा होगा जी, ये डॉक्टर बड़ा सियाना, पर अखीर उत्ते आण के वो डॉक्टर भी हाथ खड़ा कर देंदा, ना भाई मेरे को इस तो अगे कुछ नहीं, इनू ते हुण रब बजा सकदा। ते अज दे समय विच कल भी दास ने बेनती की सी जीवन युगत समागम दे विच, अज दे समय डॉक्टर जिहड़े ने जदों हाथ खड़े कर देने ते नाल ही कह देंदे ने भाई पुरखा जे तेरे तन दा रोग डॉक्टर दूर नहीं कर सकिया ते एक थां है जिथे तन दा रोग भी ठीक हुंदा है, वह है धन गुरु रामदास पातशाह जी दा थां, वह है धन गुरु रामदास पातशाह जी दा दर। जिस दर दे उत्ते जान के श्रद्धा दे नाल आण के झुकेगा वो तन दा रोग भी दूर करदा। असी इतिहास विचों भाई नूरे दी उस कोड़ी दी साखी सरवण करदे आं जिहड़े तन उत्ते कोड़ होया ते गुरु नानक साहब सच्चे पातशाह जी ने कृपा करके उहदे तन दा रोग निवृत्त कीता। ਇਹ ਸਤਿਗੁਰੂ ਜੀ ਦਾ ਬਚਨ ਹੈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਖੈਰ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ, ਕਿਹੜੇ ਪੰਜ ਰੋਗ ਆ ਜੀ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਹੈ ਕਿਸੇ ਕੋਲ ਤਾਕਤ ਇਹਨੂੰ ਵਸ ਕਰ ਲਈਏ ਵੀ ਅਸੀਂ ਆਪਣੀ ਤਾਕਤ ਦੇ ਨਾਲ ਚੌਂਕੜਾ ਲਾ ਕੇ ਬਹਿ ਰਹੀਏ ਤੇ ਬੈਠਿਆਂ ਬੈਠਿਆਂ ਮਨ ਦੇ ਵਿੱਚ ਹੰਕਾਰ ਆ ਜਾਂਦਾ ਵੀ ਮੈਂ ਇੱਕ ਚੌਂਕੜੇ ਦੇ ਵਿੱਚ ਕਈ ਘੜੀਆਂ ਕਈ ਘੰਟੇ ਜਿਹੜੇ ਉਹ ਕੱਢ ਲੈਂਦਾ ਵੀ ਮੈਂ ਥੱਕਦਾ ਨਹੀਂ, ਇਹ ਵੀ ਹੰਕਾਰ ਜੇ। ਸਤਿਗੁਰੂ ਕਹਿੰਦੇ ਇਹ ਪੰਜਾਂ ਰੋਗਾਂ ਦਾ ਨਿਵਰਤ ਕਰਨ ਵਾਲਾ ਕੇਵਲ ਤੇ ਕੇਵਲ ਸਤਿਗੁਰੂ ਹੈ, ਜਿਹੜਾ ਪੂਰਾ ਵੈਦ ਹੈ ਇਹਨਾਂ ਰੋਗਾਂ ਨੂੰ ਨਿਵਰਤ ਕਰ ਦਿੰਦਾ। ਇਸ ਸੰਸਾਰ ਦੇ ਉੱਤੇ ਹੋਰ ਕੋਈ ਹੈ ਨਹੀਂ। ਤੇ ਭਾਈ ਗੁਰਦਾਸ ਜੀ ਦਾ ਅਗਲਾ ਬਚਨ ਹੈ, ਇਸ ਸੰਸਾਰ ਦੇ ਉੱਤੇ ਸਤਿਗੁਰੂ ਸੁੱਖਾਂ ਦਾ ਖਜ਼ਾਨਾ ਹੈ, ਸਤਿਗੁਰੂ ਸੁੱਖਾਂ ਦਾ ਘਰ ਹੈ, ਸੁੱਖ ਦੇ ਮੇਲ ਲਏ ਦੁਖਿਆਰੇ। ਸਤਿਗੁਰੂ ਸੁੱਖਾਂ ਦਾ ਘਰ ਹੈ, ਸੁੱਖਾਂ ਨੂੰ ਦੇ ਕੇ ਤੇ ਦੁਖੀਆਂ ਨੂੰ ਆਪਣੇ ਚਰਨਾਂ ਦੇ ਨਾਲ ਜੋੜਦਾ। ਮੈਂ ਸਾਖੀਆਂ ਬਹੁਤੀਆਂ ਨੇ ਕਹਿਣੀਆਂ, ਆਪ ਜੀ ਇਤਿਹਾਸ ਤੋਂ ਜਾਣੋ ਜੇ, ਪਰ ਮੈਂ ਬੇਨਤੀ ਕਰਾਂ ਜਿਹੜਾ ਦੁੱਖਾਂ ਦੇ ਨਾਲ ਪਲੀਤ ਹੋ ਕੇ ਆਉਂਦਾ ਉਹ ਸਤਿਗੁਰੂ ਉਹਦੇ ਦੁੱਖਾਂ ਨੂੰ ਨਿਵਰਤ ਕਰ ਦਿੰਦਾ। ਸਤਿਗੁਰੂ ਦਾ ਅਗਲਾ ਗੁਣ, ਕਿਉਂਕਿ ਜਿਹੜਾ ਬਚਨ ਮੈਂ ਕਹਿਣ ਲੱਗਾ ਭਾਈ ਗੁਰਦਾਸ ਜੀ, ਇਹ ਬਚਨ ਕਰਕੇ ਤੁਹਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਸ਼ਰਧਾ ਬਣਾਉਣ ਦਾ ਮਨ ਟਿਕਾ ਕੇ ਤੇ ਇਸ ਸੰਸਾਰ ਦੇ ਉੱਤੇ ਸਿੱਧ ਕਰਦੇ ਨੇ। ਸਤਿਗੁਰ ਸਦਾ ਨਿਰਵੈਰ ਹੈ। ਕੀ ਹੈ ਜੀ ਸਤਿਗੁਰੂ? ਨਿਰਵੈਰ। ਤੇ ਮੈਂ ਕਈ ਵਾਰ ਇਹ ਬਚਨ ਕੰਨਾਂ ਦੇ ਨਾਲ ਸੁਣਿਆ ਸੰਗਤਾਂ ਦੇ ਕੋਲੋਂ ਜਿਹੜੇ ਭਰੋਸਾ ਨਹੀਂ ਰੱਖਦੇ, ਕਹਿੰਦੇ ਭਾਈ ਸਾਹਿਬ ਜੀ ਕਰੀਏ ਕੀ, ਸਾਡੇ ਤੇ ਗੁਆਂਢੀਆਂ ਨੇ ਸਾਡੇ ਉੱਤੇ ਕੁਝ ਕਰ ਦਿੱਤਾ, ਪਤਾ ਨਹੀਂ ਕਿਹੜੇ ਬਾਬੇ ਦੇ ਕੋਲ ਜਾਂਦੇ ਆ। ਗੁਰੂ ਕੇ ਪਿਆਰ ਵਾਲਿਓ, ਇਸ ਸੰਸਾਰ ਦੇ ਉੱਤੇ ਕਰਨਹਾਰ ਕੇਵਲ ਤੇ ਕੇਵਲ ਉਹ ਦਾਤਾ ਹੈ। ਅਸੀਂ ਸਾਰੇ ਕਠਪੁਤਲੀਆਂ ਹਾਂ, ਕਰਨ ਤੇ ਕਰਾਉਣ ਵਾਲਾ ਉਹ ਦਾਤਾ ਹੈ। ਜਿਹੜਾ ਪਰਮਾਤਮਾ ਨਿਰਵੈਰ ਹੈ ਉਹਦੇ ਵਿੱਚ ਇਹ ਗੁਣ ਹੈ, ਸਤਿਗੁਰ ਸਦਾ ਨਿਰਵੈਰ ਹੈ। ਨਿੰਦਕ, ਦੋਖੀ, ਬੇਮੁਖ ਤਾਰੇ, ਉਹਦੇ ਵਿੱਚ ਇਹ ਗੁਣ ਹੈ। ਜਿਹੜੇ ਨਿੰਦਕ ਨਿੰਦਿਆ ਕਰਨ ਵਾਲੇ ਨੇ, ਜੇ ਕਿਤੇ ਸਤਿਗੁਰੂ ਦੇ ਚਰਨਾਂ ਵਿੱਚ ਆਣ ਕੇ ਆਪਣਾ ਮੱਥਾ ਰੱਖ ਦੇਣ, ਭਾਵ ਆਪਣੀ ਮਤ ਸਤਿਗੁਰੂ ਨੂੰ ਦੇ ਦੇਣ, ਇਸ ਸੰਸਾਰ ਦੇ ਉੱਤੇ ਉਹਨਾਂ ਨਿੰਦਕਾਂ ਨੂੰ ਵੀ ਸਤਿਗੁਰੂ ਤਾਰ ਲੈਂਦਾ ਹੈ। ਤੇ ਸਤਿਗੁਰੂ ਸਦਾ ਨਿਰਭਉ, ਨਿਰਭਉ ਦਾ ਭਾਵ ਹੈ ਭਉ ਤੋਂ ਰਹਿਤ, ਡਰ ਤੋਂ ਰਹਿਤ। ਉਹ ਸਤਿਗੁਰੂ ਕਿਸੇ ਦੀ ਕਿਵੇਂ ਗੱਲ ਕਰੋ? ਅਸੀਂ ਆਣ ਕੇ ਅਰਦਾਸ ਕਰਦੇ ਹਾਂ, ਭਾਈ ਸਾਹਿਬ ਜੀ ਕਿਰਪਾ ਕਰ ਦਿਓ, ਅਰਦਾਸ ਕਰਿਓ ਵੀ ਮੈਂ ਕੇਸ ਲਾਇਆ ਤੇ ਮੈਂ ਜਿੱਤ ਜਾਵਾਂ ਤੇ ਦੂਜੇ ਦਾ ਰਹੇ ਕੱਖ ਨਾ। ਜਿਹੜਾ ਸਤਿਗੁਰੂ ਹੈ ਹੀ ਨਿਰਭਉ, ਤੁਹਾਡੀ ਕਿਵੇਂ ਗੱਲ ਮੰਨੋ? ਹੈ ਕਿਸੇ ਵਿੱਚ ਤਾਕਤ? ਵੀ ਸਤਿਗੁਰੂ ਨੂੰ ਆਣ ਕੇ ਕਹੇ ਵੀ ਪਾਤਸ਼ਾਹ ਤੂੰ ਕਿਰਪਾ ਕਰ ਦੇ, ਮੇਰੇ ਉੱਤੇ ਰਹਿਮਤ ਕਰ ਦੇ। ਨਹੀਂ, ਗੁਰੂ ਕੇ ਪਿਆਰ ਵਾਲਿਓ ਉਹ ਨਿਰਭਉ ਹੈ। ਸਤਿਗੁਰ ਪੂਰਾ ਨਿਰਭਉ ਸਦਾ ਅਤੇ ਇਸ ਸੰਸਾਰ ਦੇ ਉੱਤੇ ਜਨਮ ਮਰਨ ਜਮ ਡਰੈ ਉਤਾਰੇ। ਜਿਹਦਾ ਡਰ ਹੈ ਨਾ ਸਾਡੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਜੰਮਣਾ ਮਰਨਾ ਇਸ ਤਰ੍ਹਾਂ ਨਾ ਹੋ ਜਾਵੇ, ਜੰਮਣ ਮਰਨ ਦੇ ਵਿੱਚ ਨਾ ਪੈ ਜਾਈਏ ਗੁਰੂ ਕੇ ਪਿਆਰ ਵਾਲਿਓ। ਨਹੀਂ, ਉਹ ਗੁਰੂ ਗੁਣਾਂ ਦਾ ਖਜ਼ਾਨਾ, ਗੁਰੂ ਵੈਦ, ਗੁਰੂ ਨਿਰਵੈਰ, ਗੁਰੂ ਨਿਰਭਉ, ਉਹ ਸਾਰਿਆਂ ਨੂੰ ਆਪਣੇ ਕਲਾਵੀ ਵਿੱਚ ਜਿਹੜਾ ਆਣ ਕੇ ਕਹਿ ਦਿੰਦਾ ਪਾਤਸ਼ਾਹ ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਜਿਹੜਾ ਆਣ ਕੇ ਕਹਿ ਦਿੰਦਾ ਪਾਤਸ਼ਾਹ ਕਾਮ ਕ੍ਰੋਧ ਨਗਰ ਬਹੁ ਭਰਿਆ, ਸਤਿਗੁਰੂ ਉਹਦੇ ਸਾਰੇ ਪਾਪ, ਉਹਦੇ ਕੀਤੇ ਹੋਏ ਸਾਰੇ ਮਾੜੇ ਕਰਮ ਨਾਸ ਕਰਕੇ ਉਹਨੂੰ ਗੁਣ ਬਖਸ਼ ਦਿੰਦਾ। ਇਹ ਭਾਈ ਗੁਰਦਾਸ ਜੀ ਦਾ ਬਚਨ ਹੈ। ਸੱਜਣੋ, ਜਿਸ ਗੁਰੂ ਦੇ ਕੋਲ ਆਏ ਜੀ, ਇਹ ਸਤਿਗੁਰੂ ਜੀ ਦੇ ਅੰਦਰ ਤਾਕਤ ਹੈ, ਉਹ ਬਾਹਰੀ ਸ਼ਿੰਗਾਰ ਨਹੀਂ ਵੇਖਦਾ ਵੀ ਚੰਨਾ ਚਿੱਟਾ ਚੋਲਾ ਪਾਇਆ, ਕਿੰਨੇ ਸੋਹਣੇ ਕੱਪੜੇ ਪਾਏ ਨੇ। ਸਤਿਗੁਰੂ ਅੰਦਰ ਵੇਖਦਾ ਹੈ। ਅਸੀਂ ਬਾਬਾ ਫਰੀਦ ਜੀ ਦਾ ਬਚਨ ਪੜ੍ਹਦੇ ਹਾਂ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ, ਜਿੱਤ ਵਸ ਆਵੇ ਕੰਤ। ਇਹ ਅੱਜ ਦਾ ਬਚਨ। ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਾਮਣ ਤਉ ਸ਼ਿੰਗਾਰ ਕਰ, ਹੇ ਜੀਵ ਰੂਪੀ ਇਸਤਰੀਏ, ਤੇਰਾ ਸ਼ਿੰਗਾਰ ਤਾਂ ਹੀ ਉਹਨੂੰ ਭਾਵੇਗਾ, ਤਾਂ ਹੀ ਚੰਗਾ ਲੱਗੇਗਾ, ਜਾਂ ਪਹਿਲਾਂ ਕੰਤ ਮਨਾਏ, ਜਦ ਪਹਿਲਾਂ ਤੇਰਾ ਭਾਵ ਉਹ ਪਰਮਾਤਮਾ ਪਤੀ ਪਰਮੇਸ਼ਰ ਤੈਨੂੰ ਮਿਲ ਪਵੇ। ਸ਼ਿੰਗਾਰ ਕਰਨ ਦਾ ਤੇ ਫਿਰ ਹੀ ਫਾਇਦਾ ਨਾ। ਤੇ ਬਾਬਾ ਫਰੀਦ ਜੀ ਕਹਿੰਦੇ ਵੀ ਕਿਹੜਾ ਅੱਖਰ ਹੈ ਜਿਹਨੂੰ ਮੈਂ ਬੋਲ ਕੇ ਆਪਣੇ ਕੰਤ ਨੂੰ ਰਿਝਾ ਰਵਾਂ, ਆਪਣੇ ਪਤੀ ਨੂੰ ਖੁਸ਼ ਕਰ ਲਵਾਂ? ਕਿਹੜਾ ਗੁਣ ਹੈ ਜਿਸ ਗੁਣ ਦੇ ਨਾਲ ਪਤੀ ਰੀਝ ਕੇ ਮੇਰੇ ਘਰ ਵਿੱਚ ਆ ਜਾਵੇ, ਮੇਰੇ ਹਿਰਦੇ ਉੱਤੇ ਟਿਕ ਜਾਵੇ? ਕਿਹੜਾ ਮੰਤਰ ਹੈ ਜਿਸ ਮੰਤਰ ਦੇ ਨਾਲ ਇਸ ਸੰਸਾਰ ਦੇ ਉੱਤੇ ਮੈਂ ਆਪਣੇ ਕੰਤ ਨੂੰ, ਆਪਣੇ ਪਤੀ ਨੂੰ, ਪਰਮੇਸ਼ਰ ਨੂੰ ਰਿਝਾ ਸਕਾਂ? ਕਿਹੜੀ ਵਸਤ ਹੈ ਜਿਹਦੇ ਨਾਲ ਮੇਰਾ ਪਤੀ ਪਰਮੇਸ਼ਰ ਖੁਸ਼ ਹੋ ਜਾਵੇ? ਤੇ ਬਾਬਾ ਫਰੀਦ ਜੀ ਕਹਿੰਦੇ, ਨਿਵਣ ਸੋ ਅੱਖਰ ਖਾਵਣ ਗੁਣ, ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਤਾਂ ਹੀ ਉਹ ਕੰਤ ਵਸ ਵਿੱਚ ਆਉਣਾ, ਤੇਰੀ ਜ਼ਬਾਨ ਉੱਤੇ ਬੋਲ ਹੋਵੇ ਮਿੱਠਾ। ਤੇ ਸਾਡੇ ਬੋਲ ਥੋੜ੍ਹੇ ਜਿਹੇ ਵਿਗੜ ਗਏ ਆ ਮੇਰੀ ਉਹ ਭੈਣੋ, ਇਹ ਧਿਆਨ ਦਿਓ। ਸਾਡੀ ਰਸੋਈ ਦੇ ਵਿੱਚੋਂ, ਸਾਡੇ ਘਰ ਦੇ ਵਿੱਚੋਂ ਜਦੋਂ ਬੋਲ ਵਿਗੜ ਜਾਣ, ਤੇ ਫਿਰ ਉਹਨਾਂ ਬੋਲਾਂ ਦਾ ਜਿਹੜਾ ਅਸਰ ਹੈ ਬੜਾ ਘੱਟ ਪੈਂਦਾ, ਸਮਾਜ ਦੇ ਉੱਤੇ ਬੜਾ ਬੁਰਾ ਪੈਂਦਾ। ਸਤਿਗੁਰੂ ਕਹਿੰਦੇ, ਸੱਜਣਾ ਆਪਣੇ ਬੋਲਾਂ ਨੂੰ ਸੰਭਾਲ, ਤੇਰੀ ਰਸਨਾ ਤੇ ਹੋਵੇ ਸਤਨਾਮ ਸ੍ਰੀ, ਗੱਜ ਕੇ ਆਖੋ ਸਤਨਾਮ ਸ੍ਰੀ। ਇਹ ਹੈ ਗੁਣ। ਤੇਰੇ ਮਨ ਦੇ ਅੰਦਰ ਹੰਕਾਰ ਨਾ ਹੋਵੇ ਵੀ ਸੱਜਣਾ ਮੈਂ ਤੇਰੇ ਨਾਲ ਲੜ ਲੱਗ ਕੇ ਆਈ ਹਾਂ, ਤੇ ਮੈਂ ਤਾਂ ਲਿਆਂਦਾ ਦਾਜ, ਤੇ ਮੈਂ ਕਰੂੰਗੀ ਆਪਣੀ ਮਨ ਮਰਜ਼ੀ, ਤੇ ਜੇ ਮੈਂ ਮਨ ਮਰਜ਼ੀ ਕਰੂੰਗੀ ਤੇ ਇੱਥੇ ਹੁਕਮ ਮੇਰਾ ਚੱਲੇਗਾ। ਪਤੀ ਰੀਝਿਆ ਨਹੀਂ, ਪਤੀ ਖੁਸ਼ ਨਹੀਂ ਹੋਇਆ ਤੇ ਕੀ ਲਾਭ ਹੈ? ਇੱਥੇ ਗੱਲ ਹੈ ਅੰਦਰੂਨੀ, ਪਰ ਮੈਂ ਬਾਹਰੀ ਤੌਰ ਉੱਤੇ ਵੀ ਬੇਨਤੀ ਕਰਾਂ ਮੇਰੀ ਉਹ ਭੈਣੋ, ਜਿਹੜੀ ਔਰਤ ਆਪਣੇ ਪਤੀ ਨੂੰ, ਆਪਣੇ ਘਰ ਵਾਲੇ ਨੂੰ ਗੁਲਾਮ ਬਣਾਏ, ਉਹ ਗੁਲਾਮ ਦੀ ਪਤਨੀ ਖਵਾਉਂਦੀ ਹੈ ਗੁਲਾਮ ਦੀ। ਜਿਹੜੀ ਪਤਨੀ ਆਪਣੇ ਪਤੀ ਨੂੰ ਬਣਾਏ ਰਾਜਾ, ਉਹਨੂੰ ਕੋਈ ਗੁਲਾਮ ਨਹੀਂ ਕਹਿੰਦਾ, ਕਹਿੰਦਾ ਇਹ ਰਾਣੀ ਹੈ, ਰਾਣੀ। दुनियावी तौर उत्ते भी असी जे विचरीए ना दुनियावी तौर उत्ते भी ते मैं बेनती करा मेरी वो भैनों केड़ी औरत है केड़ी स्त्री है जिहड़ी ये नहीं चाहती भी मेरे पति की शोभा ना होवे। ते इत्थे गल है मत दी। सतगुरु कहिंदे जे तेरी मत है गुलाम ते गुलाम वाली जिंदगी जिहड़ी है बड़ी माड़ी है बड़ी भैड़ी है गुलामां दी जिंदगी। गुरु नानक साहब सच्चे पातशाह जी प्रचार फेरियां ते कहे आ भाई मरदाना जी भुख दे कारण सतगुरु जी दे कोलों बिना आग्या शहर वल नूं तुर पए ते जांदिआं जांदिआं अगे एक जादूगरनियां दा देश आया जादूगरनियां दा नगर शहर वस विच आ गए ते नूर शाह जादूगरनी नूर शाह ਇਹ ਜਾਦੂਗਰਨੀ ਨੇ ਭਾਈ ਮਰਦਾਨੇ ਨੂੰ ਮੋਹ ਲਿਆ। ਹੁਣ ਇੱਥੇ ਇਹ ਨਹੀਂ ਵੀ ਗੁਰੂ ਦੇ ਵਿੱਚ ਕੋਈ ਕਸਰ ਸੀ ਜਾਂ ਭਾਈ ਮਰਦਾਨਾ ਜੀ ਕੱਚੇ ਸਨ, ਇਹ ਸਾਡੇ ਵਾਸਤੇ ਇਤਿਹਾਸ ਦੇ ਅੰਦਰ ਸਾਨੂੰ ਸਮਝਾਉਣ ਦੇ ਲਈ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਭਾਵੇਂ ਲੱਖਾਂ ਕਰੋੜਾਂ ਲੋਕਾਂ ਨੂੰ ਠੱਗਣ ਦੇ ਵੱਲ ਹੋਣ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੇ ਵੱਲ ਹੋਣ, ਪਰ ਜਦੋਂ ਤੱਕ ਉਸ ਪਰਵਦਗਾਰ ਦੀ ਨਿਗਾਹ ਸਵੱਲੀ ਨੇ ਉਦੋਂ ਤੱਕ ਇਹ ਸਭ ਕੁਝ ਸਵਾਹ ਹੈ। ਇਹ ਕਿਸੇ ਅਰਥ ਨੇ ਕਿਸੇ ਲਾਭ ਨੇ। ਨੂਰ ਸ਼ਾਹ ਨੇ ਭਾਈ ਮਰਦਾਨੇ ਨੂੰ ਮੋਹ ਲਿਆ, ਸਤਿਗੁਰੂ ਗਏ ਫਿਰ ਪਿੱਛੇ। ਬੜੀ ਕੋਸ਼ਿਸ਼ ਕੀਤੀ ਨੂਰ ਸ਼ਾਹ ਨੇ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੋਹੇ ਨਹੀਂ ਗਏ, ਕਿਉਂਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਜਿਸ ਗੁਰੂ ਨੂੰ ਤੁਸੀਂ ਮੰਨਦੇ ਜੇ ਨਾ, ਜਿਸ ਗੁਰੂ ਦੇ ਦਰ ਉੱਤੇ ਅਸੀਂ ਆਏ ਹਾਂ, ਉਹ ਰੱਬ ਆਪ ਉਤਰ ਕੇ ਆਇਆ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਨਹੀਂ ਮੋਏ ਗਏ, ਚਰਨਾਂ ਤੇ ਢਹਿ ਪਈ, ਕਹਿੰਦੀ ਵੀ ਮੇਰੇ ਕੋਲ ਬੜੇ ਤੰਤਰ ਮੰਤਰ, ਮੇਰੇ ਕੋਲ ਬੜੇ ਜਾਦੂ ਟੂਣੇ, ਪਰ ਮੈਂ ਤੈਨੂੰ ਮੋਹ ਨਹੀਂ ਸਕੀ। ਪੁਰਖਾ ਆਇਆ ਕਿੱਥੋਂ? ਕਹਿੰਦੇ ਪਹਿਲਾਂ ਜਿਹਨੂੰ ਬੰਨ੍ਹ ਕੇ ਰੱਖੇ ਉਹਨੂੰ ਛੱਡਿਆ, ਚਰਨਾਂ ਤੇ ਢਹਿ ਕੇ ਦਾਸੀ ਬਣ ਗਏ। ਪਾਤਸ਼ਾਹ ਕਿਰਪਾ ਕਰ ਦਿਓ, ਆਹ ਜਿਹੜੇ ਮੇਰੇ ਜੰਤਰ ਮੰਤਰ ਮੇਰੇ ਜਾਦੂ ਟੂਣੇ ਤੇਰੇ ਤੇ ਨਹੀਂ ਚੱਲ ਸਕੇ, ਇਹਦਾ ਭਾਵ ਇਹ ਕਿਸੇ ਅਰਥ ਨਹੀਂ, ਮੈਨੂੰ ਉਹ ਮੰਤਰ ਦਿਓ ਜਿਸ ਮੰਤਰ ਦੇ ਨਾਲ ਮੈਂ ਆਪਣੇ ਜੀਵਨ ਨੂੰ ਸਫਲ ਕਰਾਂ। ਅਤੇ ਸਤਿਗੁਰੂ ਕਹਿੰਦੇ ਵੀ ਇਹ ਜਾਦੂ ਟੂਣੇ ਛੱਡ ਦੇ, ਇਹ ਮਨ ਦੀਆਂ ਚਤਰਾਈਆਂ ਛੱਡ ਦੇ। ਇਸੇ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਰੋਜ਼ਾਨਾ ਸਾਨੂੰ ਕਹਿੰਦੇ ਨੇ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਅਤੇ ਆਰੰਭ ਵਿੱਚ ਦਾਸ ਨੇ ਇਸੇ ਕਰਕੇ ਬੇਨਤੀ ਕੀਤੀ ਸੀ, ਅੱਜ ਦਾ ਜਿਹੜਾ ਮਹੀਨਾ ਆ ਜਿਹੜਾ ਮਹੀਨਾ ਜਾ ਰਿਹਾ, ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੇਤ। ਲੱਖਾਂ ਸ਼ਿੰਗਾਰ ਆਪਣੇ ਘਰ ਦੇ ਵਿੱਚ ਲੈ ਆਇਆ ਅਤੇ ਉਹ ਤਨ ਦੇ ਉੱਤੇ ਕਰ ਰਿਹਾ, ਇਹ ਕਿਸੇ ਅਰਥ ਨੇ? ਭਾਈ ਗੁਰਦਾਸ ਜੀ ਦਾ ਇੱਕ ਵਚਨ ਤੁਹਾਡੇ ਨਾਲ ਸਾਂਝਾ ਕਰਨਾ। ਭਾਈ ਗੁਰਦਾਸ ਜੀ ਬੜਾ ਸੋਹਣਾ ਵਚਨ ਕਰਦੇ ਨੇ, ਜਿਵੇਂ ਕਹਿੰਦੇ ਪੁਸ਼ਤ ਪਥਕ ਤੈ ਮਾਰਗ ਨਾ ਧਾਰੇ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸਜਾਈਏ। ਪੁਸ਼ਤ ਹੈ ਵੈਦ ਖਾਦ ਔਖਦ ਨਾ ਸੰਜਮ ਸਹਿ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਐ। ਤੇ ਤੀਸਰਾ ਵਚਨ ਭਾਈ ਗੁਰਦਾਸ ਜੀ ਨੇ ਕੀਤਾ, ਪੁਸ਼ਤ ਸੁਹਾਗਣ ਕਰਮ ਹੈ ਦੁਹਾਗਣ ਕੈ, ਰਿਹਾ ਦੇ ਵਿਚਾਰ ਕਤ ਸਹਿਜਾ ਬੁਲਾਈਏ। ਕਿਵੇਂ ਉਹ ਸਹਿਜਾ ਦੇ ਉੱਤੇ ਆਣ ਕੇ ਆਰਾਮ ਕਰੇ, ਕਿਵੇਂ ਮਨ ਉੱਤੇ ਉਹਦਾ ਨਾਮ ਸਤਨਾਮ ਸ੍ਰੀ ਕਿਵੇਂ ਟਿਕੇ ਜੀ? ਰਿਹਾ ਦੇ ਵਿਚਾਰ ਰਿਹਦੇ ਵਿੱਚ ਤੇ ਆ ਵੀ ਭਾਈ ਫਲਾਣੇ ਦਾ ਰਹੇ ਕੱਖ ਨਾ, ਅੱਜ 100 ਰੁਪਈਏ ਦੀ ਦੇਖ ਕਰਾਉਣੀ 100 ਦੀ, ਅੱਜ ਮੈਂ ਅਰਦਾਸ ਕਰਕੇ ਆਉਣੀ ਆ ਵੀ ਇਹ ਅਰਦਾਸ, ਅੱਜ ਮੈਂ ਵੱਡੇ ਭਾਈ ਸਾਹਿਬ ਕੋ ਅਰਦਾਸ ਕਰਾਉਣੀ ਆ ਵੀ ਉਹਦਾ ਰਹੇ ਕੱਖ ਨਾ। ਰਿਹਾ ਦੇ ਵਿਚਾਰ ਮਨ ਤੇ ਖੋਟ ਹੈ, ਨਾਵਣ ਚੱਲੇ ਤੀਰਥੀ, ਗੁਰੂ ਨਾਨਕ ਸਾਹਿਬ ਜੀ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਨਾਉਣ ਆਏ ਆ ਤੀਰਥਾਂ ਉੱਤੇ ਮਨ ਖੋਟਾ ਏ ਤੇ ਤਨ ਚੋਰ ਬਣਿਆ ਪਿਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਦਰਬਾਰ ਸੱਜਿਆ, ਸੱਜੇ ਹੋਏ ਦਰਬਾਰ ਦੇ दर्शन करने वास्ते संगत पहुंची है ते उस संगत दे विच एक चोर आया, चोर जिहदा नां इतिहास ने भाई मेरू लिखिया। भाई मेरू आण के गुरु अर्जन देव पातशाह जी दे दर्शन करदा, दर्शन करके जदों वापस जांदा ना ते अपनी धर्म पत्नी नूं कहिंदा वी भागवान है, क्योंकि जिहड़ा चोर हुंदा घर नहीं दसदा मैं करदा की है। अपने इलाके विच वेखियो, वो मां दा पुत सरवणी है, वो चोर नहीं हुंदा। वो कहिंदी मेरे पुत वर्गा ते कोई है नहीं, चार दाने रोज लैके आउंदा ही, कदी कोई वस्त कदी कोई वस्त। वो अपने पुत नूं चोर दी निगाह नाल नहीं वेखदी। वो कहिंदी मेरा पुत साध है, घरे कोई जाके नहीं जे दसदा। ते इस वाल भाई मेरू वापस गया, वापस पहला चोरी करदा सी, घर जांदा सी, दसदा नहीं सी। पर गुरु अर्जन देव पातशाह जी दे दरबार अमृतसर की धरती सचखंड श्री हरिमंदर साहब दर्शन करके ना ते इस सरोवर विच कीता इशनान, रामदास सरोवर नहाते सब उतरे पाप कमाते। गुरु रामदास पातशाह जी दे सरोवर विच कीता इशनान, इशनान करके गुरु अर्जन देव पातशाह जी दे कीते दर्शन, सत संगत रूपी सरोवर दे विच बैठ के गुरमत गुरु की मत सिखी, गुरमत ते गुरु की मत लैके ना तो सतगुरु जी दे कोलों जदों वापस गया, मन सारी दा सारा बदल गया। जाके कहिंदा भागवान ने आ जिहड़ी मझ बन्नी है ये चोरी दी, सियाणी सी गुणा वाली सुचजी, कहिंदे पते परमेश्वर जे चोरी दी है तो फिर लैके क्यों आया। कहिंदा मन बदल गया, हुण मैं एक मन बनाया भी मैं ये मझ वापस करवा। कहिंदे भी मन बदलिया किवें, कहिंदे मैं गुरु दे दर्शन कीते, सच्चे गुरु दे रब दे दर्शन करके आ, रब दे ये जिहड़ी मझ है मैं वापस करके आउणी है। ते जिन्ना इहनूं महीना हो गया, डेढ़ महीना हो गया, जिन्ना दुध पीता उहदे पैसे भी नाल देने आ, वापस करन चला गया। सतगुर गुणी निधान है, गुण कर बख्शे औगुण यारे, ये गुणा की सांझ है। जिस वेले गया ना वापस ते बुजुर्ग ने मझ पछाणी, कहिंदा भलिया पुरशा तेरा धन्नवाद, आ वेखो किड्डी वड्याई है। सामने वाले ने चोर की निगाह नाल नहीं वेख्या, अज असीं वेखदे हां जी कोई भला कम भी करे तो उहनूं फड़ के पहला कुट दिंदे आ। वो गया मझ वापस की, मझ लैण वाले ने उहदा धन्नवाद किया, मन में प्रेम जागया भी गुरु किन्ना दयावान है, मैनू चोर तो साध बना दिता। खुद सतनाम श्री मैनू चोर तो साध बना दिता, भला पुरश बना दिता। सामने वाला कहिंदा भलिया पुरखा तेरा धन्नवाद, डेढ़ महीना हो गया सी मझ गवाची नूं, मझ वापस कर गया। ते सामने खलो के हाथ जोड़ के कहिंदा गुरु क्या सिखा भलिया पुरखा, ये मझ दा चोर भी मैं। कहिंदे जीवन किवें बदल गया, मारिया कुटिया नहीं, तेरा धन्नवाद, जीवन किवें बदल गया। कहिंदे मैं गुरु अर्जन देव पातशाह जी दे दरबार दे दर्शन करके आया। सांझ करीजै गुण है केरी, छोड़े अवगुण चली है, यह गुणा का घर है। सतगुरु रहमत करके अपने सिख नूं अपने चरणा दे नाल प्रीत बख्श देंदा। यह वो थां है जिन्हों भाई गुरदास जी ने साध संगत परमहंस कह के वड़ाया। यह परमहंस है, मैं ये सारा कवित तुहाडे सामने नहीं रखना, पर इहदी अखीरली सतर साडे सारिआं दे काम आओ। उत भाव उत्थे सरोवर मान सरोवर दे उत्ते बैठा होया हंस, उत बग पाग लाग बगला हंसां दे कोल बैठा होया, उत बग बंस हंस बगले हंसां दे कोल जाके बह गए। बड़े ध्यान नाल सुणिओ, हंस दी बिरती है भी ओ दुध ते पानी नूं नखेड़ दिंदा, वो डड्डियां मछियां नहीं खांदा, वो केवल सुचे मोती खांदा। पर हंस दी बिरती यह है भी केवल वो आप ही मोती लभ सकदा, आप ही वो दुध ते पानी नूं नखेड़ सकदा, बगले दे विच ताकत नहीं भर सकदा। उत बग बगला हंस दे नाल मिलके दुबधा ना मेट सके, हंस उहदी दुविधा नहीं खत्म कर सकता। उत बग बंस हंस हंसां दे कोल बह गया, दुविधा ना मेट सके, पर हंस उहदी दुविधा नहीं मेट सकता। पर अज जिथे तुसी बैठे जे, इत भाव इत्थे भाई गुरदास जी कहिंदे जिथे तुसी बैठे जे, जिन्हों भाई गुरदास जी ने परमहंस कहा, इत काग पाग लाग, इत्थे आण के काम बिरती वाला भाव मलीन मत वाला भैड़ी मत वाला, इत काग पाग सम, सम दा भाव है बराबरता। आ संगत विच आण के बैठे जे, सतगुरु जी दी संगत विच बैठे जे, मलीन मत वाला भी उस परमात्मा दे दर उत्ते प्रवान हो जांदे, सतगुरु उस मलीन मत नूं भी निर्मल मत कर दिंदा। इस करके भाई गुरदास जी कहिंदे पूछत सुहागण कर्म है दुहागण कह, रिदे बे पचार कत सहजा बुलाइए। किवें आखांगे भी सहजा उत्ते भाव हिरदे विच आण के बस भाई साहब जी मन टेकदा नहीं, की करिए जी, बाणी पढ़दे आ सवेरे सवेरे कम चेते आ जांदे, भैणां कहिंदियां की करिए भाई साहब जी, तुसीं कहिंदे बाणी पढ़ो, आ परिवार नूं किवें संभालना, मेरी बेनती है प्रशादा वेलदिआं वेलदिआं रब दा शुक्र करिया करो भी आ जिहड़ा आटे दा पेड़ा इह रब ने दिता, ते मैं तेरा शुक्र करदी आ पातशाह। कईआं दे घर इह वी नहीं, इह कईआं दे घर इह वी नहीं, इह गिला ना करिया करो। असीं इक नज़म पढ़दे आ कि इस संसार दे उत्ते इक ना दे कर पुत पुतां कर पुत्रे, इक ना दे कर धी धियां कर दोतरे। यह वंश है जी, कईआं दे चार चार पांच पांच जवाक ने, पर नजम लिखण वाला कहिंदा इक ना दे कर इक, जे ओह भी जाए मार, कौन आखे साहिब नूं वजीदा, इंज नहीं इंज कर। जिहदी उदाहरण गुरु अर्जन देव पातशाह जी सुखमणी साहिब विच दिंदे ने, दस वस्तु लई पाशे पावे, एक वस्त कारण विखोट गवावे, एक पीना दे दस पीहर ले, तौ मूड़ा को का करे। हे मूर्ख, जे तेरे को एक वस्त खो ली ते दस वस्तां दित्तियां ते तू नाराज हुन्ना, तू आखदा मैनू दिता की ना, मेरे शरीर उत्ते छत ना, मैनू खाण लई प्रशादा, पर कदे अपने शरीर वर निगाह मारियो, इस शरीर विचों एक अख, कोई कहे ना मैं तेनू करोड़ रुपया दिना, ना भाई मैं ये नहीं वेचदा। कोई कह देवे ना भी मैनू गुरदा दे दे, ना भाई मैं नहीं वेचदा। शराबी कबाबी कोई नशे विच गुलतान होवे ते वेच सकदा, पर जिहड़ा शरीर की संभाल करता कहिंदा मैनू अरबा खरबा रुपया मिल जाए, मैं शरीर का एक अंग नहीं दिंदा। वो सजना आ शरीर दिता, इन्ना कुछ बख्शिया, इस शरीर दे विच जिंद टिकाई, जियो पाए पिंड जिन साजिया, दिता पहनण खाण जिन्हें सब कुछ दे दिता, होर की चाहिदा। जिस दिन यह जिंद चलेगी या शरीर किसे काम दा नहीं, उस परमात्मा का शुक्र करया कर, ते शुक्र करके शुकराना करके अपने घर विच मेरी वो पैणों प्रशादा बनाया करो। वाहेगुरु वाहेगुरु बोलदिया मंदे बचना नूं त्याग दिए। आ तीन गुण, ए त्रै भैणे वेस कर, तां वस आवी कंत, तां ही वस आवेगा ना, जे जबान उत्ते बोल मिठे होण, जे चंगे गुण धारण किते होण, ते जिस दिन चंगे गुण लैके सतगुरु जी दे कोल आवांगे ना, चंगी मत लैके ते आण के सतगुरु अग्गे करके अरदास, पातशाह तेरा शुक्र है, कृपा कीती तू अपने चरणा दे नाल प्रीत बख्शी, रहमत करी साडे सारयां दे सिर ते मेहर भरिया हाथ रखे, सानू अपने नाम दी दात बख्शी। ते अखीर अरदास दे बोल पंथ ने लिख दिते, सजना जदों भी आण के अरदास करें ते भावें किसे प्रकार दी भी अरदास होवे, उस अरदास तो बाद अपने मन दे ख्यालां दी उडारी नूं संकोचदिआं होइआं सतगुरु दे अगे खलो के आखी, नानक नाम चढ़दी कला, तेरे भाणे सरबत दा भला। ਸਰਬੱਤ ਦੇ ਭਲੇ ਵਿੱਚ ਅਸੀਂ ਵੀ ਆ ਜਾਂਦੇ, ਸਾਰੇ ਹੀ ਆ ਜਾਂਦੇ ਹਾਂ। ਇਹ ਬਖਸ਼ਿਸ਼ ਹੈ ਗੁਰੂ ਦੀ। ਸਤਿਗੁਰੂ ਸਮਝਾਉਂਦੇ ਨੇ, ਹੇ ਜੀਵ ਰੂਪੀ ਇਸਤਰੀਏ, ਪਹਿਲਾਂ ਆਪਣੇ ਕੰਤ ਨੂੰ, ਜਦੋਂ ਤੇਰਾ ਕੰਤ ਖੁਸ਼ ਹੋ ਜਾਵੇ, ਰੀਝਿਆ ਜਾਵੇ, ਤੇ ਫਿਰ ਸ਼ਿੰਗਾਰ ਕਰ, ਨਹੀਂ ਤੇ ਤੇਰਾ ਕੀਤਾ ਹੋਇਆ ਸ਼ਿੰਗਾਰ ਕਿਸੇ ਅਰਥ ਨਹੀਂ।
1: ਮਤ ਸੇਜੈ ਕੰਤ ਨ ਆਵਈ, ਏ ਵੈ ਬਿਰਥਾ ਜਾਏ।
0: ਜੇ ਸ਼ਿੰਗਾਰ ਕਰ ਕਰਕੇ ਮਨ ਵਿੱਚ ਕਹਿ ਲਈਏ ਵੀ ਸ਼ਾਇਦ ਰੱਬ ਵੱਸ ਜਾਵੇ, ਮੈਂ ਬੇਨਤੀ ਕਰਾਂ, ਇਸ ਗੱਲ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ, ਤੇ ਇਹਦੇ ਵਿੱਚ ਕੋਈ ਝਿਜਕ ਨਹੀਂ। ਬਾਣੀ ਬੜੀ ਪੜ੍ਹੀ ਜਾਂਦੀ ਹਰ ਘਰ ਦੇ ਵਿੱਚ, ਟੀਵੀ ਦੇ ਰਾਹੀਂ, ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਅਸੀਂ ਘਰਾਂ ਦੇ ਵਿੱਚ ਬਾਣੀ ਪੜ੍ਹਦੇ ਸੁਣਦੇ ਹਾਂ। ਪ੍ਰਚਾਰ ਦੀ ਕੋਈ ਕਮੀ ਨਹੀਂ, ਹਰ ਨਗਰ ਦੇ ਵਿੱਚ ਸਾਡੇ ਸਿੰਘ ਪ੍ਰਚਾਰਕ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸਿੰਘ ਹਰ ਘਰ ਘਰ ਵਿੱਚ ਜਾ ਕੇ ਪ੍ਰਚਾਰ ਕਰਦੇ ਨੇ। ਕਈ ਗਲਾ ਕਰਦੇ ਆ ਜੀ ਵੀ ਗਿਆਨੀ ਜੀ, ਤੁਸੀਂ ਕਹਿੰਦੇ ਜੇ ਸਾਡੇ ਨਗਰ 'ਤੇ ਕੋਈ ਆਇਆ ਨਹੀਂ, ਤੇ ਮੇਰੀ ਬੇਨਤੀ ਹੈ, 12 ਸਾਲ ਲਗਾਤਾਰ ਅਰਦਾਸ ਨੇ ਪ੍ਰਚਾਰ ਕੀਤਾ, ਤੇ ਆਪਣੇ ਇਲਾਕੇ ਵਿੱਚ ਵੀ ਕੋਈ 6-7 ਮਹੀਨੇ ਲਾਏ ਸੀ, ਤੇ ਜਦੋਂ ਸਵੇਰੇ ਕਥਾ ਕਰਨ ਜਾਣਾ ਨਾ, ਤੇ ਗੁਰਦੁਆਰੇ ਕੇਵਲ ਭਾਈ ਹੁੰਦਾ, ਬਾਕੀ ਸਾਰੇ ਸੁੱਤੇ ਹੁੰਦੇ, ਤੇ ਭਾਈ ਮਹਾਰਾਜ ਦੀ ਤਾਬਿਆ ਬੈਠਾ ਹੁੰਦਾ, ਤੇ ਪ੍ਰਚਾਰਕ ਸਟੇਜ ਦੇ ਉੱਤੇ ਬਹਿ ਕੇ ਕੋਈ 2-4 ਘੜੀਆਂ ਕਥਾ ਕਰਕੇ ਚਲਾ ਜਾਂਦਾ। ਪਿੰਡ ਵਾਲੇ ਕਹਿੰਦੇ ਸਾਡੇ ਕੋਲ ਆਉਂਦਾ ਕੋਈ ਨਹੀਂ। ਪ੍ਰਚਾਰ ਬਹੁਤ ਹੋ ਰਿਹਾ, ਕਹਿਣ ਤੋਂ ਭਾਵ ਪ੍ਰਚਾਰ ਬਹੁਤ ਹੋ ਰਿਹਾ, ਹਰ ਘਰ ਦੇ ਵਿੱਚ ਜਾ ਕੇ ਪ੍ਰਚਾਰਕ, ਹਰ ਨਗਰ ਦੇ ਵਿੱਚ, ਹਰ ਸਕੂਲ ਦੇ ਵਿੱਚ ਜਾ ਕੇ ਬੱਚਿਆਂ ਨੂੰ ਗੁਰਮਤ ਦੀ ਸਿਖਲਾਈ ਦੇਣ ਵਾਸਤੇ ਪ੍ਰਚਾਰਕ ਤਿਆਰ ਤਤਪਰ ਰਹਿੰਦੇ ਨੇ। ਹੋਇਆ ਕਿ ਸਾਡਾ ਭਾਂਡਾ ਨਹੀਂ ਤਿਆਰ, ਵਸਤ ਲੈਣ ਵਾਸਤੇ ਆਏ ਹਾਂ ਤੇ ਵਸਤ ਦਾ ਪਤਾ ਨਹੀਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ, ਮਤ ਸੀਜੈ ਕੰਤ ਨਾ ਆਵਈ, ਈਵੈ ਬਿਰਥਾ ਜਾਏ। ਜੇ ਮੰਨ ਲਾ ਸ਼ਿੰਗਾਰ ਕਰ ਲਿਆ, ਮੂੰਹ ਹੱਥ ਧੋ ਕੇ ਤਨ ਉੱਤੇ ਸ਼ਿੰਗਾਰ ਕਰ ਹੀ ਲਿਆ, ਤੇ ਪਤੀ ਅਜੇ ਆਇਆ ਨਹੀਂ, ਤੇ ਕੀਤਾ ਹੋਇਆ ਸ਼ਿੰਗਾਰ ਕਿਸੇ ਅਰਥ ਹੈ? ਕਿਸੇ ਅਰਥ ਨਹੀਂ, ਉਹ ਸ਼ਿੰਗਾਰ ਕਿਸੇ ਅਰਥ ਨਹੀਂ, ਕਿਸੇ ਕੰਮ ਨਹੀਂ ਆਉਂਦਾ।
1: ਕਾਮਣ ਫਿਰ ਮਨ ਮਾਨਿਆ, ਤਉ ਬਣਿਆ ਸ਼ਿੰਗਾਰ।
0: ਇਹ ਭਾਈ ਜੇ ਖਸਮ ਰੀਝ ਜਾਵੇ, ਤੇ ਫਿਰ ਇਹ ਕੀਤਾ ਹੋਇਆ ਸ਼ਿੰਗਾਰ ਕਿਸੇ ਅਰਥ ਹੈ?
1: ਕੀਆ ਤਉ ਪਰਵਾਨ ਹੈ, ਜਾ ਸਹੁ ਧਰੇ ਪਿਆਰ।
0: ਜੇ ਖਸਮ ਦੇ ਨਾਲ ਪਿਆਰ ਪੈ ਜਾਵੇ, ਫਿਰ ਹੀ ਕੀਤਾ ਹੋਇਆ ਸ਼ਿੰਗਾਰ, ਭਾਵ ਮਨ ਦੇ ਅੰਦਰ ਜਪਿਆ ਹੋਇਆ ਪਰਮਾਤਮਾ ਦਾ ਨਾਮ, ਉਹਦੀ ਯਾਦ, ਜੇ ਪਿਆਰ ਬੱਝੇ, ਜੇ ਪਿਆਰ ਤੋਂ ਹੀਣਾ ਤੇ ਫਿਰ ਕੋਈ ਅਰਥ ਨਹੀਂ। ਬਿਨਾਂ ਪਿਆਰ ਤੋਂ ਬੱਧਾ ਚੱਟੀ ਜੋ ਕਰੈ, ਨਾ ਗੁਣ ਨਾ ਉਪਕਾਰ। ਬੰਨ ਕੇ ਐਵੇਂ ਘੰਟਿਆਂ ਮੱਧੀ ਬਹਿ ਕੇ ਵੀ ਮੈਂ ਤਪ ਕਰ ਰਿਹਾ, ਮੈਂ ਸਿਮਰਨ ਕਰ ਰਿਹਾ, ਕੋਈ ਫਾਇਦਾ ਨਹੀਂ ਜਦੋਂ ਤੱਕ ਅੰਦਰ ਪ੍ਰੇਮ ਨਹੀਂ ਹੈ।
1: ਭਉ ਸਿਗਾਰ ਤਬੋਲ ਰਸ, ਭੋਜਨ ਭਾਉ ਕਰੇ।
0: ਭਾਈ ਜਿਵੇਂ ਸਮਾਜ ਦੇ ਵਿੱਚ ਅਸੀਂ ਵੇਖਦੇ ਹਾਂ ਵੀ ਸ਼ਿੰਗਾਰ ਕਰਨ ਵਾਲੀਆਂ ਜੀਵ ਰੂਪੀ ਇਸਤਰੀਆਂ ਬੜਾ ਸੋਹਣਾ ਸ਼ਿੰਗਾਰ ਬਾਹਰੀ ਤੌਰ ਉੱਤੇ ਤਨ ਤੇ ਕਰਦੀਆਂ ਨੇ, ਸਤਿਗੁਰੂ ਕਹਿੰਦੇ ਤੂੰ ਵੀ ਸ਼ਿੰਗਾਰ ਕਰ, ਪਰ ਤੇਰੇ ਅੰਦਰ ਭਾਉ, ਭਾਉ ਸ਼ਬਦ ਹੁੰਦਾ ਹੈ ਡਰ, ਤੇ ਭਾਉ ਦਾ ਭਾਉ ਦਾ ਭਾਵ ਹੈ ਪ੍ਰੇਮ, ਤੇ ਭਾਉ ਦਾ ਅਰਥ ਹੈ ਡਰ। ਭਾਉ ਸ਼ਿੰਗਾਰ ਤੰਬੋਲ ਰਸ, ਪਾਣ ਦਾ ਰਸ, ਜਿਵੇਂ ਪਾਣ ਚਬਾਉਣ ਵਾਲੇ ਪਾਣ ਚਬਾਉਂਦੇ ਨੇ, ਤੇਰੀ ਜ਼ਬਾਨ ਉੱਤੇ ਜਦੋਂ ਹੋਵੇ ਸਤਨਾਮ ਸ੍ਰੀ, ਤੇਰੀ ਜ਼ਬਾਨ ਰਸ ਨਾਲ ਭਰ ਜਾਵੇ, ਜਿਵੇਂ ਪਾਣ ਖਾਣ ਵਾਲੇ ਪਾਣ ਦਾ ਰਸ ਲੈਂਦੇ ਨੇ, ਤੂੰ ਸੱਜਣਾ ਪਰਮਾਤਮਾ ਦੇ ਨਾਮ ਦਾ ਰਸ ਲੈ। ਇਹ ਪ੍ਰੇਮ ਵਾਲਾ ਭੋਜਨ, ਭੋਜਨ ਭਾਉ ਕਰੇ, ਆਪਣੇ ਅੰਦਰ ਆਪਣੇ ਪਤੀ ਦਾ ਡਰ ਰੱਖ ਕੇ, ਭਾਉ ਡਰ ਤੇ ਭਾਉ ਪ੍ਰੇਮ, ਉਹਦੇ ਨਾਲ ਪ੍ਰੇਮ ਬਣਾ। ਜਿਸ ਦਿਨ ਤੇਰਾ ਪ੍ਰੇਮ ਉਹਦੇ ਨਾਲ ਬਣ ਗਿਆ, ਤੇਰੇ ਹਿਰਦੇ ਵਿੱਚ ਨਾਮ ਵਸ ਜਾਵੇਗਾ।
1: ਤਨ ਮਨ ਸੌਂਪੇ ਕੰਤ ਕਉ, ਤਉ ਨਾਨਕ ਭੋਗ ਕਰੇ।
0: ਆ ਸਰੀਰ, ਤਨ ਮਨ, ਆਪਣਾ ਮਨ ਵੀ ਦੇਣਾ, ਮਨ ਅਸੀਂ ਦਿੰਦੇ ਨਹੀਂ, ਸਰੀਰ ਕਰਕੇ ਤੇ ਮੱਥਾ ਟੇਕ ਦਿੰਦੇ ਹਾਂ, तन मन सौंपे कंत कहो, अपने पति नूं अपना मन ते अपना शरीर सौंप दे, तां ही तेरे कीते हुए हर काम ओ परमात्मा दे दर ते कबूल हन।

0: ਜਿਹੜੀਆਂ ਭੈਣਾਂ ਕੱਜਲ ਲਾਉਂਦੀਆਂ ਨੇ, ਕੱਜਲ ਸਤਿਗੁਰੂ ਕਹਿੰਦੇ ਕੱਜਲ ਲਾਉਣਾ ਹੈ ਤੇ ਪਰਮਾਤਮਾ ਦੇ ਨਾਮ ਦਾ, ਆਪਣੇ ਤਨ ਦਾ ਸ਼ਿੰਗਾਰ ਕਰਨ ਵਾਸਤੇ ਕਈ ਭੈਣਾਂ ਇਸ ਸਿਰ ਦੇ ਉੱਤੇ ਬੜੇ ਸੋਹਣੇ ਫੁੱਲ ਜਿਹਨੂੰ ਕਜਰਾ ਕਹਿ ਦਿੰਦੇ ਨੇ, ਕਈ ਇਲਾਕਿਆਂ ਦੇ ਵਿੱਚ ਉਹ ਅੱਜ ਵੀ ਆਪਣੇ ਜੂੜੇ ਨਾਲ ਫੁੱਲ ਬੰਨਦੀਆਂ ਨੇ। ਕਾਜਲ ਫੂਲ ਤੰਬੂਲ ਰਸ ਲੇ ਧਨ ਕੀਆ ਸ਼ਿੰਗਾਰ, ਜੇ ਜੀਵ ਰੂਪੀ ਇਸਤਰੀ ਨੇ ਬਾਹਰੀ ਤੌਰ ਉੱਤੇ ਇਹ ਸਾਰੇ ਪਦਾਰਥ ਲੈ ਕੇ ਸ਼ਿੰਗਾਰ ਕਰ ਲਿਆ ਹੈ।
1: ਸੀਜੈ ਕੰਤ ਨਾ ਆਇਓ ਏਵੈ ਭਇਆ ਵਿਕਾਰ,
0: ਬਾਹਰੀ ਤੌਰ ਉੱਤੇ ਤੇ ਸ਼ਿੰਗਾਰ ਕਰ ਲਿਆ ਪਰ ਉਹ ਪਤੀ ਨਹੀਂ ਰੀਝਿਆ, ਕਿਉਂਕਿ ਅਜੇ ਅੰਦਰ ਨਹੀਂ ਨਾ ਵਸਿਆ, ਬਾਹਰੋਂ ਮਨ ਕਰਕੇ ਤਨ ਕਰਕੇ ਤੇ ਪਿਆਰ ਕਰ ਲਿਆ ਵੀ ਮੈਂ ਤੇਰੀ ਪਤਨੀ, ਮੈਂ ਪਤੀਵ੍ਰਤਾ ਧਰਮ ਨਿਭਾਉਂਦੀ ਹਾਂ, ਪਰ ਅੰਦਰ ਨਹੀਂ ਵਸਿਆ ਜਿਸ ਕਰਕੇ ਇਹ ਕੀਤਾ ਹੋਇਆ ਸ਼ਿੰਗਾਰ ਤੇਰੇ ਕੰਮ ਨਹੀਂ ਆਇਆ।

ਵੀ ਜਿੰਨੇ ਵੀ ਅਸੀਂ ਜੁੜ ਬੈਠੇ ਹਾਂ ਮੇਰੀਆਂ ਭੈਣਾਂ ਅਤੇ ਮੇਰੇ ਭਾਈ, ਇਹ ਪਾਵਨ ਸਲੋਕ ਬੜੇ ਕਮਾਲ ਦਾ ਹੈ ਅਤੇ ਸਾਡੇ ਸਾਰਿਆਂ ਵਾਸਤੇ। ਕਹਿੰਦੇ ਇਸ ਸੰਸਾਰ ਦੇ ਉੱਤੇ ਸੰਸਾਰੀ ਤੌਰ ਉੱਤੇ ਜੇ ਵਿਆਹ ਕਰਾ ਲਿਆ ਜਾਵੇ ਤਾਂ ਦੋ ਪਤੀ ਅਤੇ ਪਤਨੀ ਸਰੀਰ ਕਰਕੇ ਇੱਕ ਹੋ ਜਾਣ। ਵਿਆਹ ਹੋ ਗਿਆ ਇਸ

0: ਤੇ ਮੌਜੂਦ ਹੈ। ਹਾਂਜੀ ਵਾਹਿਗੁਰੂ ਜੀ।
1: ਗੁਣ ਗੁਣੇ ਸਮਾਨੇ ਮਸਤਕ ਨਾਮ ਨਿਸ਼ਾਨੋ।
0: ਚੱਲ ਰਹੀ ਲੜੀਵਾਰ ਗੁਰਬਾਣੀ ਦੀ ਵਿਚਾਰ ਤੁਖਾਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਇਸ ਸ਼ਬਦ ਦਾ ਇਹ ਤੀਸਰਾ ਪਦਾ ਹੈ, ਗੁਣ ਗੁਣੇ ਸਮਾਣੇ ਮਸਤਕ ਨਾਮ ਨਿਸ਼ਾਨ, ਉਸੇ ਸ਼ਬਦ ਦਾ ਮੁੱਖ ਭਾਵ ਆ ਗਿਆ। ਮੱਥੇ ਉੱਤੇ ਲੇਖ ਲਿਖੇ ਹੋਣ, ਆ ਮੱਥੇ ਉੱਤੇ ਲੇਖ ਆ ਤੇ ਸਾਰੇ ਜੁੜ ਬੈਠੇ ਜੇ, ਨਹੀਂ ਤੇ ਕਿੰਨੇ ਹਜ਼ਾਰਾਂ ਹੀ ਤੁਰੇ ਫਿਰਦੇ ਨੇ। ਕੋਈ ਬਾਜ਼ਾਰਾਂ ਵਿੱਚ ਤੁਰਿਆ ਫਿਰਦਾ, ਕੋਈ ਘਰਾਂ ਵਿੱਚ ਵੇਸਲਾ ਹੋ ਕੇ ਸੁੱਤਾ ਪਿਆ, ਪਰ ਆ ਮਸਤਕ ਦਾ ਲੇਖ ਹੈ ਤੇ ਤੁਸੀਂ ਸਤ ਸੰਗਤ ਵਿੱਚ ਆਏ ਜੇ। ਸਤਿਗੁਰ ਕਹਿੰਦੇ ਜੇ ਮਸਤਕ ਦੇ ਉੱਤੇ ਨਿਸ਼ਾਨ ਭਾਵ ਮੱਥੇ ਉੱਤੇ ਲਿਖਿਆ ਹੋਇਆ ਲੇਖ ਉੱਗੜ ਆਵੇ, ਫਿਰ ਉਹ ਪਰਮਾਤਮਾ ਦੇ ਜਿਹੜੇ ਗੁਣ ਨੇ ਉਹ ਹਿਰਦੇ ਵਿੱਚ ਵਸ ਜਾਂਦੇ ਹਨ।
1: ਸੱਚ ਸੱਚ ਸਮਾਇਆ ਚੂਕਾ ਆਵਣ ਜਾਣੋ।
0: ਸੱਚ ਉਹ ਪਰਮਾਤਮਾ ਤੇ ਸੱਚ ਉਹਦਾ ਨਾਮ, ਸੱਚ ਸੱਚ ਸਮਾਇਆ, ਹਿਰਦੇ ਵਿੱਚ ਜਦੋਂ ਉਹਦਾ ਨਾਮ ਵਸ ਗਿਆ ਫਿਰ ਇਸ ਸੰਸਾਰ ਦੇ ਉੱਤੇ ਸੱਚ ਸੱਚ ਸਮਾਇਆ ਚੂਕਾ ਆਵਣ ਜਾਣਾ, ਜੰਮਣ ਤੇ ਮਰਨ ਇਸ ਸੰਸਾਰ ਦੇ ਉੱਤੇ ਉਹਦੀ ਭਟਕਣਾ ਖਤਮ ਹੋ ਗਈ। ਇੱਕ ਹੈ ਸਰੀਰਕ ਰੂਪ ਵਿੱਚ ਆ ਜੰਮਣਾ ਮਰਨਾ, ਜਨਮ ਲੈਣਾ ਤੇ ਮੌਤ ਹੋ ਜਾਣੀ, ਇੱਕ ਹੈ ਆਤਮਿਕ ਤੌਰ ਉੱਤੇ। ਬੰਦਾ ਕਈ ਵਾਰ ਗੁਰੂ ਦੇ ਨਾਲ ਜੁੜ ਜਾਂਦਾ, ਕਈ ਵਾਰ ਟੁੱਟ ਜਾਂਦਾ, ਕਈ ਵਾਰ ਕਹਿੰਦਾ ਭਾਈ ਸਾਹਿਬ ਜੀ ਕਰੀਏ ਕੀ, ਬੜਾ ਪਿਆਰ ਸੀ ਗੁਰੂ ਦੇ ਨਾਲ, ਬਸ ਆ ਇੱਕ ਘਰ ਦੇ ਵਿੱਚ ਦੁੱਖ ਆਇਆ, ਹੁਣ ਜੀ ਨਹੀਂ ਕਰਦਾ ਗੁਰੂ ਨੂੰ ਮਿਲਣ। ਇਹ ਵੀ ਜੰਮਣ ਮਰਨ ਹੈ ਜੀ, ਮੌਤ ਹੋਣੀ, ਗੁਰੂ ਵੱਲੋਂ ਮੌਤ ਹੋ ਜਾਣੀ। ਗੁਰੂ ਘਰ ਸਤਿਗੁਰੂ ਕਹਿ ਜਨਮੈ ਗਵਣ ਮਿਟਾਇਆ, ਕਈ ਵਾਰ ਜਨਮ ਹੋ ਜਾਣਾ ਤੇ ਕਈ ਵਾਰ ਮੌਤ ਹੋ ਜਾਣੀ। ਸਤਿਗੁਰੂ ਕਹਿੰਦੇ ਇਹ ਜੰਮਣ ਮਰਨ ਖਤਮ ਹੋ ਜਾਂਦਾ ਹੈ।
1: ਸੱਚ ਸੱਚ ਪਛਾਤਾ ਸੱਚ ਰਾਤਾ ਸੱਚ ਮਿਲੈ ਮਨ ਭਾਵੈ।
0: ਜਦੋਂ ਸੱਚ ਹਿਰਦੇ ਵਿੱਚ ਟਿਕ ਜਾਵੇ, ਸੱਚੇ ਦਾ ਨਾਮ ਹਿਰਦੇ ਵਿੱਚ ਟਿਕ ਜਾਵੇ, ਉਹ ਪਛਾਣ ਆ ਜਾਵੇ ਤੇ ਸੱਚੇ ਦੇ ਨਾਲ ਮਨੁੱਖ ਰੰਗਿਆ ਜਾਵੇ, ਪਤੀਜ ਜਾਵੇ ਉਹਦਾ ਮਨ ਤੇ ਉਹਦੇ ਪਰਮਾਤਮਾ ਦੇ ਨਾਮ, ਇਹਨਾਂ ਦੋਵਾਂ ਦਾ ਆਪਸੀ ਭੇਦ ਹੋ ਜਾਵੇ, ਮੇਲ ਮਿਲਾਪ ਹੋ ਜਾਵੇ। ਸੱਚ ਸੱਚ ਪਛਾਤਾ ਸੱਚੇ ਰਾਤਾ ਸੱਚ ਮਿਲੈ ਮਨ ਭਾਵੈ, ਮਨ ਨੂੰ ਤਾਂ ਹੀ ਉਹ ਚੰਗਾ ਲੱਗਦਾ। ਵਸਤ ਤੇ ਉਹ ਹੀ ਚੰਗੀ ਲੱਗਦੀ ਨਾ, ਜਦੋਂ ਸਾਹਮਣੇ ਦੁਕਾਨ ਵਿੱਚ ਜਾਈਏ ਨਾ ਆਨੇ ਵੀ ਆਹ ਜਿਹੜੀ ਪਹਿਲੀ ਚੀਜ਼ ਵੇਖੀ ਇਹ ਹੀ ਭਾ ਗਈ। ਦੁਕਾਨਦਾਰ ਹਜ਼ਾਰਾਂ ਮਹਿੰਗੀਆਂ ਵਸਤਾਂ ਵਿਖਾ ਦੇਵੇ, ਉਹ ਕੌਡੀ ਦੀ ਵਸਤ ਹੋਵੇ ਨਾ ਉਹ ਵੀ ਸੋਹਣੀ ਲੱਗ ਜਾਂਦੀ ਹੈ। ਸੱਜਣਾ ਜਿਸ ਤਰ੍ਹਾਂ ਦੁਨਿਆਵੀ ਵਸਤ ਪਸੰਦ ਕਰਨ ਲੱਗਿਆ, ਤੂੰ ਆਪਣੇ ਮਨ ਤੋਂ ਕੰਮ ਲੈਂਦਾ ਵੀ ਆਹ ਮੇਰੇ ਮਨ ਨੂੰ ਭਾ ਗਈ, ਜਦੋਂ ਗੁਰੂ ਦੇ ਕੋਲ ਆਉਣਾ ਤੇ ਤੇਰੀ ਜ਼ਬਾਨ ਉੱਤੇ ਆ ਜਾਵੇ ਸਤਨਾਮ ਸਿਰੇ, ਉਸੇ ਵੇਲੇ ਇਸ ਵਸਤ ਨੂੰ ਸਾਂਭ ਕੇ ਰੱਖ ਲੈ, ਕਿਉਂਕਿ ਇਹ ਗੁਣਾਂ ਦਾ ਖਜ਼ਾਨਾ, ਇਹ ਗੁਣਾਂ ਦੀ ਖਾਣ ਦੁਬਾਰਾ ਪ੍ਰਾਪਤ ਨਹੀਂ ਹੋਣੀ।
1: ਸੱਚੇ ਉੱਪਰ ਅਵਰ ਨਾ ਦੀਸੈ ਸੱਚੇ ਸੱਚ ਸਮਾਵੈ।
0: ਤੈਨੂੰ ਫਿਰ ਸੱਚੇ ਤੋਂ ਵੱਡਾ ਹੋਰ ਕੋਈ ਨਹੀਂ ਨਜ਼ਰ ਆਉਂਦਾ। ਅਸੀਂ ਹੁਣ ਕਹਿੰਦੇ ਫਲਾਣੇ 'ਚ ਬੜੀ ਤਾਕਤ ਆ ਜੀ, ਉਹ ਆਹ ਕੰਮ ਐਂ ਕਰਾ ਸਕਦਾ, ਪਰ ਜਿਹੜਾ ਰੱਬ ਦਾ ਭਗਤ ਹੈ ਗੁਰੂ ਕੇ ਪਿਆਰ ਵਾਲੇ, ਉਹਨੂੰ ਇਹ ਵਿਸ਼ਵਾਸ ਵੱਧ ਜਾਂਦਾ ਵੀ ਇਸ ਦੁਨੀਆਂ ਦੇ ਉੱਤੇ ਉਸ ਤੋਂ ਵੱਡਾ ਕੋਈ ਨਹੀਂ, ਉਸ ਤੋਂ ਵੱਡਾ ਹੋਰ ਕੋਈ ਨਹੀਂ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਜਿਸ ਸੰਸਾਰ ਦੇ ਉੱਤੇ ਦਿਨ ਤੇ ਰਾਤ ਨੂੰ ਬਣਾਉਣ ਵਾਲਾ ਉਹ ਮਾਲਕ ਆਪ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਉਹ ਜਦੋਂ ਹਿਰਦੇ ਵਿੱਚ ਵਸ ਜਾਂਦਾ ਹੈ ਫਿਰ ਇਸ ਸੰਸਾਰ ਦੇ ਵਿੱਚ ਉਹਦੇ ਤੋਂ ਵੱਡਾ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ।
1: ਮੋਹਨ ਮੋਹੇ ਲੀਆ ਮਨ ਮੇਰਾ ਬੰਧਨ ਖੋਲ ਨਿਰਾਰੇ।
0: ਜਿਹੜੇ ਬੰਧਨਾਂ ਦੇ ਵਿੱਚ ਮੈਂ ਪਿਆ ਸਾਂ ਉਹ ਬੰਧਨ ਕੱਟ ਦਿੱਤੇ, ਤੇ ਉਸ ਮੋਹਨ ਨੇ ਪਰਮਾਤਮਾ ਨੇ ਮੇਰਾ ਮਨ ਮੋਹ ਲਿਆ, ਹੁਣ ਮੇਰਾ ਮਨ ਪਰਮਾਤਮਾ ਦੇ ਨਾਮ ਵਿੱਚ ਜੁੜ ਗਿਆ ਹੈ।
1: ਨਾਨਕ ਜੋਤੀ ਜੋਤ ਸਮਾਣੀ ਜਾ ਮਿਲਿਆ ਅਤ ਪਿਆਰੇ।
0: ਆ ਜਿਹੜੀ ਜੋਤ ਵਿਛੜੀ ਸੀ ਨਾ, ਵਿਛੜ ਕੇ ਆਈ ਸੀ, ਇਹ ਫਿਰ ਉਹਦੇ ਵਿੱਚ ਮਿਲ ਗਈ। ਜੋਤੀ ਜੋਤ ਸਮਾਣੀ, ਨਾਨਕ ਜੋਤੀ ਜੋਤ ਸਮਾਣੀ, ਇਸ ਸੰਸਾਰ ਦੇ ਉੱਤੇ ਫਿਰ ਦੀਸੈ ਸਾਚੇ ਸਾਚ ਸਮਾਵੇ। ਨਾਨਕ ਜੋਤੀ ਜੋਤ ਸਮਾਣੀ ਜਾਂ ਮਿਲਿਆ ਅਤ ਪਿਆਰੇ, ਜਦੋਂ

0: ਉਹ ਹਿਰਦੇ ਵਿੱਚ ਮਿਲ ਜਾਵੇ, ਫਿਰ ਇਹਦਾ ਵਿਛੋੜਾ ਨਹੀਂ ਰਹਿੰਦਾ, ਇਹ ਟੁੱਟ ਕੇ ਨਹੀਂ ਰਹਿੰਦਾ, ਸਦੀਵ ਕਾਲ ਵਾਸਤੇ ਉਹਦੇ ਨਾਲ ਜੁੜ ਜਾਂਦਾ, ਫਿਰ ਇਹਦਾ ਤੁੰਬਾ ਤੁੰਬਾ ਕੱਟਿਆ ਜਾਵੇ, ਪੋਟਾ ਪੋਟਾ ਕੱਟ ਕੇ ਇਹਨੂੰ ਸ਼ਹੀਦ ਕੀਤਾ ਜਾਵੇ, ਇਸ ਸਰੀਰ ਨੂੰ ਤੁੰਬਾ ਤੁੰਬਾ ਕਰਕੇ ਅਤੇ ਛਾਣੀਆਂ ਦੇ ਨਾਲ ਉਹਨੂੰ ਨੋਚਿਆ ਜਾਵੇ, ਉਹ ਫਿਰ ਵੀ ਉਸ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਦਾ। ਇਸ ਸੰਸਾਰ ਦੇ ਉੱਤੇ ਬੜੀਆਂ ਵੱਡੀਆਂ ਵੱਡੀਆਂ ਮਿਸਾਲਾਂ ਸੰਸਾਰ ਦੇ ਉੱਤੇ ਦੁਨਿਆਵੀ ਤੌਰ ਉੱਤੇ ਸਰੀਰ ਦੇ ਬੜੇ ਬੜੇ ਵੱਡੇ ਦੁੱਖ, ਪਰ ਜਿਸ ਦਿਨ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਵੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਈਂ ਮੀਆਂ ਮੀਰ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ, ਕਿਆ ਹੋਊਗਾ ਤਨ ਤਪ ਰਹਾ, ਹਮ ਸ਼ਾਂਤ ਹੈ ਹਰੀ ਨਾਮ ਸੇ, ਸਤਿਗੁਰ ਕਿਰਪਾ ਕਰੇ ਸਾਡੇ ਹਿਰਦੇ ਵਿੱਚ ਪ੍ਰੇਮ ਵਸੇ। ਆਪ ਜੀ ਨੂੰ ਪਤਾ ਹੈ, ਜਿਵੇਂ ਕਿ ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੀਰੀ ਪੀਰੀ ਮਾਰਚ ਆਰੰਭ ਹੋ ਕੇ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਪਹੁੰਚਿਆ ਸੀ, 23 ਅਗਸਤ ਨੂੰ ਜਾਣੀ ਕਿ ਪਰਸੋਂ ਐਤਵਾਰ ਵਾਲੇ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਇਹ ਮੀਰੀ ਪੀਰੀ ਮਾਰਚ ਜਿਹੜਾ ਹੈ ਉਹ ਆਰੰਭ ਹੋ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਪਹੁੰਚੇਗਾ। 4 ਸਤੰਬਰ ਨੂੰ ਇਹਦੀ ਸਮਾਪਤੀ ਹੈ। ਜੋ ਵੀ ਮਾਈ ਭਾਈ ਜਿਹਨੇ ਵੀ ਇਸ ਮੀਡੀਆ ਦੇ ਰਾਹੀਂ ਸਰਵਣ ਕਰ ਰਹੇ ਨੇ, ਸਾਰਿਆਂ ਨੂੰ ਬੇਨਤੀ ਹੈ ਵੀ ਇਸ ਮਾਰਚ ਵਿੱਚ ਸ਼ਾਮਲ ਹੋਵੋ। ਤੁਹਾਡੇ ਮਨ ਵਿੱਚ ਆਵੇਗਾ ਵੀ ਇਹ ਮਾਰਚ ਦਾ ਲਾਭ ਕੀ। ਜਿਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ 33 ਤਵੀ 'ਤੇ ਬਿਠਾ ਕੇ ਸ਼ਹੀਦ ਕੀਤਾ, ਕੇਵਲ ਮੈਂ 1 ਮਿੰਟ ਲੈਣਾ ਤੁਹਾਡਾ ਜੀ, ਜਿਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ 33 ਤਵੀ 'ਤੇ ਬਿਠਾ ਕੇ ਸ਼ਹੀਦ ਕੀਤਾ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਮੀਰੀ ਅਤੇ ਪੀਰੀ, ਸੰਤ ਅਤੇ ਸਿਪਾਹੀ, ਧਰਮ ਅਤੇ ਰਾਜ ਇਕੱਠਿਆਂ ਕਰਕੇ ਅਤੇ ਇਹਦੇ ਵਿੱਚ ਸ਼ਕਤੀ ਨਵੀਂ ਜਾਣ ਪਾਈ ਔਰ ਇਸ ਸਿਧਾਂਤ ਨੂੰ ਪੂਰੀ ਦੁਨੀਆ ਦੇ ਵਿੱਚ ਫੈਲਾਇਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ। 4 ਜੰਗਾਂ ਕੀਤੀਆਂ, 4 ਅਤੇ 4 ਜਿੱਤੀਆਂ। ਬਾਣੀ ਅੰਦਰ ਹੈ, ਸਤਿਗੁਰੂ ਜੀ ਨੇ ਜੋਸ਼ ਭਰ ਦਿੱਤਾ, ਕੱਲਾ ਜੋਸ਼, ਕੱਲੀ ਰਾਜਨੀਤੀ ਦੁਨੀਆ ਦੇ ਉੱਤੇ ਅਤਿਆਚਾਰ ਕਰਨ ਲੱਗ ਪੈਂਦੀ ਹੈ ਅਤੇ ਜਿਸ ਵੇਲੇ ਹਿਰਦੇ ਦੇ ਅੰਦਰ ਬਾਣੀ ਵਸੀ ਹੋਵੇ, ਪਰਮਾਤਮਾ ਦਾ ਨਾਮ ਵਸਿਆ ਹੋਵੇ, ਉਹ ਹਲੀਮੀ ਦੇ ਨਾਲ ਇਸ ਕਿਰਪਾ ਦੀ ਆਣ ਨੂੰ ਆਪਣੇ ਹੱਥ ਵਿੱਚ ਲੈ ਕੇ ਦੁਨੀਆ ਦੇ ਉੱਤੇ ਜ਼ੁਲਮ ਦਾ ਅੰਤ ਅਤੇ ਮਜ਼ਲੂਮ ਦੀ ਰੱਖਿਆ ਕਰਨ ਲੱਗ ਪੈਂਦਾ। ਸਤਿਗੁਰੂ ਕਿਰਪਾ ਕਰੇ ਸਾਨੂੰ ਇਹ ਮੀਰੀ ਪੀਰੀ ਦਾ ਸਿਧਾਂਤ ਸਮਝ ਆ ਜਾਵੇ, ਅਸੀਂ ਮੀਰੀ ਪੀਰੀ ਦੇ ਸਿਧਾਂਤ ਦੇ ਅਨੁਸਾਰ ਧਰਮ ਅਤੇ ਰਾਜਨੀਤੀ, ਸੰਤ ਅਤੇ ਸਿਪਾਹੀ ਵਾਲੀ ਬਿਰਤੀ ਧਾਰਨ ਕਰਕੇ ਇਸ ਦੁਨੀਆ ਦੇ ਉੱਤੇ ਆਪਣੇ ਮਨ ਦੇ ਅੰਦਰ ਭਾਉ ਪ੍ਰੇਮ ਅਤੇ ਡਰ, ਅਦਬ ਸਤਿਕਾਰ ਪੈਦਾ ਕਰਕੇ ਦੁਨੀਆ ਦੇ ਉੱਤੇ ਜਿਹੜਾ ਸਿੱਖ ਗੁਰੂ ਨਾਨਕ ਸਾਹਿਬ ਜੀ ਨੇ ਪੈਦਾ ਕੀਤਾ ਸੀ ਉਹ ਮਿਸਾਲ ਕਾਇਮ ਕਰੀਏ। ਫਿਰ ਸਾਨੂੰ ਕਿਸੇ ਨੂੰ ਕਹਿਣਾ ਨਹੀਂ ਪਵੇਗਾ ਕਿ ਭਾਈ ਸਾਡੀ ਔਲਾਦ ਵਿਗੜਦੀ ਹੈ, ਅਸੀਂ ਫਿਰ ਆਪੇ ਆਪਣੇ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜ ਕੇ ਗੁਰਮਤ ਦੀ ਗੁੜਤੀ ਦੇਵਾਂਗੇ। ਜੰਮਦੇ ਬੱਚੇ ਦੇ ਕੰਨ ਵਿੱਚ ਇਹ ਨਹੀਂ ਵੀ ਇਹਨੂੰ ਗੁੜਤੀ ਦਿੱਤੀ ਹੈ ਅਤੇ ਇਹ ਬੱਚਾ ਕੀ ਬਣੇਗਾ, ਜੰਮਦੇ ਉਹਨੂੰ ਗੁੜਤੀ ਦੇਵਾਂਗੇ ਸਤਨਾਮ ਸ੍ਰੀ ਵਾਹਿਗੁਰੂ ਜੀ। ਅਤੇ ਜਿਸ ਵੇਲੇ ਗੁੜਤੀ ਮਿਲੀ ਤਾਂ ਸੰਸਾਰ ਦੇ ਵਿੱਚ ਸਾਡਾ ਸਮਾਜ ਚੰਗਾ ਹੋਵੇਗਾ। ਸਾਰੀ ਸੰਗਤ ਨੂੰ ਬੇਨਤੀ ਹੈ, 23 ਅਗਸਤ ਦਿਨ ਐਤਵਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਮੀਰੀ ਪੀਰੀ ਮਾਰਚ ਆਰੰਭ ਹੋ ਰਿਹਾ ਹੈ, ਜੋ 4 ਸਤੰਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਮਾਪਤ ਹੋਵੇਗਾ। ਸਾਰੀ ਸੰਗਤ ਨੂੰ ਬੇਨਤੀ ਹੈ ਇਸ ਮੀਰੀ ਪੀਰੀ ਮਾਰਚ ਦੇ ਵਿੱਚ ਹਾਜ਼ਰੀਆਂ ਭਰਨ ਜੀ। ਆਓ ਅਖੀਰਲਾ ਬਚਨ ਪੜ੍ਹ ਕੇ ਸਮਾਪਤੀ ਕਰੀਏ ਜੀ।
1: ਮੋਹਨ ਮੋਹੇ ਲੀਆ ਮਨ ਮੇਰਾ, ਬੰਧਨ ਖੋਲ ਨਿਰਾਰੇ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-263-4067।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124-4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਅਸਾ

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-529-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਪੰਜਾਬੀ ਰੇਡੀਓ .ca।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 Hopewell Place, ਨਾਰਥ ਈਸਟ ਕੈਲਗਰੀ।

परमानंद बैरागी और देखे।

ਟਾਈਮ ਸਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ

0: ਇੱਕ ਓਅੰਕਾਰ ਸਤਨਾਮ
1: ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਰਜੁਨ ਸੈਭੰ ਗੁਰਪ੍ਰਸਾਦ। ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਸਰਾਜਾ ਕੀ ਧੁਨੀ। ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ। ਮਹੱਲਾ ਦੂਜਾ
0: ਜੇ ਸੌ ਚੰਦਾ ਉਗਵੈ ਹੈ ਸੁਰ ਚੜ੍ਹੈ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿਨ ਕੌਰ ਅੰਧਾਰ। ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੈ ਤਿਲ ਬੁਆਰ ਜਿਉਂ ਸੁੰਜੈ ਅੰਦਰ ਖੇਤ ਖੇਤੈ ਅੰਦਰ

ਆਪ ਸਾਜੋ ਆਪਣ ਰਚਣਾ ਦੁਈ ਕੁਦਰਤ ਸਾਜੀ ਕਾਰਾ ਸੰਡਿਠੋ ਚਾਓ ਦਾਤਾ ਕਰਤਾ ਆਪ ਤੋ ਤੁਸ ਦੇ ਵਹਿ ਕਰੇ ਪਸਾਓ ਤੂੰ ਜਾਣੋ ਸਭ ਸੇ ਦਿਲੈ ਸਹਿਜਿੰਦ ਕਵਾਓ ਕਰ ਆਸਨ ਡਿਠੋ ਚਾਓ ਕਰ ਆਸਨ ਡਿਠੋ ਚਾਓ।

ਪਹਿਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ।

0: ਸੱਚੈ ਸਭ ਤਾਣ ਸੱਚੈ ਸਭ ਨੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੈ ਸੋ ਕੱਚ ਨਿਕਚ ਮਹਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨਿਹਚਲ ਥਾਉ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੁਝੈ ਸਪਹਾਉ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨਕ ਥੀ ਜਾਏ ਕੀਤਾ ਕਰਨਾ ਸਰੂ ਜਾਏ ਮਹੱਲਾ ਦੂਜਾ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਏਵ ਤੇ ਆਖ ਨਾ ਚਾਪਈ ਜੇ ਕਿਸਿਆਂ ਨੇ ਰਾਸ ਨਾਨਕ ਗੁਰਮੁਖ ਜਾਣੀਐ

0: ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਲਾਂਘੇ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਿਡਾਰਿਆ ਵਿਸਮਾਦ ਨਾਨਕ ਪੁੱਜਣ ਭਾਗ ਮਹਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਰ ਕੁਦਰਤ ਪਾਤਾਲ ਅਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪ੍ਰਾਣ ਕਿਤੇਬਾਂ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪਣੇ ਭੁੱਖ ਭੁੱਖ ਹੈ।

ਭੋਗ ਭੋਗ ਕਹਿ ਪਸਮੜ ਪੋਰ ਸਦਾਇਆ, ਵੱਡਾ ਹੋਆ ਦੁਨੀਦਾਰ ਕਲ ਸੰਗਲ ਘੱਤ ਚਲਾਇਆ, ਆਗੈ ਕਰਨੀ ਕੀਰਤ ਵਾਚੇ ਬੈ ਲੇਖਾ ਕਰ ਸਮਝਾਇਆ, ਥਾਉ ਨਾ ਹੋ ਵੀ ਪੋਧੀ ਹੁਣ ਸੁਣਿਆ ਕਹਿ ਰੁਆਇਆ, ਮਨ ਅੰਧੈ

ਸਲੋਕ ਮਹਲਾ ਪਹਿਲਾ। ਭੈ ਵਿੱਚ ਭਵਨ ਵਹਿ ਸਦਵਾਓ, ਭੈ ਵਿੱਚ ਲਹੇ ਲਗ ਦਰਿਆ, ਭੈ ਵਿੱਚ ਅਗਨ ਕੱਢੇ ਵੇ ਗਾਰ, ਭੈ ਵਿੱਚ ਧਰਤੀ ਦਬੀ ਭਾਰ, ਭੈ ਵਿੱਚ ਇੰਦ ਫਿਰੈ ਸਰਭਾ।

ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਅਨੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਅਡਾਣੇ ਆਕਾਸ, ਭੈ ਵਿੱਚ ਜੋ

ਹਰੀ ਬਾਜ਼ਾਰ ਮੈਂ ਆਏ ਕੜੇ ਬਾਜ਼ਾਰ ਗਾਵੇ ਹੈ ਰਾਜੇ ਰਾਣੀਆਂ ਬੋਲੇ ਹਲਪਤਾਲ ਲਖਟ ਕਿਆ ਕੇ ਮੁੰਦਣੇ ਲਖਟ ਕਿਆ ਕੇ ਹਾਰ ਜਿੱਤਨ ਪਾਈਏ ਨਾਨਕਾ ਸੇਤਨ ਹੋਵੇ ਸ਼ਾਰ ਗਿਆਨ ਅਗਲੀ ਢੂੰਡੀਏ ਕਤਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖਵਾਰ ਪੌੜੀ ਨਜ਼ਰ ਭੇਜੇ ਆਪਣੀ।

ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਹੀ ਪੁੱਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨੇ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ

तन गर जत गोविंद रूप, तन गर

ਮਹਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੁਰਜ ਅਵਤਾਰ।

ਭਾਉ ਨਿਰੰਕਾਰ ਸਤਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕੰਟੜਾਉ ਤਿੰਨੀ ਰੰਜਨਾ ਮਨ ਚਾ ਸਿੱਖੀ ਸਿੱਖਿਆ ਗੁਰ ਵਿਚਾਰ ਨਦੀ ਕਮਲ ਗਹਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਾਰ ਬੁਲਾਉਲੇ ਬਹੁਤ ਅਨੰਤ ਲਾਟੂ ਮਧਾਣੀਆਂ ਨਘਾ ਪੰਖੀ ਪਾਉਂਦੀਆਂ ਲੈਣਾ ਸਾ ਸੁਵੇ ਝਾੜ ਪੁਆਈਏ ਜੰਤ ਨਾਨਕ ਪਾਉਂਦਿਆਂ ਗਣਤ ਬੰਧਨ ਬੰਦ ਪੁਆਏ ਸੋਏ ਪਇਆ ਕਿਤਨ ਚ ਸਭ ਕੋਏ ਨੱਚ ਨੱਚ ਹੱਸੇ ਚਲੇ ਸਿਰ ਕੁੜਨਾ ਜਾਈ ਸਿਰ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਉ ਤੇ ਨਾ ਮਨ ਭਾਉ ਪੜਿ ਨਾਉ।

0: ਹੈ ਨ ਲੈ ਨਰਕ ਨ ਜਾਈਏ, ਜਿਉ ਪਿੰਡ ਸਭ ਤਿਸ ਦਾ ਦੇਖਾ ਜੇ ਅਗਵਾਈਏ, ਜੇ ਲੋੜੇ ਚੰਗਾ ਆਪਣਾ ਕਰ ਭੁੰਨੋ ਨੀ ਸਦਾਈਏ, ਜੇ ਜਰਵਾਣਾ ਪਰ ਹਰੇ ਜਰਵੇਸ ਕਰਿੰਦੀ ਆਈਏ, ਕੋ ਰਹਿ ਨ ਭਰੀਏ ਪਾਈਏ, ਕੋ ਰਹਿ ਨ ਭਰੀਏ ਪਾਈਏ।
1: ਪੰਥ ਦਸਾਵਾ ਨਿਤ ਖੜੀ

ਬੰਦੇ ਸਜੇ ਪਵਹੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪ ਪਾਰ ਤੀਰਥ ਨਾਵੇ ਹੈ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਆਕਾਰ ਸਤੀਆਂ ਮਨ ਸੰਤੋਖ ਉਪਜੈ ਦੇਣ ਕੈ ਵਿਚਾਰ ਦੇ ਦੇ ਮੰਗ ਹੈ ਸਹਿਸਾ ਗੁਣਾ ਸੋਂਪ ਕਰੇ ਸੰਸਾਰ ਚੋਰਾ ਜਾਰਾਂ ਤੈ ਕੁੜਿਆਰਾ ਖਾਰਾ ਬਾਵੇਂ ਕਾਰ ਇੱਕ ਹੁੰਦਾ ਖਾਏ

0: ਓਏ ਜੇ ਆਖੇ ਸੋ ਤੂੰ ਹੈ ਜਾਣੇ ਤਨਾ ਫਿ ਤੇਰੀ ਸਾਰ। ਨਾਨਕ ਭਗਤਾ ਭੁੱਖ ਸਲਾਹਣ ਸਚ ਨਾਮਾ ਧਾਰ, ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ। ਮਹਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਘਰ ਪਾਂਡੇ ਤਾਂ ਕੀ ਆ ਜਲਦੀ ਕਰੇ ਪੁਕਾਰ। ਜਲ ਜਲ ਰੋਵੇ ਬਪੜੀ, ਝੜ ਝੜ ਪਵੇ ਅੰਗਿਆਰ। ਨਾਨਕ ਜਿਨ ਕਰਦੇ ਕਾਨ ਕੀ ਆ, ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨੇ ਨਾ ਪਾਏ। ਬਿਨ ਸਤਿਗੁਰ ਕਿਨੇ ਨਾ ਪਾਏ ਸਤਿਗੁਰ ਵਿੱਚ ਆਪ।

ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿਚਾ ਪਰਖਣ ਕਰ ਪ੍ਰਗਟਿਆ ਸੁਣਾਇਆ ਸਤਿਗੁਰ ਮਿਲੈ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹ ਵਿਚਾਰ ਹੈ ਜਿਨ ਸਚਿਨ ਸੋਚਿਤ ਲਾਇਆ ਜਗਜੀਵਨ ਦਾਤਾ ਪਾਇਆ ਜਗਜੀਵਨ ਦਾਤਾ ਪਾਇਆ।

ਹੋਮ ਚ ਦਿੱਤਾ ਹੋਮ ਚ ਲਿਆ ਹੋਮ ਚ ਖੱਟਿਆ ਹੋਮ ਚ ਗਾਇਆ ਹੋਮ ਚ ਸਚਿਆਰ ਕੂੜਿਆਰ ਹੋਮ ਚ ਪਾਪ ਪੁੰਨ ਵਿਚਾਰ ਹੋਮ ਚ ਨਰਕ ਸੁਰਗ ਅਵਤਾਰ ਹੋਮ ਚ ਹੱਸੈ ਹੋਮ ਚ ਰੋਵੈ ਹੋਮ ਚ ਫਰੀਐ ਹੋਮ ਚ ਧੋਵੈ ਹੋਮ ਚ ਜਾਤੀ ਦਿਨ ਸਿਖੋਵੈ ਹੋਮ ਚ ਮੂਰਖ ਹੋਮ ਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣ ਹੋਮ ਚ ਮਾਇਆ ਹੋਮ ਸਾਇਆ ਹੋਮੈ ਕਰ ਕਰ ਜੰਤ।

ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ ਓਨੀ ਮੰਦੇ ਭੈਰ ਨ ਰੱਖਿਓ ਕਰ ਸੁਕਰੇ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸੀ ਅਗਲਾ ਨਿਤ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾਂ ਖੇਤਹਾ ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਭੰਡਹਾ ਅੰਡਜ ਜੇਰਜ ਉਤਪੁਜਾ ਖਾਣੀ ਸਿਤ ਜਾ ਸੋਮਤ ਜਾਣੇ ਨਾਨਕਾ ਸਨਾ ਮੇਰਾ ਜੰਤ ਹਾ ਨਾਨਕ ਜੰਤ ਉਪਾਇ ਕੈ ਸੰਭਾਲੇ ਸਭਨਾ ਜਿਨ ਕਰਤਾ ਕਰਨਾ ਕੀਆ ਚਿੰਤਾ ਪੇ ਖਰਨੀਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋਹਾਰੀ ਸਵਸਥ ਤਿਸ ਤਿਸ ਦੀਵਾਨ ਭਗ।

0: ਸੱਚ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੈ ਸੱਚ ਤਤਨੀ ਸੱਚ ਕਮਾਇਆ, ਸਤਿਗੁਰ ਮਿਲੈ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ, ਵਿੱਚ ਦੁਨੀਆ ਕਾਹੇ ਆਇਆ।
1: ਅੰਮ੍ਰਿਤ ਵੇਲਾ ਬੋਲੇ

0: ਸਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੀੜੀ ਪਾਈ ਹੈ, ਪੜ ਪੜ ਗੱਡੀਏ ਖਾਤ, ਪੜੀਏ ਹਜੇ ਤੇ ਬਰਸ ਬਰਸ, ਪੜੀਏ ਹਜੇ ਤੇ ਮਾਸ, ਪੜੀਏ ਜਿੱਤੀ ਆਰ, ਪੜੀਏ ਜਿੱਤੇ ਸਾਸ। ਨਾਨਕ ਲਿਖੇ ਇੱਕ ਗੱਲ ਹੋਰ ਹੋ ਮੈਂ ਝੱਕਣਾ ਝਾਤ ਮਹਲਾ ਪਹਿਲਾ।
1: ਲਿਖ ਪੜਿਆ ਤੇ ਤਕੜਿਆ, ਬਹੁਤ ਤੀਤ ਪਵਿਆ ਤੇ ਤੋਂ ਲਵਿਆ, ਬਹੁ ਭੇਖੀਆ ਦੇਹੀ ਦੁੱਖ ਦੀਆ, ਸੋਵੈ ਜੀ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰੇ ਅਹਿਨਸ ਕਹਿਰੇ, ਮੋਨ ਵੀ ਗੁੱਤਾਂ ਕਿਉਂ ਜਾਗੇ ਗੁਰਬਿਨ ਸੁਤਾ, ਪੱਗ ਉਪੇ ਤਾਣਾ ਆਪਣਾ ਕੀਆ, ਕਮਾਣਾ ਅਲਮਲ ਖਾਈ ਸਿਸ਼ਾਈ ਪਾਈ, ਮੂਰਖ ਦੇ ਪਦ ਗਵਾਈ, ਫਿਰ ਨਾਵੇਂ ਕਿਸ ਥਾਏ ਨਾ ਪਾਈ, ਰਹਿ ਬਾਣੀ ਮਣੀ ਮਸਾਣੀ, ਅੰਧ ਨ ਜਾਣਾ ਫਿਰ ਪਸਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾ ਮਨ ਵਸਾਏ, ਨਾਨਕ ਨਦਰ ਕਰੇ ਸਪਾਏ, ਆਸ ਅੰਦੇਸੇ ਤੇ ਨਿਹ ਕੇਵਲ, ਹਉਮੈ ਸ਼ਬਦ ਜਲਾਏ, ਔੜੀ ਭਗਤ ਤੇਰੇ।

0: ਸ਼ਬਦ ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਾ ਢੋ ਨ ਲੈਣੀ ਧਾਵਦੇ ਇੱਕ ਮੂਲ ਨਾ ਬੁਝਣ ਆਪਣਾ ਨੂੰ ਹੋਦਾ ਆਪ ਗਣਾਏ ਦੇ ਹੋ ਢਾਡੀ ਕਣੀ ਚ ਜਾਤ ਹੋਰ ਤੁਮ ਜਸਦਾ ਏ ਦੇ ਤਿੰਨ ਮੰਗਾਂ ਜੇ ਤੁਝੇ ਧਿਆਏ ਦੇ ਤਿੰਨ ਮੰਗਾਂ ਜੇ ਤੁਝੇ ਧਿਆਏ ਦੇ
1: ਸੱਚ ਸਾਹ ਹਮਾ

ਸਲੋਕ ਮਹੱਲਾ ਪਹਿਲਾ। ਸੱਚ ਕਾਲ ਕੂੜ ਵਰਤਿਆ ਕਲ ਕਲਖ ਬੇਤਾਲ, ਬਿਉ ਬੀਜ ਬਦਲੇ ਗਏ ਅਬ ਕਿਉਂ ਗਵੈ ਦਾਲ, ਜੇ ਕ ਹੋਏ ਤਾਂ ਗਵੈ ਰੁੱਤੀ ਹੁਣ ਰੁੱਤ ਹੋਏ, ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ, ਹੈ ਵਿੱਚ ਖੁੰਭ ਚੜਾਈਏ ਸਨ ਪਹਾਤਨ ਹੋਏ, ਨਾਨਕ ਭਗਤੀ ਦੇ ਰਫੇ ਕੂੜੇ ਸੋਨਾ ਕੋਈ ਮਹੱਲਾ ਪਹਿਲਾ। ਲਭ ਪਾਪ ਦੋਇ ਰਾਜਾ ਮਹਿਤਾ ਕੂੜ ਹੋਆ ਸਿਕਦਾਰ, ਕਾਮ ਨੇਮ ਸਤ

ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਵਾਵੈ ਮੰਗੇ ਮੁਖ ਦਵਾਰ, ਜਤੀ ਸਦਾਵੈ ਜੁਗ ਨਾ ਜਾਣਾ ਛੱਡ ਬਹਿ ਘਰ ਬਾਰ, ਸਭ ਕੋ ਪੂਰਾ ਆਪੇ ਹੋਵੇ ਕੱਟ ਨਾ ਕੋਈ ਆਖੈ, ਪਤ ਪ੍ਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੇ ਮਹਲਾ ਪਹਿਲਾ।

ਕਰਤਾ ਕਰੇ ਸੋ ਹੋਏ। ਅੱਗੇ ਜਾਤ ਨਾ ਜੋ ਰਹਿ ਅੱਗੇ ਜਿਉ ਨਵੈ ਜਿਨ ਕੀ ਲਿਖੈ ਪਤ ਪਵੈ ਚੰਗੇ ਸਹੀ ਕੇ ਪੌੜੀ ਤੁਰ ਕਰਮ।

0: ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ ਜਾਂ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੂ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ। ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਤ ਸਵਾਲੇ ਹੋ ਜਿਨ ਕੀਤੀ ਸੋ ਪਾਰ ਪਾਇਆ ਕਾਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਿਆ ਮਹੱਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭਿਓ ਨਾਨਕ ਤਾਂ ਕਾ ਦਾਸ ਹੈ ਸੋਈ ਹੀ ਨਿਰੰਜਨ ਦਿਓ ਮਹੱਲਾ ਦੂਜਾ।
0: ਏ ਕ੍ਰਿਸ਼ਨ ਸਰਬਦੇਵ।

ਕਿਹਾ ਕਾਲ ਘਾਲਣਾ ਤੇ ਵੇਹੋ ਨਾ ਉਪਚਾਰੀਏ, ਐਸੀ ਕਲਣਾ ਖੇਡੀਆ ਜਿੱਤ ਦਰ ਗਿਆ ਹਾਰੀਏ, ਪੜਿਆ ਤੇ ਮੈਂ ਵਿਚਾਰ ਕੇ ਵਿਚਾਰੀਏ, ਮੂੰਹ ਚੱਲੇ ਸੋ ਕੇ ਮਾਰੀਏ।

ਗਾਵਹਿ ਗੁਣ ਬਰਨ ਚਾਰ ਖਟ ਦਰਸ਼ਨ, ਬ੍ਰਹਮਾ ਦਿਕ ਸਿਮਰੰਥ ਗੁਣਾ, ਗਾਵਹਿ ਗੁਣ ਸੇਸ ਸਹਿਸ ਜਿਹੇ ਬਾਰਸ, ਆਦਿ ਅੰਤ ਲਿਵ ਲਾਗ ਧੁਨਾ, ਗਾਵੇ ਗੁਣ ਮਹਾਂ ਦਿਓ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣਿਓ, ਕਬ ਕਲ ਸੋ ਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ।

0: ਬਲ ਬਾਵਨ ਪਾਇਓ, ਤ੍ਰੇਤੇ ਤੈ ਮਾਨਿਓ, ਰਾਮ ਰਘੁਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਤ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦੀਓ, ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫੁਰਮਾਇਓ।
1: ਗੁਣ ਗਾਵੇ ਰਵਿਦਾਸ ਭਗਤ ਜੈ ਦੀ ਤਰਲੋਚੈ, ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ, ਭਗਤ ਬੈਨ ਗੁਣ ਰਵੈ ਸਹਿਜ ਆਤਮ ਰੰਗ ਮਾਣੈ, ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣ, ਸੁਖ ਦਿਓ ਪਰੀਖਤ ਗੁਣ ਰਵੈ ਗੋਤਮ ਰਿਖ ਜਸ ਗਾਇਓ, ਕਬ ਕਲ ਸੁਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ, ਸੁਖ ਦਿਓ ਪਰੀਖਤ ਗੁਣ ਰਵੈ ਗੋਤਮ ਰਿਖ ਜਸ ਗਾਇਓ, ਕਬ ਕਲ ਸੁਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ।
0: ਹੁਣ ਗਾਵੇ ਪਿਆਲ ਭਗਤ ਨਗਾਦ ਭਯੰਗਮ, ਮਹਾਂਦਿਓ ਗੁਣ ਰਵੈ ਸਦਾ ਜੋਗੀ ਜਤ ਜੰਗਮ, ਗੁਣ ਗਾਵੇ ਮੁਨ ਵਿਆਸ ਜਿਨ ਵੇਦ ਵਿਆਕਰਨ ਵਿਚਾਰੈ, ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸਿਰਠ ਸਵਾਰੇ, ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ, ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਣ ਮਾਣਿਓ।
2: ਗੁਣ ਗਾਵੇ ਨਵਨਾਥ ਤਨ ਗੁਰ ਸਾਧ ਸਮਾਇਓ, ਮਾਤਾ ਦਾ ਗੁਣ ਰਵੈ ਜੇਨ ਚਕਰ ਵੈ ਕਹਾਇਓ, ਗੁਣ ਗਾਵੇ ਬਲਰਾਓ ਸਪਤ ਪਤਾਲ ਬਸੰਤੋ, ਪਰਸਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ, ਦੂਰ ਬਾਪਰੂ ਰੰਗਰੈ ਗੁਰ ਨਾਨਕ ਜਸ ਗਾਇਓ, ਕਬ ਕਲ ਸੁਜਸ ਨਾਨਕ ਗੁਰ ਕਟ ਕਟ ਸਹਿਜ ਸਮਾਇਓ, ਕਬ ਕਲ ਸੁਜਸ ਨਾਨਕ ਗੁਰ ਕਟ ਕਟ ਸਹਿਜ ਸਮਾਇਓ।
3: ਜਗ ਔਰ ਨਾ ਜਾਏ ਮਹਾਤਮ ਮੈਂ, ਅਵਤਾਰ ਉਜਾਗਰ ਆਨ ਕੀਓ, ਤਿਨਕੇ ਦੁਖ ਕੋਟਕ ਦੂਰ ਗੇ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ, ਹੇ ਪੱਦਤ ਤੇ ਮਤ ਚੂਕੇ ਰੇ ਮਨ ਭੇਦ ਵਿਭੇਦ ਨਾ ਜਾਣ ਬਿਓ, ਪ੍ਰਤਸ਼ ਹਿਰਦੇ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ।
4: ਰਾਇ ਜੋ ਤਖਤ ਦੀਨ ਗੁਰ ਰਾਮਦਾਸ, ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਤਾਰਨ ਮਨੁੱਖ ਜਨ ਕੀਓ ਪ੍ਰਕਾਸ਼, ਗੁਰੂ ਅੰਗਦ ਦਿਓ ਨਿਧਾਨ ਇਕੱਠ ਇਕੱਠਾ ਗਿਆਨ, ਪੰਚ ਭੂਤ ਬਸ ਕਿਨੇ ਜਮਤ ਨਾ ਤਰਾਸ, ਗੁਰੂ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੇ ਪਤ, ਅਗਨ ਦੇਖਤ ਘਟ ਚਰਨ ਕਵਲ ਜਾਸ, ਸਾਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੇਨ ਗੁਰ ਰਾਮਦਾਸ।
5: ਜੇ ਸਤਿਗੁਰ ਸਿਮਰੰਤ
3: ਨੈਣ ਕੇ ਤਿਮਰ ਮਿਟਹਿ ਖੇਨ, ਜਿਹ ਸਤ ਗੁਰ ਸਿਮਰੰਥ, ਹਿਰਦੈ ਹਰ ਨਾਮ ਦਿਨੋ ਦਿਨ, ਜਿਹ ਸਤ ਗੁਰ ਸਿਮਰੰਥ, ਜੀ ਕੀ ਤਪਤ ਮਿਟਾਵੈ, ਜਿਹ ਸਤ ਗੁਰ ਸਿਮਰੰਥ, ਰਿੱਧ ਸਿੱਧ ਨਵ ਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧਨ ਧਨ ਕਰੋ, ਜਿਹ ਸਤ ਗੁਰ ਲਗ ਪ੍ਰਭ ਪਾਈਐ, ਸੋ ਸਤ ਗੁਰ ਸਿਮਰਹੋ ਨਰਹੋ।
5: ਅੰਤ ਨ ਪਾਵਤ ਦੇਵ ਸਭੇ ਮੁਨੋ, ਇੰਦਰ ਮਹਾ ਸਿਵ ਜੋਗ ਕਰੀ, ਹੁਣ ਬੇਦ ਬੇਰੰਚ ਵਿਚਾਰ ਰਹੋ, ਹਰ ਜਾਪ ਨਸ਼ਾ ਦਿਓ ਏਕ ਕਰੀ, ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜਣ ਮਾਹੇ ਧਰੀ।
6: ਜਾ ਕੋ ਮੁਨ ਧਿਆਨ ਤਰੈ ਫਿਰਤ ਸਗਲ ਜੁਗ, ਕਬ ਹੂੰ ਕੋ ਕਉ ਪਾਵੈ ਆਤਮ ਪ੍ਰਗਾਸ ਕੋ, ਬੇਦ ਬਾਣੀ ਸਹਿਤ ਬਿਰੰਚ ਜਸ ਗਾਵੈ ਜਾ ਕੋ, ਸੇਵ ਮੁਨ ਗਹਿਨਾਤ ਜਾਤ ਕੋ ਬਿਲਾਸ ਕੋ, ਜਾ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ, ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕੋ, ਸੋ ਤਿਨ ਸਤਿਗੁਰ ਸੁਖ ਪਾਏ ਕਿਰਪਾ ਧਾਰੀ।

ਸ੍ਰੀ ਗੁਰ ਸਾਹਿਬ ਸਾਡੇ ਉੱਪਰ ਕਰੀ ਕਿਰਪਾ ਸਤਿਯੁਗ ਜਿਗਨ ਧਰੂ ਪਰ ਸ੍ਰੀ ਪ੍ਰਹਿਲਾਦ ਭਗਤ ਉਧਰਿਅੰਗ ਹਸਤ ਕਮਲ ਮਾਥੇ ਪਰ ਧਰਿਅੰਗ ਅਲਖ ਰੂਪ ਜੀ ਰੱਖਿਆ ਨਾ ਜਾਈ ਸਾਧਿਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤ ਜੀ ਤਾਰੋ ਮਾਨਸ ਜਨਮ ਦੇਹ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਬਸੇ ਬਨਵਾਰੀ ਤਿਨ ਰਹਿਣਾ ਥਾਪ ਜੋਤ ਜਗਤਾਰੀ ਰਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿਨ ਸ੍ਰੀ ਰਾਮਦਾਸ ਸੋਡੀ ਥਿਰ ਥੱਪਿਓ ਹਰ ਕਾ ਨਾਮ ਅਖੈ ਨਿਦ ਅਪਿਓ ਅਪਿਓ ਹਰ ਨਾਮ ਅਖੈ ਨਿਦ ਚੋਂ ਯੁਗ ਗੁਰ ਸੇਵਾ ਕਰ ਫਲ ਲਈਅੰ ਬੰਦੇ ਜੋ ਚਰਨ ਸਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀਅੰ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦਿ ਰੂਪ ਪੋਖਣ ਪਰਨਨ ਸਤਿਗੁਰ ਗੁਰੂ ਸੇਵ ਅਲਖ

ਨਾਮ ਅਵਖਦੇ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੈ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸਨ ਪਰਸੈ ਗੁਰੂ ਕੈ ਅੱਠ ਸੱਠ ਮਜਨ ਹੋ

ਹੰਸ ਸਹਿਜ ਸੁਪਾਏ, ਦਰਸਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਹੋਵੈ ਸਿਫਤ ਖਸੰਮਦੀ, ਨੂਰ ਅਰਸਾਂ ਕੁਰਸਾਂ ਉਰਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ, ਜਿਸ ਪਾਸ ਬੈਠਿਆ ਸੋਹੀ ਸਭਨਾਂ ਦਾ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ, ਜਿਸ ਪਾਸ ਬੈਠਿਆ ਸੋਹੀ ਸਭਨਾਂ ਦਾ ਵਿਸਾਹੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਤੀਜਾ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਉ, ਓਸਨੋ ਸੁਖ ਨਾ ਉਪਜੈ,

ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਉ, ਉਸਨੋ ਸੁਖ ਨਾ ਉਪਜੈ, ਭਾਵੈ ਸੋ ਗੇੜਾ ਆਵੋ ਜਾਓ। ਨਾਨਕ ਗੁਰਮੁਖ ਸਹਿਜ ਮਿਲੈ, ਸੱਚੇ ਸਿਉਂ ਲਿਵ ਲਾਓ। ਮਹੱਲਾ ਤੀਜਾ। ਏ ਮਨ ਐਸਾ ਸਤਿਗੁਰ ਖੋਜ ਲਓ,

ਮਹੱਲਾ ਚੌਥਾ ਜਿਨ ਮਾਸਿਕ ਤੋਰ ਹਾਰ

ਸਤਿਗੁਰ ਬਿਟੋ ਵਾਰਿਆ ਜਿਤ ਮਲੈ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਐਣੀ ਨੇਤਰੀ ਜਗਤ ਨੇ ਹਾਲਿਆ, ਖਸਮ ਛੋੜ ਦੂਜਾ ਲੱਗੇ ਡੂਬੇ ਸੇ ਵੰਜਾਰਿਆ, ਸਤਿਗੁਰੂ ਹੈ ਬੋਇ ਥਾ ਵਿਰਲਾ ਕਿਨਾ ਵਿਚਾਰਿਆ, ਕਰ ਕਿਰਪਾ ਪਾਰਿਓ ਤਾਰ।

ਸਲੋਕ ਮਹੱਲਾ ਪਹਿਲਾ ਸਿਮਲ ਰੁਖਸਰਾਇਰਾ ਅਤ ਦੀਰਗਤ ਮੁੱਚ ਓਏ ਦਿਆ ਵਿਹਾਸ ਕਰ ਜਾ ਨਿਰਾਸ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਮ ਨਾ ਵਹਿ ਪਤ ਮਿਠਤ ਨੀ ਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਏ।

ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਵਣਾ ਹੁਕਮ ਕੇ ਮਨ ਭਾਵ ਦੇ ਰਾਹ ਭਿੜਾ ਕੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਾਰੋ ਗੁਣ ਪਛਤਾਵਣਾ।

ਸਲੋਕ ਮਹਲਾ ਪਹਿਲਾ ਦਇਆ ਕਪਾਹਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹੋ ਜਿਹੀ ਉਦੀ ਕਾ ਹੈ ਤਾਂ ਪਾਂਡੇ ਖੱਤ ਨਾ ਇਹੋ ਟੁੱਟੈ ਨਾ ਮਨ ਲੱਗੈ ਨਾ ਹੋ ਜਲੈ ਨਾ ਜਾਏ ਧਨ ਸੋ ਮਨ ਸਨਾਨ ਕਾ ਜੋ ਗਲ ਚੱਲੈ ਪਾਏ ਚੌਕੜ ਮਲਣ ਆਇਆ ਬੈ ਚੌਕੇ ਪਾਇਆ ਸਿੱਖਾਂ ਕੰਨ ਚੜ੍ਹਾਈਆਂ।

0: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪੈਣਾ ਮੀਆਂ ਰਾਤ ਨਸੀ ਨਾਲ ਤੱਕ ਕਬਾਹੋਂ ਕੱਤੀ ਐ ਬੰਮ ਨੁੱਟਿਆ ਏ ਕੁਛ ਬਕਰਾਰਨ ਖਾਇਆ ਸਭ ਕੋ ਆਖੈ ਪਾਏ ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਏ ਹੋਰ ਨਾਨਕ ਤੱਕ ਨਾ ਟੁੱਟਈ ਜੇ ਤੱਕ ਹੋਏ ਜੋਰ ਮਹੱਲਾ ਪਹਿਲਾ
1: ਨਾਏ ਮੰਨਿਆ ਭਾਤੂ।

ਵੇਤੰਗਾ ਪੇਵਤੇ ਅਵਰ ਧਾਗਿਆ ਵਰਾ ਕਤਾ ਲੈ ਭਾੜ ਕਰੇ ਵੀ ਆਹੋ ਕੜਕਾ ਗਲ ਦਿੱਤੇ ਰਾਹੋ ਸੁਣ ਵੇਖੋ ਲੋਕਾਂ ਇਹੋ ਵਿਡਾ ਮਨ ਅੰਧਾ ਨਾ ਹੋ ਸੁਜਾਨ ਪੌੜੀ ਸਾਹਿਬ ਹੋਏ ਦਇਆ ਕਿਰਪਾ ਕਰੇ ਤਾਂ ਸਾਹਿਤ ਕਰਾਏ ਸੀ।

ਸਲੋਕ ਮਹਲਾ ਪਹਿਲਾ ਗੋ ਬ੍ਰਾਹਮਣ ਕੋ ਕਰ ਲਾਭ ਹੋ ਗੋਬਰ ਤਰਨਾ ਜਾਏ ਧੋਤੀ ਟਿੱਕਾ ਤੈਜ ਬਮਾਲੀ ਧਾਰ ਮਲੇਛਾਂ ਖਾਏ ਅੰਤਰ ਪੂਜਾ।

ਮਾਨਸ ਖਾਣੇ ਕਰੇ ਨਿਵਾਸ, ਸ਼ੁਰੇਵ ਗੰਤ ਨਿੰਗਲ ਤਾਗ, ਤਿਨਕ ਹਰ ਬ੍ਰਹਮਣ ਪੁਰੇ ਨਾਹ, ਉਹਨਾਂ ਫੇ ਆਵੇ ਹੋਈ ਸਾਧ, ਕੁੜੀ ਰਾਸ ਕੁੜਾ ਵਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਤਰਮ ਕਾਂਡੇ ਨਾ ਦੂਰ, ਨਾਨਕ ਕੂੜ ਰਿਹਾ ਭਰਪੂਰ, ਮੱਥੇ ਟਿੱਕਾ ਤੇਰ ਤੋਤੀ ਕਾ ਖਾਈ, ਹੱਥ ਸ਼੍ਰੀ ਜਗ ਕਸਾਈ, ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਾਲੇ ਪੁਜੇ ਪ੍ਰਾਣ, ਭਾਖਿਆ ਕਾ ਪੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸਨਾ ਜਾਣਾ, ਦੇਖੈ ਚੌਕਾ ਕੱਢੀ ਕਾ ਰੂਪਰ ਆਏ ਬੈਠੇ ਕੁੜਿਆਰ, ਮਤ ਪਿੱਟੇ ਵੇ ਮਤ ਪਿੱਟੇ, ਇਹੋ ਅੰਨ ਸਾਡਾ ਫਿੱਟੈ, ਤਨ ਫਿੱਟੈ ਫੇਰ ਕਰੇ ਮੈਂ ਜੁੱਠੈ ਚੁਲੀ ਪਰੇ, ਕਹੋ ਨਾਨਕ ਸੱਚ ਤੇ ਆਈਐ, ਸੁੱਚ ਹੋਵੇ ਤਾਂ ਸੱਚ ਪਾਈਐ, ਔਰ ਚਿੱਤੈ ਅੰਦਰ ਸਭ।

0: ਤੇ ਅੰਦਰ ਸਭ ਕੁ ਵੇਖ ਨਦਰੀ ਹੇਠ ਚਲਾਏ ਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏ ਦਾ ਵਡੋ ਵੱਡਾ ਵੱਡ ਮੇਦਨੀ ਸਿਰਾ ਸਿਰ ਧੰਦਾ ਲਾਏ ਦਾ ਨਦਰੂ ਪੱਠੀ ਜੇਕਰ ਸੁਲਤਾਨਾ ਘਾਹ ਕਰਾਏ ਦਾ ਦਰ ਮੰਗਣ ਭੇਖ ਨਾ ਪਾਏ ਦਾ ਦਰ ਮੰਗਣ ਭੇਖ ਨਾ ਪਾਏ ਦਾ
1: ਸ਼ਬਦ ਅਖੁੱਟ ਬਾਬਾ ਨਾਨਕਾ

ਰਾਮ ਕਲੀ ਮਹਲਾ ਤੀਜਾ ਅਨੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਨੰਦ ਪਇਆ ਮੇਰੀ ਮਾਏ ਸਤਿਗੁਰੂ ਮੈਂ ਪਾਏ।

ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰੇ ਆਏ ਤਾ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ,

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਧੰਨਾ ਧੰਨਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨਾ।

ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਉਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ

ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ।

0: ਸਲੋਕ ਮਹੱਲਾ ਪਹਿਲਾ। ਜੇ ਮੁਹਾਕਾ ਕਰਮ ਹੈ ਕਰਮ ਹੈ ਪਿਤਰੀ ਦੇ, ਅੱਗੇ ਵਸਿਆਣੀਏ ਪਿਤਰੀ ਚੋਣ ਕਰੇ, ਵੱਡੀਆਂ ਦਲਾਲ ਕੇ ਮੁਸਫੀ ਕਨੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ।
1: ਜਿਉਂ ਜੋ ਰੂਸ ਨਾਵਣੀ ਆਵੇ ਵਾਰੋ ਵਾਰ, ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ, ਸੁੱਚੇ ਨਾ ਆਖੀਐ

ਘੋੜੀ ਤੁਰੇ ਪਲਾਣੇ ਭੋਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰਨ ਮਨ ਭਾਵ ਦੇ ਹਰ ਬੁੱਝ ਨਾਹੀਂ ਹਾਰਿਆ ਕਰ ਫੁਰਮਾਇਸ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ।

ਸਲੋਕ ਮਹਲਾ ਪਹਿਲਾ। ਜੇ ਕਰ ਸੁਤਕ ਮੰਨੀਐ ਸਭ ਤੈ ਸੁਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਜੇਤੇ ਦਾਣੇ ਅਨਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਸੁਤ ਕਿਉਂ ਕਰ ਰੱਖੀਐ ਸੁਤਕ ਭਵੇਂ ਰਸੋਏ, ਨਾਨਕ ਸੁਤ ਕੇ ਮਨ ਉਤਰੈ ਗਿਆਨ ਉਤਾਰੇ ਤੋਏ ਮਹਲਾ ਪਹਿਲਾ। ਮਨ ਕਾ ਸੁਤਕ ਲੋਭ ਹੈ ਜਿਹਵਾ ਸੁਤ ਕੂੜ, ਅੱਖੀ ਸੁਤਕ ਵੇਖਣਾ ਪਰਤ ਪਰਤ ਹਨ ਰੂਪ, ਕੰਨੀ ਸੁਤ

ਜਮਣ ਮਣਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤਾ ਰਿਜਕ ਸਮਾਹੇ ਨਾਨਕ ਜਿਨੀ ਗੁਰੂ ਪੂਜਿਆ ਤਿੰਨਾ ਸੂਤਕ ਨਾਏ ਪੌੜੀ ਸਤਿਗੁਰ ਵੱਡਾ ਕਰ ਚਲਾਹੀ।

ਸਹਿ ਮੇਲੇ ਤਾਂ ਨਦਰੀਆਈਆਂ ਜਾ ਤਿਸ ਪਹਾੜਾਂ ਤਾਂ ਮਨ ਵਸਾਈਆਂ ਕਰ ਹੁਕਮ ਮਸਤਖਤ ਤਰ ਵਿੱਚ ਮਾਰ ਕੱਢੀਆਂ ਬਰਿਆਈਆਂ ਸਹਿਤ ਉੱਠੇ ਨੋਣੇ ਦਪਾਈਆਂ ਸਹਿਤ ਉੱਠੇ ਨੋਣੇ ਦਪਾਈਆਂ ਗੁਰਸਿੱਖਾਂ।

ਸਲੋਕ ਮਹੱਲਾ ਪਹਿਲਾ। ਪਹਿਲਾ ਸੁੱਚਾ ਪਹੋਏ ਸੁੱਚੇ ਬੈਠਾਇਆ, ਸੁੱਚੇ ਅੱਗੇ ਰੱਖਿਓ ਉਨਕੋ ਨਾ ਬਿਟਿਓ ਜਾਏ। ਸੁੱਚਾ ਹੋਏ ਕਹਿ ਜਿਵੇਂ ਲੱਗਾ ਪੜਨ ਸਲੋਕ, ਹੱਥੀ ਜਾਏ ਸੱਟਿਆ।

ਪੰਡ ਮੂਆ ਪੰਡ ਪਹਾਲੀ ਹੈ, ਪੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀਐ। ਜਿਤ ਜਮੈ ਰਾਜਾ ਪੰਡੋ ਹੀ ਪੰਡ।

ਜਿਸਨਾ ਹੀ ਸੋਚਣ ਕੱਢੀਏ ਕੀਤਾ ਆਪਾਂ ਆਪਣਾ ਪਹਿਲੇ ਖਸੰਡੀਏ ਜਾ ਰਹਿਣਾ ਨਾ ਹੀ ਐਤ ਜਗ ਤੱਕ ਆਇਤ ਗਰ ਬਖੰਡੀਏ ਮੰਦਾ ਕਿਸੇ ਨਾ ਆਖੇ ਪੜ ਖਰੇ ਹੋ ਬੁਝੀਏ ਮੂਰਖੇ ਨਾਲ ਨਾ ਲੁਝੀਏ ਮੂਰਖੇ ਨਾਲ ਨਾ ਲੁਝੀਏ ਗੁਰ ਸਿੱਖਾਂ

0: ਹੈ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਹੋ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, ਅਰਸਾ ਤੀਰਥ ਜੇ ਨਾ ਵੈ ਉਤਰੇ ਨਾਹੀ ਮੈਲ। ਜਿਨ ਪਟ ਅੰਦਰ ਬਾਹਰ ਗੁਦੜ ਤੇ ਪਲੇ ਸੰਸਾਰ, ਤਿਨ ਨੇਹੋ ਲਗਾ ਰੱਬ ਸੇਤੀ ਦੇਖਣ ਵਿਚਾਰ। ਰੰਗ ਹੱਸੈ ਰੰਗ ਰੋਵੈ ਚੁੱਪ ਹੀ ਕਰ ਜਾਏ, ਪਰਵਾਹ ਨਾਹੀਂ ਕਿਸੇ ਕੇਰੀ ਬਾਤ ਸੱਚੇ ਨਾਏ। ਦਰਬਾਰ ਉੱਪਰ ਖਰਚ ਮੰਗਾ ਜਬੈ ਦੇਤਾ ਖਾਏ, ਦੀਵਾਨੇ ਕੋ ਕਲਮਕਾ ਹਮਾ ਤੁਮਾ ਮੇਲ, ਡਰ ਲੈ ਲੇਖਾ ਪੀੜ ਛੁੱਟੈ ਨਾਨਕਾ ਜਿਉਂ ਤੇਲ ਪੌੜੀ ਆਪੇ।

ਹੀ ਕਰਨਾ ਕਿਉਂ ਕਲਾਪ ਹੀ ਤਾਂ ਧਾਰੀ ਹੈ। ਦੇਖਿਆ ਕਿਤਾ ਆਪਣਾ ਤਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ। ਜਿਸਕੇ ਜੀ ਪ੍ਰਾਣ ਹੈ ਕੋ ਸਾਹਿਬ ਮਨ ਵਿਸਾਰੀ ਹੈ, ਆਪਣ ਹੱਥੀ ਆਪਣਾ ਆਪੇ ਹੀ ਕਾਇ ਸਵਾਰੀ ਹੈ।

0: ਭੁਲਕਾਲੀਏ ਤੂੰ ਭੁਲਕਾਲੀਏ
1: ਪੌੜੀ ਜਿਸੇ ਵੈਸ ਪਾਈਏ ਸਾਹਿਬ ਸਦਾ ਸੰਭਾਲੀਏ ਜਿਦ ਕੀਤਾ ਪਾਈ ਆਪਣਾ ਸਕਾਲ ਬਰੀਕ ਉਕਾਲੀਏ ਮੰਦਾ ਮੁੱਲ ਨਾ ਕੀਤੀ ਦੇ ਲੰਮੀ ਨਦਰ ਨਿਹਾਲੀਏ ਜਾਂ ਸਾਹਿਬ ਨਾਲ ਨਾ ਹਾਰੀਏ ਤੇ ਵੇਹ ਪਾਸਾ ਢਾਲੀਏ ਪਿਛਲਾ ਹੇ ਉੱਪਰ ਘਾਲੀਏ ਪਿਛਲਾ ਹੇ ਉੱਪਰ ਘਾਲੀਏ।

ਸਲੋਕ ਮਹਲਾ ਦੂਜਾ ਚਾਕਰ ਲਗਾ ਚਾਕਰੀ ਨਾਲੇ ਗਰਭਵਾਰ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾ।

ਜੋ ਜੀ ਹੋਏ ਸੁਗਵੈ ਮੁਕਾ ਕਹਿਆ ਵਾ ਬੀਜਾ ਵਿਖ ਮੰਗੇ ਅੰਮ੍ਰਿਤ ਵੇਖੋ ਇਉ ਨਿਉ ਮਹਲਾ ਦੂਜਾ ਨਾਲ ਇਉਣੇ ਦੋਸਤੀ ਕਦੇ ਨਾ ਵੈਰਾ ਜਿਹਾ ਜਾਣੇ ਤੇ ਹੋਰ ਤੈ ਵੇਖੋ ਕੋ ਦੂਜਾ ਵਸਤੂ ਅੰਦਰ ਵਸਮਾਵੈ ਦੂਜੀ ਹੋਵੇ ਪਾ ਸਾਹਿਬ ਛੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫ ਵਿਗਾਸ ਮਹਲਾ ਨਾ ਲਿਆਣੇ ਦੋ।

0: ਨੌਕਰੀ ਚੱਕਰ ਲੱਗੇ ਝਾਕਰੀ ਜੇ ਚੱਲਿਆ ਖਸਮੈ ਪਾਏ ਹੁਰਮਤ ਇਸ ਨੋਗਲੀਓ ਵਜੋਂ ਭਿਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗਹਿਰੇ ਤੇ ਅੰਦਰ ਪਾਏ ਵਜੋਂ ਗਵਾਏ ਗੁਲਾਬ ਮੂੰਹ ਮੂੰਹ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੈ ਅਰਦਾਸ।
1: ਨਿਮਖ ਨਾ ਬਿਸਰਾ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਸਦਾ ਭਜੋ ਜਗਦੀਸ਼।

ਹੋੜੀ ਨਾਨਕ ਅੰਤ ਨਾ ਜਾਪਣੀ ਹਰ ਧਾਕੇ ਪਰਵਰ ਆਪ ਕਰਾਏ ਸਾਖੀ ਫਿਰ ਆਪ ਕਰਾਏ ਮਾਰ ਇੱਕ ਨਾਗਲੀ ਜੰਜੀਰੇ ਇੱਕ ਧੁਰੀ ਚੜੇ ਬਿਸਿਆਰ ਆਪ ਕਰਾਇ ਕਰੇ ਆਪ ਹੋ ਕੈਸੇ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ।

ਸਲੋਕ ਮਹੱਲਾ ਪਹਿਲਾ ਆਪੇ ਭਾਂਡੇ ਸਾਜਨਾ ਵਿਪੂਰਨ ਦੇ ਇੱਕ ਨੀ ਦੁੱਧ ਸਮਾਈਏ ਇੱਕ ਚੁੱਲ੍ਹੇ ਰੈਂਚੜੇ ਇੱਕ ਨੇ ਹਾਲੀ ਪੈਸਵਨ

ਸਭ ਕੁਛ ਆਪੇ ਆਪ, ਸਭ ਕੁਛ ਆਪੇ ਆਪ, ਸਭ ਕੁਛ ਆਪੇ ਆਪ, ਆੜੀ ਵੜੇ ਕਿਉਂ ਵੜੇ ਆਈ ਆ, ਕਿਛ ਕਹਿਣਾ ਕਹਿਣ ਨਾ ਜਾਏ, ਸੁੱਖ ਤਰ ਕਰੀ ਤੇਰੀਆਂ ਸਮਾਏ ਸਾਈਕਲ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀ ਦੇ ਜੀਆਂ ਰਿਜਕ ਸੰਭਾਹੇ। ਸਾਈ ਕਾਰ ਕਮਾਵਨੀ ਤੁਰ ਛੋਟੀ ਤਿੰਨੇ ਪਾਏ। ਨਾਨਕ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ। ਸੋ ਕਰੇ ਜਿਤ ਸਿਰ ਜਾਏ, ਸੋ ਕਰੇ ਜਿਤ ਸਿਰ ਜਾਏ ਸੁਦ।
0: ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ ਸਿਰ ਸਾਹਾਂ ਪਾਤ ਸਾਹੋ। ਨਿਹਚਲ ਚੌਰ ਛਤ, ਪੌੜੀ ਵੱਡੀ ਵੱਡਾ ਪਾਰ।

0: ਹੌੜੀ ਵੱਡੀ ਵਡਾਇਆ ਪਾਰ ਤੇਰਾ ਮਰਤਬਾ, ਰੰਗ ਪਰੰਗ ਨੇਕ ਨਾ ਜਾਪਨ ਕਰਤਬਾ, ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ, ਸਭ ਕੁਛ ਤੇਰਾ ਵਸ ਤੇਰਾ ਘਰ ਭਲਾ, ਤੇਰਾ ਘਰ ਨੰਦ ਵਧਾਈ ਤੁਧ ਘਰ ਮਾਣ, ਮਹੱਤਾ ਤੇਰਾ ਆਪਣਾ ਫੁਰ ਸਰਬ ਕਲਾ ਭਰਪੂਰ ਦੀ ਸਜਨਤਾ, ਨਾਨਕ ਦਾਸਨ ਦਾਸ ਤੁਧਿਆ ਗਏ ਬਿਨਵਤਾ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਵੇਦਾਈ ਦਾਇਆ ਖੇਲ ਸਗਲ ਜਗਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ। ਅਰਜਨ ਹਰਗੋਬਿੰਦ ਨੂੰ ਸਿਮਰਾ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨਾਉ ਨਿਧਿ ਆਵੈ ਧਾਈ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਗਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੇ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਏ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥੋਂ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ, ਬੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇ ਸੁਦਾਨ ਰਹਿਤ ਦਾਨ, ਬਾਬੇਗ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗੀ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਾਨ ਨੀਵਾਂ, ਮੱਤ ਉੱਚੀ, ਮੱਤ ਪੱਤ ਦਾ ਰਖਾਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ

0: ਖਾਲਸਾ ਜੀ ਨੂੰ ਬਖਸ਼ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਤਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰੇ ਸ਼ਬਦ ਚੌਂਕੀ ਆਸਾ ਦੀਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚਕਰ ਚਿਹਨ ਅਰ ਵਰਨ ਜਾਤਿ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨੁਭਉ ਪ੍ਰਕਾਸ਼ ਸੰਤੋਜ ਕੀਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਿਜੈ ਤਿਰ ਭਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ ਘਨ ਹਰ ਬੂੰਦ ਵਸੋ ਰੋ ਮਾਵਲ ਕੁਸੁਮ ਸੰਤ ਗਣੰਤ ਨਾਵੈ ਰਵ ਸਸ ਕਿਰਨ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਭਲ ਉਨਹਿ ਜੋਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਅਬ ਹਮ ਚਲੀ ਠਾਕੁਰ ਪਹਿ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੈ ਮਾਰ ਲੋਕਨ ਕੀ ਚੁਤੁਰਾਈ ਉਪਮਾ ਤੇਬੈ ਸੰਤਰ ਜਾਰ ਕੋਈ ਭਲਾ ਕਹੋ ਭਾਵੈ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਤਸਰਾਖ ਹੋ ਕਿਰਪਾ ਤਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖ ਹੋ ਲਾਜ ਮਰਾਰ ਰਾਮਦਾਸ ਸਰੋਵਰ ਨਾ ਧਾਤੇ ਸਭ ਉਤਰੇ ਪਾਪ ਕਮਾਤੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ।

ਜਨਮ ਦੀ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂਦ ਜਿਸ ਪਾਸ ਬੈਠਿਆ ਸੋਹੀ ਸਭਨਾਂ ਦਾ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂਦ ਜਿਸ ਪਾਸ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਉ। ਉਸਨੋ ਸੁਖ ਨਾ ਉਪਜੈ,

सतगुर की प्रतीत न आईया, शब्द न लागो पाओ

ਨਾਨਕ ਗੁਰਮੁਖ ਸਹਿਜ ਮਿਲੈ, ਸੱਚੇ ਸਿਉਂ ਲਿਵ ਲਾਓ। ਮਹੱਲਾ ਤੀਜਾ। ਇਹ ਮਨ ਐਸਾ ਸਤਿਗੁਰ ਖੋਜ ਲਹੁ, ਜਿਤ ਸੇਵੈ ਜਨਮ ਮਰਨ ਦੁਖ ਜਾਏ। ਸਹਸਾ ਮੂਲ ਨਾ ਹੋਵੈ, ਹਉ ਮੈਂ ਸ਼ਬਦ ਜਲਾਏ। ਕੂੜੈ ਕੀ ਪਾਲ ਵਿੱਚੋਂ ਨਿਕਲੈ, ਸੱਚ ਵਸੈ ਮਨ ਆਏ। ਅੰਤਰ ਸ਼ਾਂਤ ਮਨ ਸੁਖ ਹੋਏ, ਸੱਚ ਸੰਜਮ ਕਾਰ ਕਮਾਏ। ਨਾਨਕ ਪੂਰੈ ਕਰਮ ਸਤਿਗੁਰ ਮਿਲੈ, ਹਰ ਜਿਉ ਕਿਰਪਾ ਕਰੇ ਰਜਾਏ। ਪੌੜੀ ਜਿਸ ਕੈ ਘਰ ਦੀਵਾਨ ਹਰ ਹੋਵੈ, ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ। ਤਿਸ ਕੋ ਤਲਕੀ ਕਿਸੈ ਦੀ ਨਾਹੀ, ਹਰ ਦੀਵਾਨ ਸਭ ਆਣ ਪੈਰੀ ਪਾਇਆ। ਮਾਨਸਾ ਕਹਿ ਹੋ ਦੀਵਾਨ ਹੋ, ਕੋਈ ਨਸ ਭਜ ਨਿਕਲੈ। ਹਰ ਦੀਵਾਨ ਹੋ ਕੋਈ ਕਿੱਥੇ ਜਾਇਆ। ਸੋ ਐਸਾ ਹਰ ਦੀਵਾਨ ਵਸਿਆ, ਭਗਤਾਂ ਕੈ ਹਿਰਦੈ

ਹਰ ਨਾਵੈ ਕੀ ਵਡਿਆਈ, ਕਰਮ ਪ੍ਰਾਪਤ ਹੋਵੈ। ਗੁਰਮੁਖ ਵਿਰਲੇ ਕਿਨੈ ਧਿਆਇਆ। ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ, ਤਿੰਨ ਰਹਿੰਦੇ ਖੋਹੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ। ਹਰ ਨਾਵੈ ਕੀ ਵਡਿਆਈ, ਕਰਮ ਪ੍ਰਾਪਤ ਹੋਵੈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾਗੋ ਪਾਓ, ਉਸ ਨੂੰ ਸੁੱਖ ਨਾ ਉਪਜੈ, ਭਾਵੇਂ ਸੌ ਗੇੜਾ ਆਵ ਜਾਓ।
1: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ

ਅੱਗੇ ਨਵਰਾਤਰੀ ਦਾ ਅਨੁਭਵ ਕਾਲਿਕਾ ਕ੍ਰੀਏਸ਼ਨ ਲੈ ਕੇ ਆ ਰਿਹਾ ਕੈਲਗਰੀ ਦਾ ਪਹਿਲਾ ਸ਼ੇਰੀ ਸਟਾਈਲ ਗਰਬਾ ਭਜਨ ਮੰਡਲੀ ਗਰਬਾ ਮਹੋਤਸਵ ਜੋ ਕਿ ਹੋਣ ਜਾ ਰਿਹਾ ਜੈਨੇਸਿਸ ਸੈਂਟਰ ਦੇ ਵਿੱਚ। ਇੱਥੇ ਭਜਨ ਦਾ ਮਤਲਬ ਹੈ ਟ੍ਰੈਡੀਸ਼ਨਲ ਗਰਬਾ ਗੀਤ ਅਤੇ ਮੰਡਲੀ ਦਾ ਮਤਲਬ ਹੈ 6 ਲਾਈਵ ਮਿਊਜੀਸ਼ੀਅਨ ਜਿਹੜੇ ਲੈ ਕੇ ਆਉਣਗੇ ਅਸਲੀ ਟ੍ਰੈਡੀਸ਼ਨਲ ਗਰਬਾ ਵਾਲਾ ਮਾਹੌਲ। ਇੱਥੇ 2 ਤਾਲੀ ਹੋਵੇਗੀ, 3 ਤਾਲੀ ਹੋਵੇਗੀ ਅਤੇ ਨਾਲ ਹੀ ਹੋਵੇਗਾ ਡਾਂਡੀਆ। ਮਾਂ ਦੀ ਭਗਤੀ, ਟ੍ਰੈਡੀਸ਼ਨਲ ਗਰਬਾ, ਆਪਣੇ ਲੋਕ ਅਤੇ ਵਿਰਾਸਤ ਵਿੱਚ ਸਜੀ ਹੋਈ ਇੱਕ ਸ਼ਾਮ। ਸੋ ਭੁੱਲਣਾ ਨਹੀਂ, 22 ਅਗਸਤ 2026 ਸ਼ਾਮ ਦੇ 6 ਵਜੇ ਤੋਂ ਲੈ ਕੇ 12 ਵਜੇ ਤੱਕ ਜੈਨੇਸਿਸ ਸੈਂਟਰ ਕੈਲਗਰੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 5878347007 ਅਤੇ ਆਪਣੇ ਭੈਣ ਭਰਾ ਰਿਸ਼ਤੇਦਾਰਾਂ ਨਾਲ ਜ਼ਰੂਰ ਆਇਓ, ਤੁਹਾਡਾ ਤਹਿ ਦਿਲੋਂ ਸਵਾਗਤ ਆ।

ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੋਭਾ ਕਰ ਰਹੇ ਨੇ। ਮੈਂ ਸਾਰੇ ਸਥਾਨ ਡਿੱਠੇ ਨੇ ਪਰ ਅੰਮ੍ਰਿਤਸਰ ਵਰਗਾ ਕੋਈ ਸਥਾਨ ਨਹੀਂ ਡਿੱਠਾ। ਪਰਮੇਸ਼ਰ ਸਰੂਪ ਗੁਰੂ ਰਾਮਦਾਸ ਜੀ ਨੇ ਇਸ ਨਗਰੀ ਦੀ ਉਸਾਰੀ ਕਰਵਾਈ। ਇਸ ਦੀ ਸੋਭਾ ਕਥਨੀ ਤੋਂ ਬਾਹਰ ਬਸ ਇੰਨਾ ਕਹਿ ਲਈਏ, ਜੋ ਵੀ ਆਉਂਦਾ ਏ ਝੋਲੀਆਂ ਭਰ ਕੇ ਜਾਂਦਾ ਏ। ਅਸਤ ਸੰਗੀਓ, ਇਸੇ ਲਈ ਅਸੀਂ ਹਰ ਰੋਜ਼ ਅਰਦਾਸ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਮੰਗ ਕਰਦੇ। ਸੂਰਜ ਪ੍ਰਕਾਸ਼ ਦੇ ਲਿਖਾਰੀ ਗੁਰੂ ਰਾਮਦਾਸ ਜੀ ਦੇ ਘਰ ਦੀ ਸੋਭਾ ਕਰਦੇ ਹੋਏ ਇਤਿਹਾਸ ਦੇ ਪੰਨਿਆਂ ਤੇ ਲਿਖ ਰਹੇ ਨੇ, ਸਿੱਧੂ ਕੁਲਮੇ ਜਾਟ ਏਕ ਭੁੱਲਰੀਏ ਸੁਭਗੋਤ, ਆਦਮ ਜਿਸ ਕੋ ਨਾਮ ਹੈ ਘਰ ਸੰਤੇ ਨਹੀਂ ਹੋ। ਗੁਰੂ ਰਾਮਦਾਸ ਜੀ ਦੇ ਸਮੇਂ ਇੱਕ ਆਦਮ ਨਾਮ ਦਾ ਬਹੁਤ ਹੀ ਧਨੀ ਜਿਮੀਦਾਰ ਹੋਇਆ ਹੈ। ਘਰ ਵਿੱਚ ਸੁੱਖ ਤੇ ਬਹੁਤ ਨੇ ਪਰ ਕੋਈ ਔਲਾਦ ਨਾ ਹੋਣ ਕਰਕੇ ਉਦਾਸ ਰਹਿੰਦਾ ਹੈ। ਇਸ ਦੀ ਮਿੱਤਰਤਾ ਇੱਕ ਗੁਰਸਿੱਖ ਦੇ ਨਾਲ ਹੈ। ਇੱਕ ਜਾਂ ਇੱਕ ਦਿਨ ਦੋਨੋਂ ਜਾਣੇ ਰਲ ਬੈਠੇ ਨੇ। ਗੁਰਸਿੱਖ ਪੁੱਛਦਾ ਹੈ, ਆਦਮ ਤੇਰੇ ਚਿਹਰੇ ਤੇ ਕਦੀ ਖੇੜਾ ਨਹੀਂ ਦੇਖਿਆ। ਆਦਮ ਕਹਿਣ ਲੱਗਾ, ਮਿੱਤਰਾ ਤੇਰੇ ਕੋਲੋਂ ਕੋਈ ਵੀ ਗੱਲ ਮੈਂ ਛੁਪਾਉਂਦਾ ਨਹੀਂ। ਰੱਬ ਨੇ ਸੁੱਖ ਤੇ ਬਹੁਤ ਦਿੱਤੇ ਨੇ ਪਰ ਇਹਨਾਂ ਸੁੱਖਾਂ ਨੂੰ ਸਾਂਭਣ ਵਾਲਾ ਕੋਈ ਨਹੀਂ। ਮੈਂ ਤੇ ਸੋਚ ਲੈਂਦਾ ਹਾਂ ਉਹ ਜਾਣੇ ਜਿਵੇਂ ਰੱਬ ਦੀ ਮਰਜ਼ੀ, ਪਰ ਜਦੋਂ ਘਰ ਵਾਲੀ ਬੈਰਾਗ ਕਰਦੀ ਏ ਮੇਰਾ ਵੀ ਮਨ ਡੋਲ ਜਾਂਦਾ ਏ। ਸਾਰੇ ਪੀਰ ਫਕੀਰ ਤੇ ਆਏ ਨੇ, ਕੋਈ ਵੀ ਦਰ ਛੱਡਿਆ ਨਹੀਂ, ਕਿਧਰੋਂ ਵੀ ਮੈਨੂੰ ਖੈਰ ਨਹੀਂ ਪਈ। ਗੁਰਸਿੱਖ ਕਹਿਣ ਲੱਗਾ, ਆਦਮ ਇੱਕ ਥਾਂ ਐਸਾ ਏ ਜਿਸ ਵਰਗਾ ਦੂਜਾ ਕੋਈ ਨਹੀਂ ਥਾਂ, ਜਿੱਧਰ ਨੂੰ ਟੁਰਿਆ ਇੱਕ ਇੱਕ ਕਦਮ ਲੇਖੇ ਵਿੱਚ ਲੱਗਦਾ ਏ। ਆਦਮ ਤੂੰ ਦਾਤਾਂ ਦੀ ਗੱਲ ਕਰਦਾ ਏ, ਉੱਥੇ ਤੇ ਸ਼ਰਧਾਲੂਆਂ ਨੇ ਸੇਵਾ ਕਰਕੇ ਦਾਤੇ ਨੂੰ ਵੀ ਪਾ ਲਿਆ। ਉਹ ਹੈ ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ, ਡਿੱਠੇ ਸਭੇ ਥਾਵ ਨਹੀਂ ਤੁਲਜਿਹਾ। ਦਰ ਦਰ ਤੇ ਭਟਕ ਕੇ ਥੱਕ ਚੁੱਕੇ ਆਦਮ ਦੇ ਕੰਨੀ ਜਦੋਂ ਇਹ ਬੈਰਾਗਮਈ ਧੁਨਾਂ ਪਈਆਂ ਤੇ ਮਨ ਨੂੰ ਠੰਡਕ ਜਿਹੀ ਮਹਿਸੂਸ ਹੋਈ। ਉਸਦਾ ਜੀ ਕਰਦਾ ਏ ਉਹ ਉਸ ਸਥਾਨ ਦੇ ਦਰਸ਼ਨਾਂ ਲਈ ਉਡਾਰੀ ਮਾਰ ਜਾਏ। ਗੁਰੂ ਰਾਮਦਾਸ ਜੀ ਦੇ ਘਰ ਦੀ ਸੋਭਾ ਸੁਣ ਕੇ ਮਨ ਵਿੱਚ ਅਜੀਬ ਜਿਹੀ ਖਿੱਚ ਪਈ, ਕੁਝ ਆਸ ਵੀ ਵੱਜ ਗਈ। ਚਾਈ ਚਾਈ ਆਪਣੇ ਘਰ ਨੂੰ ਤੁਰਿਆ ਜਾਂਦਾ ਏ। ਘਰ ਦੇ ਅੱਗੇ ਜਾ ਕੇ ਬੜੀ ਖੁਸ਼ੀ ਭਰੇ ਲਹਿਜੇ ਦੇ ਨਾਲ ਆਪਣੀ ਪਤਨੀ ਨੂੰ ਆਵਾਜ਼ ਦਿੰਦਾ ਏ। ਉਹ ਦਰਵਾਜ਼ਾ ਖੋਲਦੀ ਏ, ਆਪਣੇ ਪਤੀ ਦੇ ਚਿਹਰੇ ਤੇ ਖੇੜਾ ਦੇਖ ਕੇ ਪੁੱਛਦੀ ਏ, ਅੱਜ ਕੀ ਮਿਲ ਗਿਆ ਏ, ਐਡੇ ਖੁਸ਼। ਕਹਿੰਦਾ ਏ ਭਲੀਏ, ਅੱਜ ਉਹ ਮਿਲਿਆ ਏ ਜੋ ਕਦੀ ਨਹੀਂ ਮਿਲਿਆ, ਅੱਜ ਮੈਨੂੰ ਸੁੱਖਾਂ ਦੀ ਨਗਰੀ ਦਾ ਰਾਹ ਮਿਲ ਗਿਆ ਏ। ਬਹੁਤੇ ਸਵਾਲ ਨਾ ਕਰ, ਛੇਤੀ ਕਰ, ਆਪਾਂ ਟੁਰ ਚੱਲੀਏ, ਡਿੱਠੇ ਸਭੇ ਥਾਵ ਨਹੀਂ ਤੁਲਜਿਹਾ, ਚੱਲ ਛੇਤੀ ਟੁਰ ਚੱਲੀਏ। ਇਸ ਵਿਚਾਰੀ ਨੂੰ ਕੁਝ ਸਮਝ ਤੇ ਨਹੀਂ ਆਇਆ ਪਰ ਇਹ ਆਦਮ ਦੀਆਂ ਖੁਸ਼ੀਆਂ ਵਿੱਚ ਕੁਝ ਵਿਘਨ ਨਹੀਂ ਪਾਉਣਾ ਚਾਹੁੰਦੀ। ਛੇਤੀ ਨਾਲ ਸਭ ਕੁਝ ਸਮੇਟ ਕੇ ਕੱਪੜਿਆਂ ਦੀ ਗੰਢ ਬੰਨ ਲਈਏ, ਕਹਿੰਦੀ ਏ ਚਲੋ ਚੱਲੀਏ। ਦੋਨੋਂ ਜਾਣੇ ਗੁਰੂ ਰਾਮਦਾਸ ਜੀ ਦੀ ਨਗਰੀ ਵੱਲ ਨੂੰ ਟੁਰ ਪਏ ਨੇ। ਮੁਖ ਦੇ ਵਿੱਚੋਂ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਹਿੰਦੇ ਜਾਂਦੇ।
मंजलो मंजली टुरदे टुरदे पुज गए ने। चार कदम होर अगां पुटे ने, दो चार पौड़ियां थले उतर दे ने। ए है गुरु रामदास जी दा घर। मन विच अजीब जी शो प्राप्त होई ते मनन विच अंतां दी निम्रता भी आई। इधर उधर तकिया, संगतां इट्टां मिट्टी दे टोकरे चुकी सेवा कर रही हैं। आओ सामने एक पासे थड़े दे उपर गुरु रामदास बैठे ने, अपने पवित्र बचना नाल संगतां नू निहाल कर रहे ने। बहुत सारियां संगतां बैठियां झूम रही ने, ये भी पिछे जाके बैठ जांदे। सतगुरां दे बचना ने मन दे विच आनंद पैदा कर दिता है। अज इन्हां ने मन विच धार लिया, ये दर छड के असी किधरे नहीं जाना। इत्थे ही रह के किरत करांगे, बाकी दा समा संगतां दी टहल सेवा विच लावांगे। अज तो ही आदम ने लंगर दे विच लकड़ां दी जिम्मेवारी अपने सिर लै लई। रहण वास्ते नगरी दे विच कखां दी झुग्गी बना लईए। हर रोज दोनों जाने जंगल नूं जांदे, दो लकड़ां दियां पंडां लै के आंदे। एक पंड लंगर विच पा देंदे ने ते एक पंड लकड़ां दी बाजार विच बेच के प्रशादे जोगे पैसे कमा लेंदे ने। सर्दी दी रोते अज ठंड भी कहर दी पै रही है। अज गुरु रामदास महाराज जी दे दरबार विच बहुत संगतां आईयां ने, क्योंकि सतसंगीओ ओ समा अजे गुरु रामदास महाराज जी दी नगरी दी उसारी हो रही सी। सारियां संगतां दे रहण वास्ते प्रबंध ना हो सकिया। कईयां नूं बाहर ठंड विच ही रात कटनी पैनी। आदम ए सारा कुछ देखिया ते अपने घर जांदा है। जाके अपनी घरवाली नूं कहिंदा है, अज लकड़ां दी पंड बेची ना, अज जिन्नियां घर विच भी लकड़ां पईयां ने ना अज सारियां सेवा विच पाणियां ने। कहण लगी, कादे वास्ते? आदम कहिंदा है, पलिए सारा कुछ ते छड आए, फिर इन्हां लकड़ां दे नाल मोह कादा। संगतां बहुत आईयां ने, रात नूं ठंड भी वध जाएगी। रात पई दोनों जाने लकड़ां दियां पंडा सिर ते चुक के सतगुरां दे दरबार विच पहुंच जांदे। जिथे जिथे भी संगतां बैठियां ने लकड़ां दी ढेरी ला के अग जला देंदे। सारी रात सेवा चलदी रही। अमृत बेला होया, गुरु रामदास महाराज जी नूं भी संगतां दा बहुत फिक्र है। ठंड विच रात किमें लंघी होवेगी। सतगुरु वेखण वास्ते आए। महाराज देख के बहुत खुश होंदे ने। जिथे भी संगतां बैठियां ने अग दी धूनी चल रही है। दाता जी संगतां कोलों पुछदे ने, रात किमें लंघी है? संगतां कहंदियां ने, सतगुरु बहुत सुख दी। एक प्रेमी सतगुरां नूं हाथ जोड़ के कहंदा है, महाराज एक पति पत्नी दोनों जाने सारी रात संगत दी बहुत ही सेवा करदे रहे। मैं देखिया है जदों संगतां सौ जांदियां सन निघ दे नाल, संगतां दी मुठी चापी भी करदे सन। सतगुरु सुन के खुश होंदे ने, पुछ करदे ने भी ओह कौन ने। कोल खलोते सेवादार ने दसिया, महाराज उसका नाम आदम है। छे महीनिया तो दोनों जाने पति पत्नी बहुत सेवा करदे ने, प्यार विच भिज के सेवा करदे ने। दाता जी आओ सामने बैठे ने। गरीब नवाज दाता गुरु रामदास जी की तकदे ने,
ਆਦਮ ਸੰਗਤਾਂ ਦੇ ਇਸ਼ਨਾਨ ਵਾਸਤੇ ਪਾਣੀ ਗਰਮ ਕਰ ਰਿਹਾ ਹੈ। ਕੋਲ ਬੈਠੀ ਇਸ ਦੀ ਪਤਨੀ ਸੰਗਤਾਂ ਦੇ ਜੂਠੇ ਭਾਂਡੇ ਮਾਂਜ ਰਹੀ ਏ। ਸਤਿਗੁਰੂ ਦੂਰੋਂ ਹੀ ਤੱਕ ਕੇ ਰਹਿਮਤ ਭਰੀ ਨਜ਼ਰ ਮਾਰ ਕੇ ਚਲੇ ਗਏ ਤੇ ਕਹਿੰਦੇ ਨੇ ਇਹੀ ਸੱਚਾ ਪਿਆਰ ਹੈ, ਇਹ ਸੱਚਾ ਪਿਆਰ ਹੈ। ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ। ਸਮਾਪਤੀ ਉਪਰੰਤ ਗੁਰੂ ਰਾਮਦਾਸ ਜੀ ਕਹਿੰਦੇ ਨੇ, ਆਦਮ ਇੱਧਰ ਆ। ਸਤਿਗੁਰਾਂ ਦੇ ਮੁੱਖ ਚੋਂ ਆਪਣਾ ਨਾਮ ਸੁਣ ਕੇ ਅੱਖਾਂ ਵਿੱਚੋਂ ਨੀਰ ਵਹਿ ਆਇਆ। ਦੋਨੋਂ ਹੱਥ ਜੋੜ ਕੇ, ਨਾਲ ਘਰਵਾਲੀ ਵੀ ਹੈ, ਸਤਿਗੁਰਾਂ ਦੇ ਅੱਗੇ ਜਾ ਖਲੋਂਦੇ। ਸਤਿਗੁਰੂ ਕਹਿੰਦੇ, ਤੇਰੀ ਸੇਵਾ ਥਾਂ ਪਈ, ਕੁਝ ਮਨ ਦੇ ਵਿੱਚ ਇੱਛਾ ਹੈ ਤੇ ਮੰਗ ਲੈ। ਦਾਤਾ, ਜਦੋਂ ਦੇ ਤੁਹਾਡੇ ਘਰ ਆਏ ਹਨ ਇਸ਼ਾਵਾਂ ਮੁੱਕ ਗਈਆਂ ਨੇ, ਹੁਣ ਤੇ ਕਿਰਪਾ ਕਰੋ, ਰਹਿੰਦੇ ਸਵਾਸ ਤੁਹਾਡੀ ਸੇਵਾ ਵਿੱਚ ਹੀ ਲੱਗ ਜਾ। ਪਿਆਰਿਓ, ਸਤਿਗੁਰੂ ਜਿਨ੍ਹਾਂ ਤੇ ਤੁੱਟਦੇ ਨੇ ਨਾ, ਉਹਨਾਂ ਨੂੰ ਆਵਾਜ਼ਾਂ ਮਾਰ ਕੇ ਦਿੰਦੇ ਨੇ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁੱਠਾ ਕਿੰਨੀ ਦਾਤ। ਪਰ ਆਦਮ ਦੀ ਘਰਵਾਲੀ ਹੱਥ ਜੋੜ

ਵਿੱਚ ਲਾਲ ਖੇਡੇ। ਬੱਚਿਆਂ ਬਗੈਰ ਮਾਪੇ ਵੀ ਰੁੱਲ ਜਾਂਦੇ ਨੇ, ਉਮਰ ਵੀ ਵਡੇਰੀ ਹੋ ਜਾਵੇਗੀ, ਸਾਨੂੰ ਬੁੱਢਿਆਂ ਨੂੰ ਕੌਣ ਸਾਂਭੇਗਾ। ਦਾਤਾ ਜੀ ਜੇ ਤੁੱਠੇ ਹੋ ਤੇ ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਗੁਰੂ ਰਾਮਦਾਸ ਮਹਾਰਾਜ ਰਹਿਮਤ ਦੇ ਘਰ ਵਿੱਚ ਆਏ, ਕਹਿਣ ਲੱਗੇ ਤੁਹਾਡੇ ਘਰ ਪੁੱਤਰ ਹੋਵੇਗਾ। ਆਦਮ ਹੱਥ ਜੋੜ ਕੇ ਕਹਿੰਦਾ ਏ ਮਹਾਰਾਜ ਮੇਰੀ ਵੀ ਸੁਣ ਲਓ, ਜੇ ਪੁੱਤਰ ਬਖਸ਼ਣਾ ਏ ਇਹੋ ਜਿਹਾ ਬਖਸ਼ਿਓ, ਜੇ ਮੇਰੀ ਸੇਵਾ ਵਿੱਚ ਕੋਈ ਕਮੀ ਰਹਿ ਜਾਵੇ ਉਹ ਪੂਰੀ ਕਰ ਦੇਵੇ, ਤੁਹਾਡੇ ਘਰ ਦਾ ਅਣਥੱਕ ਸੇਵਾਦਾਰ। ਗੁਰੂ ਰਾਮਦਾਸ ਜੀ ਬਹੁਤ ਖੁਸ਼ ਹੋਏ, ਕਹਿੰਦੇ ਆਦਮ ਤੇਰੇ ਘਰ ਜਿਹੜਾ ਬਾਲਕ ਜਨਮ ਲਏਗਾ ਨਾ ਉਹ ਮੇਰਾ ਬਹੁਤ ਹੀ ਪਿਆਰਾ ਸਿੱਖ ਹੋਏਗਾ, ਅਨੇਕਾਂ ਦਾ ਉਧਾਰ ਕਰੇਗਾ, ਵੱਡੀ ਵੰਸ਼ ਵਾਲਾ ਹੋਏਗਾ, ਉਹਨੂੰ ਪਿਆਰ ਨਾਲ ਪਾਲੀ, ਉਹਦਾ ਨਾਮ ਭਗਤੂ ਰੱਖੀ, ਸਾਡਾ ਭਗਤੂ ਤੇਰਾ ਨਾਮ ਦੁਨੀਆਂ ਵਿੱਚ ਰੋਸ਼ਨ ਕਰ ਦੇਵੇਗਾ। ਸਤਸੰਗੀਓ ਕੁਝ ਹੀ ਸਮਾਂ ਪਾ ਕੇ ਇਹਦੇ ਘਰ ਭਗਤੂ ਦਾ ਜਨਮ ਹੋਇਆ। ਇਸ ਭਗਤੂ ਨੇ ਸੱਤਵੇਂ ਪਾਤਸ਼ਾਹ ਤੱਕ ਗੁਰੂ ਘਰ ਦੀ ਬਹੁਤ ਹੀ ਸੇਵਾ ਕੀਤੀ ਤੇ ਸਤਸੰਗੀਓ ਇਸੇ ਦੀ ਵੰਸ਼ ਵਿੱਚੋਂ ਰਾਜਾ ਦੇਸੂ ਨੇ ਕੈਂਥਲ ਦੀ ਰਿਆਸਤ ਬਣਾਈ ਅਤੇ ਇਸੇ ਦੇ ਪੋਤਰੇ ਰਾਜਾ ਉਦੇ ਸਿੰਘ ਨੇ ਕਵੀ ਸੰਤੋਖ ਸਿੰਘ ਨੂੰ ਆਪਣੇ ਕੋਲ ਰੱਖ ਕੇ ਸੂਰਜ ਪ੍ਰਕਾਸ਼ ਅਤੇ ਹੋਰ ਕਈ ਇਤਿਹਾਸਕ ਗ੍ਰੰਥ ਲਿਖਵਾਏ। ਇਹ ਸਾਰੀਆਂ ਬਖਸ਼ਾਂ ਤੇ ਰਹਿਮਤਾਂ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਹਨ। ਇਸੇ ਲਈ ਅਸੀਂ ਹਰ ਰੋਜ਼ ਅਰਦਾਸ ਦੇ ਵਿੱਚ ਇਹ ਤਰਲਾ ਇਹ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਬਖਸ਼ੋ। ਉਹ ਰੂਹਾਂ ਭਾਗਾਂ ਵਾਲੀਆਂ ਨੇ, ਕਰਮਾਂ ਵਾਲੀਆਂ ਨੇ, ਜਿਹੜੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਵਿੱਚ ਜਾ ਕੇ ਆਨੰਦ ਲੈਂਦੀਆਂ ਨੇ, ਗੁਰੂ ਮਹਾਰਾਜ ਜੀ ਦੀ ਵਿਸਾਈ ਨਗਰੀ ਦੇ ਦਰਸ਼ਨ ਕਰਦੀਆਂ ਨੇ, ਨਾਮ ਜਪਦੀਆਂ ਨੇ ਉੱਥੇ ਜਾ ਕੇ। ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸਨ, ਜੇ ਧਰਤੀ ਤੇ ਮਾਲਕ ਦੀ ਦਰਗਾਹ ਦੇ ਦਰਸ਼ਨ ਕਰਨੇ ਹੋਣ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੋ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਇਸ ਧਰਤੀ ਦੇ ਉੱਪਰ ਦੂਜਾ ਕੋਈ ਵੀ ਇਹੋ ਜਿਹਾ ਸਥਾਨ ਨਹੀਂ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਇਹ ਨਗਰੀ ਤੁਸੀਂ ਆਪ ਵਸਾਈ ਹੈ। ਇਹ ਬਚਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨੇ ਪੁਸ਼ਟਤੀ ਕਰ ਰਹੇ ਨੇ ਤੀਸਰੀ ਕੰਪਨੀ ਦੇ ਮਾਲਕ ਸ੍ਰੀ ਗੁਲਸ਼ਨ ਕੁਮਾਰ ਜੀ, ਦਰਸ਼ਨ ਕੁਮਾਰ ਜੀ, ਜਿਨ੍ਹਾਂ ਦਾ ਉਪਰਾਲਾ ਸਦਕਾ ਆਪਾਂ ਘਰ ਵਿੱਚ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਦਾ ਰਸ ਮਾਣਦੇ ਹਾਂ, ਉਹਨਾਂ ਦਾ ਧੰਨਵਾਦ ਹੈ। ਆਓ ਮਨ ਬਿਰਤੀਆਂ ਜੋੜੀਏ, ਕਰੀਏ ਸ਼ਬਦ ਵਿੱਚੋਂ ਗੁਰੂ ਦੇ ਦਰਸ਼ਨ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R Roofing and Siding Limited ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਆਪਣਾ ਤਕਰੀਬਨ ਹਰ ਟੀਕਾਕਾਰ ਗੁਰਮੁਖ ਨੇ ਇਸ ਦੇ ਅਰਥ ਛਿੰਨ ਭੰਗੁਰਤਾ ਨਾਲ ਲੈ ਛੇਤੀ ਬਣਸਣ ਵਾਲਾ, ਕਿਉਂਕਿ ਪਾਣੀ ਤੋਂ ਬੁਲਬੁਲਾ ਪੈਦਾ ਹੁੰਦਾ ਹੈ, ਸਾਡੇ ਵੇਖਦਿਆਂ ਵੇਖਦਿਆਂ ਉਹਦਾ ਵਜੂਦ ਆਕਾਰ ਬਣਦਾ ਹੈ, ਤੇ ਖਵਾ ਕਰਕੇ ਉਹ ਬੁਲਬੁਲਾ ਜਦੋਂ ਪਾਣੀ ਚ ਖਵਾ ਭਰਦੀ ਹੈ ਉਹ ਬੁਦਬੁਦਾ ਬਣ ਜਾਂਦਾ ਹੈ, ਬੁਲਬੁਲਾ ਬਣ ਜਾਂਦਾ ਹੈ, ਤੇ ਜਦੋਂ ਨਿਕਲ ਜਾਂਦੀ ਹੈ ਫਿਰ ਪਾਣੀ ਵਿੱਚ ਲੀਨ ਹੋ ਜਾਂਦੀ। ਇੱਕ ਤਾਂ ਇਸ ਬੁਲਬਲੇ ਦਾ ਥੋੜ ਚਿਰੀ ਜਿਹੜਾ ਵਜੂਦ ਹੈ ਜਾਂ ਛਿੰਨ ਭੰਗੁਰਤਾ ਹੈ ਉਸ ਦਾ ਜ਼ਿਕਰ ਹੈ। ਦੂਸਰਾ, ਇਸ ਵਿੱਚ ਸਤਿਗੁਰੂ ਨੇ ਜਗ ਰਚਨਾ ਤੈਸੇ ਰਚੀ, ਸਾਨੂੰ ਹੋਰ ਇਸ ਅੰਮ੍ਰਿਤ ਬਚਨ ਨੂੰ ਵਾਚਨ ਲਈ ਕਹਿ ਦਿੱਤਾ। ਛਿੰਨ ਭੰਗੁਰਤਾ ਤੇ ਹੈ, ਪਰ ਇਸ ਦੇ ਜੇ ਅਰਥ ਦੇਖੀਏ, ਸ੍ਰਿਸ਼ਟੀ ਦੀ ਰਚਨਾ, ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਤੇ ਸ੍ਰਿਸ਼ਟੀ ਦੀ ਰਚਨਾ ਤੋਂ ਬਾਅਦ ਫਿਰ ਬੇਨਤੀ। ਜਦੋਂ ਨਹੀਂ ਕੁਛ ਰਚਿਆ ਉਦੋਂ ਕੀ, ਜਦੋਂ ਰਚਿਆ ਗਿਆ ਉਦੋਂ ਕਿਸ ਢੰਗ ਨਾਲ ਪਸਾਰਾ ਹੋਇਆ, ਤੇ ਜਦੋਂ ਸਭ ਕੁਝ ਰਚਿਆ ਹੋਇਆ ਸਮੇਟਿਆ ਜਾਏਗਾ ਤੇ ਫਿਰ ਕੀ ਹੋਵੇਗਾ। ਇਸ ਕਰਕੇ ਇਹ ਬਦਲਦੇ ਹੋਏ ਛਿੰਨ ਭੰਗਰਤਾ ਦੇ ਅਰਥ ਠੀਕ ਹੈ, ਮੈਂ ਕਿਹਾ ਵਿਦਵਾਨਾਂ ਨੇ ਲੈ, ਕਿਉਂਕਿ ਬੁਲਬੁਲਾ ਛਿੰਨ ਭੰਗਰਤਾ ਦਾ ਪ੍ਰਤੀਕ, ਪਰ ਜਦੋਂ ਅਸੀਂ ਬਾਣੀ ਨੂੰ ਦੇਖਦੇ ਇਸ ਸਲੋਕ ਨੂੰ ਧਿਆਨ ਨਾਲ ਦੇਖੀਏ, ਜਦੋਂ ਬੁਲਬੁਲਾ ਨਹੀਂ ਬਣਿਆ ਪਹਿਲਾਂ ਕੀ ਸੀ ਜੀ? ਪਾਣੀ। ਪਾਣੀ ਤੋਂ ਬਿਨਾਂ ਬੁਲਬਲੇ ਦੀ ਹੋਂਦ ਹੀ ਨਹੀਂ। ਮਾਰੂਥਲ ਰੇਤ ਵਿੱਚੋਂ ਬੁਲਬੁਲਾ ਨਹੀਂ ਨਿਕਲਣਾ, ਮਿੱਟੀ ਪਈ ਹੋਈ ਜ਼ਮੀਨ ਮਿੱਟੀ ਵਿੱਚੋਂ ਬੁਲਬੁਲਾ ਨਹੀਂ ਨਿਕਲਣਾ। ਬੁਦਬੁਦੇ ਦੇ ਪੈਦਾ ਹੋਣ ਵਾਸਤੇ ਪਾਣੀ ਦਾ ਹੋਣਾ ਅਤ ਲਾਜ਼ਮੀ ਹੈ। ਪਾਣੀ ਤੋਂ ਬਿਨਾਂ ਬੁਲਬੁਲਾ ਕਿਵੇਂ ਬਣੇਗਾ? ਇਹਦਾ ਮਤਲਬ ਜਦੋਂ ਨਹੀਂ ਬਣਿਆ ਉਦੋਂ ਪਾਣੀ ਹੈ, ਤੇ ਇਹ ਵੀ ਸੱਚ ਕਿ ਉਸ ਪਾਣੀ ਵਿੱਚ ਬੁਲਬੁਲਾ ਮੌਜੂਦ ਹੈ ਜੋ ਦਿਸਦਾ ਨਹੀਂ ਪਿਆ। ਇਸ ਬੇਨਤੀ ਨੂੰ ਫਿਰ ਅਰਜ਼ ਹੈ, ਹੱਥ ਜੋੜ ਕੇ ਤਵੱਜੋ ਦੇ ਕੇ ਅਸੀਸ ਬਖਸ਼। ਪਾਣੀ ਦਾ ਬੁਲਬੁਲਾ ਪਾਣੀ ਵਿੱਚੋਂ ਬਣਿਆ, ਪਰ ਜਦੋਂ ਨਹੀਂ ਬਣਿਆ ਉਦੋਂ ਵੀ ਤੋਂ ਪਾਣੀ ਵਿੱਚ ਮੌਜੂਦ ਹੈ, ਪਰ ਜਦੋਂ ਹਵਾ ਦਾ ਦੋਸ਼, ਹਵਾ ਕਰਕੇ ਉਹਦੀ ਖੋਂਦ ਆ ਗਈ। ਪਰ ਯਾਦ ਰੱਖੋ, ਜਦੋਂ ਨਹੀਂ ਉਦੋਂ ਵੀ ਪਾਣੀ ਹੈ, ਜਦੋਂ ਬਣਿਆ ਉਦੋਂ ਵੀ ਪਾਣੀ ਨੇ ਪਸਾਰਾ ਕੀਤਾ, ਤੇ ਜਦੋਂ ਬੁਲਬੁਲਾ ਖਤਮ ਹੋਇਆ ਵਿੱਚੋਂ ਹਵਾ ਨਿਕਲ ਗਈ, ਪਿਆਰਿਓ ਉਹੀ ਪਾਣੀ ਦੇ ਵਿੱਚ ਫਿਰ ਜਾ ਮਿਲਿਆ ਜਿਸ ਪਾਣੀ ਤੋਂ ਨਿਕਲਿਆ। ਉਂਜ ਵੈਸੇ ਵੱਖ ਪਾਣੀ ਤੋਂ ਹੁੰਦਾ ਹੀ, ਪਹਿਲਾਂ ਵੀ ਜਲ, ਪਾਣੀ ਦਾ ਬੁਲਬੁਲਾ ਬਣ ਕੇ ਵੀ ਜਲ, ਵਾਹਿਗੁਰੂ ਉਦੋਂ ਬਾਅਦ ਜਦੋਂ ਬਿਣਸਿਆ ਫਿਰ ਵੀ ਉਹ ਪਾਣੀ। ਬਸ ਇਹਦੇ ਅਰਥ ਜੇ ਆਪਾਂ ਅੱਜ ਇਸ ਢੰਗ ਨਾਲ ਕਰੀਏ, ਛਿੰਨ ਭੰਗਰਤਾ ਅਰਥ ਆਏ, ਜਿਵੇਂ ਅਸੀਂ ਉਸ ਦਿਨ ਪੜ੍ਹਿਆ ਸੀ, ਜਿਉ ਸੁਪਨਾ ਅਰ ਪੇਖਣਾ ਐਸੀ ਜਾਗੋ ਜਾਨ, ਇਨ ਮੈਂ ਕਾ ਸਾਚੂ ਨਹੀ ਨਾਨਕ ਬਿਨ ਭਗਵਾਨ। ਅੱਗੇ ਬਚਨ ਆਏਗਾ, ਜਗ ਰਚਨਾ ਸਭ ਝੂਠ ਹੈ, ਜਾਨ ਲਿਖੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ, ਜੀ ਬਾਲੂ ਕੀ ਭੀਤ, ਰੇਤ ਦੀ ਕੰਧ। ਉੱਥੇ ਦੇਖੋ ਸੀ ਸੁਪਨੇ ਪੇਖਣੇ ਚ ਕਿਹਾ ਇਨ ਮੈਂ ਕਾ ਸਾਚੋ ਨਹੀ, ਰੇਤ ਦੀ ਉਦਾਹਰਨ ਵਿੱਚ ਕਿਹਾ ਜਗ ਰਚਨਾ ਸਭ ਝੂਠ ਹੈ, ਪਰ ਇੱਥੇ ਸਤਿਗੁਰੂ ਨੇ ਝੂਠ ਦੀ ਤਾਂ ਤੇ ਸ਼ਬਦ ਵਰਤਿਆ, ਜਗ ਰਚਨਾ ਤੈਸੇ ਰਚੀ। ਹੁਣ ਤੈਸੇ ਰਚੀ, ਇਹਦਾ ਮਤਲਬ ਇਹ ਸਲੋਕ ਸਾਨੂੰ ਜਗਤ ਦੇ ਪਸਾਰੇ ਵਾਲੇ ਪਾਸੇ ਵਿਆਖਿਆ ਕਰਨ ਪ੍ਰੇਰ ਰਿਹਾ। ਪਾਣੀ, ਪਾਣੀ ਤੋਂ ਬੁਲਬੁਲਾ ਫਿਰ ਪਾਣੀ, ਇਸ ਦਾ ਮਤਲਬ ਕਿ ਜਦੋਂ ਕੁਛ ਨਹੀਂ ਉਦੋਂ ਇੱਕ ਓਂਕਾਰ, ਰੱਬ ਜੀ, ਪ੍ਰਭੂ ਜੀ, ਜਿਹੜੇ ਮਰਜ਼ੀ ਸ਼ਬਦ ਅਸੀਂ ਵਰਤਦੇ, ਉਹ ਆਪਣੇ ਆਪੇ ਵਿੱਚ ਆਪ ਹੈ। ਜਿਹਨੂੰ ਪਿਛਲੇ ਦਿਨ ਅਸੀਂ ਪੜ੍ਹਿਆ ਸੁਨ ਸਮਾਧ ਲਗਾਏਂਦਾ, ਪਰ ਜਿਹੜਾ ਸੁਨ ਸਮਾਧ ਵਿੱਚ ਹੈ, ਤੇ ਸੱਚ ਇਹ ਵੇ ਕਿ ਉਹਦੇ ਵਿੱਚ ਜਿਵੇਂ ਪਾਣੀ ਵਿੱਚ ਬੁਲਬੁਲਾ ਮੌਜੂਦ ਹੈ, ਹਵਾ ਕਰਕੇ ਉਹਦੀ ਖੋਂਦ ਪ੍ਰਗਟ ਹੋ ਜਾਂਦੀ ਹੈ, ਇਸੇ ਤਰ੍ਹਾਂ ਜਿਹੜਾ ਆਪਣੇ ਆਪੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਸੁਨ ਸਮਾਧ ਵਿੱਚ ਹੈ, ਕਰੋੜਾਂ ਬ੍ਰਹਿਮੰਡ ਖੰਡ ਜਿੰਨੇ ਜੀਵ ਜੰਤੂ ਨੇ, ਸੱਚ ਇਹ ਵੇ ਕਿ ਸਾਰੇ ਦੇ ਸਾਰੇ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਵਿੱਚ ਹੀ ਸਮੋਏ ਹੋਏ। ਜਿਵੇਂ ਥੋੜੀਆਂ ਜਿਹੀਆਂ ਅਸੀਂ ਉਦਾਹਰਨਾਂ ਬਾਣੀ ਚ ਲਾਂਗੇ, ਇਨ ਸੌਖਾ ਸਮਝਣ ਦੇ ਲਈ, ਕਿ ਪਹਿਲਾਂ ਉਹ ਆਪ ਹੈ, ਉਸ ਆਪੇ ਵਿੱਚੋਂ ਨੇ ਜਗਤ ਦੀ ਰਚਨਾ ਇਹ ਬੁਲਬੁਲਾ ਬਣਾ ਦਿੱਤਾ, ਤੇ ਜਿਸ ਦਿਨ ਇਹਨੇ ਸਭ ਕੁਛ ਸਮੇਟੇ ਜਾਣਾ, ਫਿਰ ਉਹਨੇ ਆਪ ਹੀ ਰਹਿਣਾ ਜਿਹਨੇ ਬਣਾਇਆ। ਫਿਰ ਅਰਜ਼, ਪਾਣੀ ਵਿੱਚੋਂ ਬੁਲਬੁਲਾ, ਬੁਲਬੁਲਾ ਬਣ ਕੇ ਫਿਰ ਪਾਣੀ, ਪਾਣੀ ਦਾ ਫਿਰ ਪਾਣੀ, ਪਹਿਲਾਂ ਪਾਰ ਬ੍ਰਹਮ ਪਰਮੇਸ਼ਵਰ ਆਪ ਹੈ, ਉਹਨੇ ਜਗਤ ਦੀ ਰਚਨਾ ਬੁਲਬੁਲੇ ਦੀ ਤਰ੍ਹਾਂ ਕਰ ਦਿੱਤੀ, ਪਰ ਆਪ ਉਹਦੀ ਮੌਜੂਦਗੀ ਹੈ, ਰਚਨਾ ਤੋਂ ਆਪਣੇ ਤੋਂ ਵੱਖ ਨਹੀਂ ਕੀਤਾ। ਪਹਿਲਾਂ ਆਪ ਫਿਰ ਰਚਨਾ, ਉਸ ਤੋਂ ਬਾਅਦ ਜਦੋਂ ਸਭ ਕੁਝ ਬਿਣਸ ਜਾਏਗਾ ਉਦੋਂ ਪਿਆਰਿਓ ਫਿਰ ਆਪੇ ਦਾ ਆਪਾ ਹੈ। ਸਤਿਗੁਰਾਂ ਨੇ ਬਾਣੀ ਵਿੱਚ ਇਸ ਨੂੰ ਸਮਝਾਉਣ ਲਈ ਕੁਝ ਬਚਨ ਸਾਨੂੰ ਸਮਝਾਏ। ਮੈਂ ਦੋ ਤਿੰਨ ਉਦਾਹਰਨਾਂ ਦਿਆਂਗਾ ਕਿ ਵੈਸੇ ਤਾਂ ਸ੍ਰਿਸ਼ਟੀ ਦੀ ਰਚਨਾ ਜਾਂ ਸ੍ਰਿਸ਼ਟੀ ਆ ਜੋ ਕੁਝ ਸ੍ਰਿਸ਼ਟੀ ਦੇ ਅਰਥ ਦਾਸ ਕੇਵਲ ਇਹ ਧਰਤੀ ਨਹੀਂ ਕਰਦੇ, ਕਿਉਂਕਿ ਅਸੀਂ ਆਪਣੇ ਹਿਸਾਬ ਨਾਲ ਇਸ ਜ਼ਮੀਨ ਨੂੰ ਕੇਵਲ ਸੰਸਾਰ ਕਹੀ ਜਾਈਏ, ਸ੍ਰਿਸ਼ਟੀ ਕਹੀ ਜਾਈਏ। ਮੈਂ ਪਿਛਲੇ ਦਿਨੀ ਨੇ ਕਿਹਾ ਇਹਦੀ ਹਸਤੀ ਸਿਰਫ ਇੱਕ ਰੇਤ ਦੇ ਕਣ ਤੋਂ ਵੱਧ ਨਹੀਂ ਜਿਸ ਧਰਤੀ ਤੇ ਆਪਾਂ ਰਹਿ ਰਹੇ। ਪਰ ਬ੍ਰਹਮ ਪਰਮੇਸ਼ਵਰ ਨੇ ਇਹ ਸ੍ਰਿਸ਼ਟੀ ਇੱਕ ਉਹ ਕਿਤਾਬ ਹੈ ਸਮਝਣ ਲਈ, ਜਿਸ ਕਿਤਾਬ ਦੇ ਨਾ ਤਾਂ ਆਦ ਵਾਲੇ ਪੰਨੇ ਕਿਸੇ ਨੂੰ ਮਿਲੇ ਨੇ ਤੇ ਨਾ ਇਸ ਕਿਤਾਬ ਦੇ ਅੰਤ ਵਾਲੇ ਪੰਨੇ ਕਿਸੇ ਨੂੰ ਲੱਭਣੇ ਨੇ। ਕਿਵੇਂ ਹੋਇਆ? ਥੋੜਾ ਥੋੜਾ ਇਸ਼ਾਰਾ ਚਲੋ ਸਾਇੰਸ ਕਰ ਰਹੀ ਹੈ, ਅਧਿਆਤਮਕਵਾਦੀਆਂ ਨੇ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਨੇ ਸਪਸ਼ਟ ਵੀ ਕਿਹਾ ਕਿ ਪਿਆਰਿਓ ਇੱਕ ਤਾਂ ਹੁਕਮ ਦੀ ਖੇਡ ਨਾਲ ਫਿਰ ਪਦਾਰਥਕ ਤੌਰ ਤੇ, ਪਰ ਇਹ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨੇ ਕਿਹਾ ਵੀ ਉਹਦੀ ਰਚਨਾ ਦਾ ਕੋਈ ਥਾਂ ਥੋੜਾ ਹੈ। ਜਿਵੇਂ ਅਸੀਂ ਜਪਜੀ ਸਾਹਿਬ ਵਿੱਚ ਇੱਕ ਪਾਠ ਕਰਨੇ ਹਾਂ, ਪੌੜੀ ਪੜ੍ਹਨੀ, ਮੈਂ ਇਹਦੇ ਅਰਥ ਕਰ ਰਿਹਾ। ਜਗਤ ਦੀ ਰਚਨਾ, ਪਾਣੀ ਤੋਂ ਬੁਲਬਲਾ, ਬੁਲਬਲੇ ਵਿੱਚ ਵੀ ਪਾਣੀ, ਜਦੋਂ ਬੁਲਬਲਾ ਮਿਟਿਆ ਫਿਰ ਪਾਣੀ ਦਾ ਪਾਣੀ। ਜਗਤ ਦੀ ਰਚਨਾ ਤੋਂ ਪਹਿਲਾਂ ਵੀ ਪਾਰ ਬ੍ਰਹਮ, ਜਗਤ ਦੀ ਰਚਨਾ ਵਿੱਚ ਵੀ ਉਹ, ਤੇ ਜਿੱਦਣ ਦ੍ਰਿਸ਼ਟ ਮਾਨ ਉਹਨੇ ਸਮੇਟ ਦਿੱਤੀ ਫਿਰ ਉਹ ਆਪੇ ਹੀ ਆਪੇ। ਜਪਜੀ ਸਾਹਿਬ ਵਿੱਚ ਇੱਕ ਬਚਨ ਹੈ, ਮੈਂ ਤਾਂ ਅਰਜ਼ ਕੀਤੀ ਇਹਦੇ ਆਰੰਭ ਵਾਲੇ ਪੰਨੇ, ਅੰਤ ਵਾਲੇ ਪੰਨੇ, ਇੱਕ ਸ੍ਰਿਸ਼ਟੀ ਉਹ ਕਿਤਾਬ ਹੈ ਜਿਹਦੇ ਆਦ ਅੰਤ ਦੇ ਪੰਨੇ ਨਹੀਂ ਲੱਭਦੇ ਪਏ। ਸਤਿਗੁਰਾਂ ਨੇ ਬਾਣੀ ਚ ਇੱਕ ਬਚਨ ਕਿਹਾ ਹੈ, ਅਸੀਂ ਰੋਜ਼ ਪੜ੍ਹਦੇ ਹਾਂ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਹਾਂ ਕਵਣ ਜਿਤ ਹੋਵਾ ਆਕਾਰ। ਇਹ ਪ੍ਰਸ਼ਨ ਨੇ ਗੁਰੂ ਨਾਨਕ ਸਾਹਿਬ ਜੀ ਦੇ, ਤੇ ਇਹਦੇ ਵਿੱਚ ਹਜ਼ੂਰ ਨੇ ਤਿੰਨਾਂ ਦਾ ਜ਼ਿਕਰ ਕੀਤਾ, ਇਸ ਵਿੱਚ ਇਸਲਾਮ ਦਾ, ਹਿੰਦੂਇਜ਼ਮ ਦਾ, ਤੇ ਤੀਸਰਾ ਸਤਿਗੁਰਾਂ ਨੇ ਸਿੱਧ ਨਾਥ ਪਰੰਪਰਾ ਯੋਗੀਆਂ ਦਾ ਜ਼ਿਕਰ ਕੀਤਾ, ਕਿਉਂਕਿ ਉਸ ਵਕਤ ਤੇ ਤਿੰਨ ਧਰਮ ਜਿਹੜੇ ਨੇ ਇਸ ਧਰਤੀ ਤੇ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਸਨ, ਲੋਕ ਇਹਨਾਂ ਨੂੰ ਮੰਨ ਰਹੇ ਸਨ। ਉੱਥੇ ਸਤਿਗੁਰੂ ਨੇ ਸ਼ਬਦਾਵਲੀ ਵੀ ਉਹਨਾਂ ਦੀ ਵਰਤੀ, ਜੇ ਇਸਲਾਮ ਦੀ ਗੱਲ ਕੀਤੀ ਕੁਰਾਨ ਤੇ ਕਾਜ਼ੀ ਦਾ ਜ਼ਿਕਰ ਕੀਤਾ, ਜੇ ਹਜ਼ੂਰ ਨੇ ਹਿੰਦੂਇਜ਼ਮ ਦੀ ਗੱਲ ਕੀਤੀ ਤੇ ਪੰਡਿਤ ਤੇ ਪੁਰਾਣ ਦਾ ਜ਼ਿਕਰ ਕੀਤਾ, ਜੋਗੀ ਲਈ ਸਿੱਧਾ ਸ਼ਬਦ ਵਰਤਿਆ। ਮਹਾਰਾਜ ਕਹਿੰਦੇ ਕਵਣ ਸੁਵੇਲਾ, ਕਿਹੜਾ ਵੇਲਾ ਸੀ ਉਹ? ਸਵੇਰ ਵੇਲਾ ਸੀ, ਸ਼ਾਹ ਵੇਲਾ ਸੀ, ਦੁਪਹਿਰ ਵੇਲਾ ਸੀ, ਲੌਡਾ ਵੇਲਾ ਸੀ, ਸ਼ਾਮ ਵੇਲਾ ਸੀ, ਕਿਹੜਾ ਵੇਲਾ ਸੀ? ਇਹ ਵੇਲਾ ਪਹਿਲਾਂ ਸ਼ਬਦ ਸਾਡੇ ਬਜ਼ੁਰਗ ਵਰਤਦੇ ਰਹੇ, ਹੁਣ ਨਹੀਂ ਕਿਸੇ ਨੂੰ ਪਤਾ ਸ਼ਾਹ ਵਾਲਾ ਕੀ ਹੈ ਤੇ ਲੌਡੇ ਵੇਲਾ ਕੀ ਹੈ, ਉਹ ਵੇਲਾ ਕਿਹੜਾ ਸੀ? ਤੇ ਅੱਗੇ ਕਹਿੰਦੇ ਉਹ ਵਕਤ ਕਿਹੜਾ ਸੀ? ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਿਹੜੀ ਥਿਤ ਸੀ? ਏਕਮ ਸੀ, ਦੂਜ ਸੀ, ਤੀਜ ਸੀ, ਪੰਚਮੀ ਸੀ, ਕਿਹੜੀ ਸੀ? ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਸੱਤਾਂ ਵਾਰਾਂ ਵਿੱਚੋਂ ਕਿਹੜਾ ਵਾਰ ਸੀ? ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਛੀਆਂ ਰੁੱਤਾਂ ਚੋਂ ਕਿਹੜੀ ਰੁੱਤ ਸੀ ਉਹ ਭਾਈ ਜਿੱਦਣ ਜਗਤ ਦੀ ਰਚਨਾ ਹੋਈ? ਮੈਂ ਤਾਂ ਕਿਹਾ ਵੀ ਸ੍ਰਿਸ਼ਟੀ ਇੱਕ ਉਹ ਕਿਤਾਬ ਹੈ ਜਿਹਦਾ ਆਦ ਤੇ ਆਰੰਭ ਵਾਲੇ ਪੰਨੇ ਨਹੀਂ। ਕਵਣ ਸੁਰੁੱਤੀ ਮਹਾਂ ਕਵਣ, ਕਿਹੜੀ ਰੁੱਤ ਸੀ ਤੇ ਮਹੀਨਾ ਕਿਹੜਾ ਸੀ? ਜਿਤ ਹੋਵਾ ਆਕਾਰ, ਜਿਸ ਦਿਨ ਇਹ ਸਭ ਕੁਝ ਬਣਿਆ। ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁੱਤੀ ਮਹਾਂ ਕਵਣ, ਜਿਤ ਹੋਵਾ ਆਕਾਰ। ਇਹ ਸਵਾਲ ਪੈਦਾ ਕਰਕੇ ਫਿਰ ਸਤਿਗੁਰੂ ਤਿੰਨਾਂ ਤੇ ਕੁਐਸਚਨ ਕਰਦੇ। ਜਿਤ ਹੋਵਾ ਆਕਾਰ, ਵੇਲ ਨਾ ਪਾਈਆ ਪੰਡਤੀ, ਪੰਡਤਾਂ ਨੇ ਇਸ ਵੇਲੇ ਨੂੰ ਨਹੀਂ ਸਮਝਿਆ ਕਿਹੜਾ ਵੇਲਾ ਸੀ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਉਸ ਟਾਈਮ ਦਾ ਜ਼ਿਕਰ ਕਿਸੇ ਪੁਰਾਣ ਵਿੱਚ ਹੁੰਦਾ, ਉਸ ਵੇਲੇ ਦਾ ਜ਼ਿਕਰ ਤਾਂ ਕਿਸੇ ਨਹੀਂ ਕੀਤਾ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਉਸ ਵਕਤ ਦਾ, ਭਾਵੇਂ ਚਲੋ ਸ਼ਬਦ ਉੱਥੇ ਹਜ਼ੂਰ ਨੇ ਖੱਕੇ ਨਾਲ ਵਰਤਿਆ, ਵਕਤ ਨਾ ਪਾਇਓ ਕਾਦੀਆਂ, ਕਾਜ਼ੀਆਂ ਨੂੰ ਇਸ ਵਕਤ ਦਾ ਪਤਾ ਨਹੀਂ। ਜੇ ਪਤਾ ਹੋਵੇ ਤੇ ਕੁਰਾਨ ਵਿੱਚ ਇਸ ਵਕਤ ਦੇ ਦਾ ਜ਼ਿਕਰ ਨਾ ਕੀਤਾ ਜਾਏ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੇ, ਇਸ ਵਾਰ ਔਰ ਥਿਤ ਦਾ ਪਤਾ ਜੋਗੀ ਨੂੰ ਵੀ ਨਹੀਂ, ਰੁੱਤ ਮਹਾਂ ਨਾ ਕੋਈ। ਮੈਂ ਬੇਨਤੀ ਕਰਾਂਗਾ ਇਹਨੂੰ ਫਿਰ ਤੋਂ, ਕਿਉਂਕਿ ਆਪ ਜਪਜੀ ਸਾਹਿਬ ਦਾ ਪਾਠ ਰੋਜ਼ ਕਰਦੇ ਹੋ ਤੇ ਜਿਹੜੇ ਨਹੀਂ ਕਰਦੇ ਮੈਂ ਆਪ ਨੂੰ ਬੇਨਤੀ ਵਰੋਸ਼ ਕਰਨਾ ਪਿਆ ਵੀ ਪਿਆਰਿਓ ਇਹ ਸਮਾਂ ਲੱਖੀ ਹਜ਼ਾਰੀ ਹੱਥ ਨਹੀਂ ਦੇ ਆਉਣਾ, ਬਿਲਕੁਲ ਨਹੀਂ ਆਉਣਾ, ਤੇ ਮਨ ਬੜਾ ਚੰਚਲ ਹੈ, ਇਹ ਆਪਣੀ ਗੱਲ ਕਦੀ ਸ਼ੁਰੂ ਨਹੀਂ ਹੋਣ ਦਿੰਦਾ। ਕਈ ਵਾਰੀ ਦਾਸ ਬੇਨਤੀ ਕਰਦਾ ਹੈ ਜਦੋਂ ਮਨ ਦਾ ਕੋਈ ਵਿਸ਼ਾ ਹੁੰਦਾ ਹੈ ਨਾ, ਤੇ ਇੱਕੋ ਦਮ ਸਾਡੇ ਸੁਣਨ ਵਾਲਿਆਂ ਦੇ ਮਨ ਵੀ ਕਈ ਵਾਰੀ ਖਿੰਡਣ ਲੱਗ ਪੈਂਦੇ ਆ। ਉਹ ਮਨ ਇੰਨਾ ਚਲਾਕ ਹੈ ਆਪਣੀ ਗੱਲ ਹੋਣ ਹੀ ਨਹੀਂ ਦਿੰਦਾ, ਬੰਦੇ ਦਾ ਧਿਆਨ ਦੂਜੇ ਪਾਸੇ ਲੈ ਜਾਂਦਾ। ਇਹੀ ਕਾਰਨ ਕਿ ਜਦੋਂ ਸਿਮਰਨ ਕਰ ਰਹੇ ਹਾਂ, ਬਾਣੀ ਪੜ੍ਹਦੇ ਹਾਂ, ਇਹ ਮਨਵਾ ਬਾਹਰ ਉਡਾਰੀਆਂ ਮਾਰਦਾ ਪਿਆ। ਦੇਖੋ ਸਤਿਗੁਰੂ ਨੇ ਪਹਿਲਾਂ ਸਵਾਲ ਪੈਦਾ ਕੀਤਾ, ਵੇਲਾ ਵਕਤ ਜਥੇ ਤਵਾਰ ਮਹੀਨਾ ਰੁੱਤਾਂ, ਹੁਣ ਅੱਗੇ ਉਹਦਾ ਉੱਤਰ ਦਿੱਤਾ, ਬਾਅਦ ਦਲੀਲ ਦਿੱਤਾ। ਮੈਂ ਕਹਿੰਦਾ ਪੁਰਾਣ ਇੰਨੇ ਪੜ੍ਹਨ ਦੀ ਲੋੜ ਹੀ ਨਹੀਂ, ਗੁਰੂ ਨਾਨਕ ਦੇ ਇਸ ਤੁਕ ਤੇ ਭਰੋਸਾ ਕਰੋ। ਬਾਬਾ ਜੀ ਕਹਿੰਦੇ ਕਿਸੇ ਪੁਰਾਣ ਵਿੱਚ ਇਸ ਵੇਲੇ ਦਾ ਜ਼ਿਕਰ ਨਹੀਂ। ਯਾਦ ਰੱਖੋ ਕਿਵੇਂ ਬਣੀ, ਮੈਂ ਇਹ ਨਹੀਂ ਕਹਾਂਗਾ, ਵੇਲੇ ਦਾ ਟਾਈਮ ਦਾ। ਮਹਾਰਾਜ ਕਹਿ ਰਹੇ ਨੇ ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ ਜਾ, ਪਾਠ ਤੇ ਜਾਣੀ ਜਾ ਕਰਤਾ ਸਿਰਠੀ ਕੋ ਸਾਜੇ। ਜਿਸ ਕਰਤੇ ਨੇ ਸ੍ਰਿਸ਼ਟੀ ਬਣਾਈ ਹੈ ਸਿਰਫ ਉਹਨੂੰ ਹੀ ਪਤਾ, ਪਿਆਰੇ ਦੂਜੇ ਨੂੰ ਕੀ ਪਤਾ। ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੈ ਸੋਈ, ਉਹੀ ਜਾਣਦਾ ਜਿਸ ਕਰਤੇ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮੈਂ ਅਰਜ਼ ਕਰਨ ਲੱਗਾ ਕਿ ਜਦੋਂ ਅਸੀਂ ਪਾਠ ਕਰਨੇ ਆ ਬਾਣੀ ਚ, ਮਟੀਰੀਅਲ ਦੇ ਤੌਰ ਤੇ ਵੀ ਮਹਾਰਾਜ ਨੇ ਜ਼ਿਕਰ ਕੀਤਾ ਹੈ, ਤੇ ਸਿਧਾਂਤਕ ਤੌਰ ਤੇ ਜਿਹੜਾ ਸ਼ਬਦ ਰਾਹੀਂ ਉਹਦਾ ਵੀ ਜ਼ਿਕਰ ਕੀਤਾ। ਤੇ ਇਹ ਵੀ ਸਤਿਗੁਰਾਂ ਨੇ ਫਰਮਾਇਆ ਪਹਿਲਾਂ ਸਤ ਕਹਿ, ਫਿਰ ਬਣਿਆ ਕਹਿ, ਫਿਰ ਸਤ ਦਾ ਸਤ ਹੀ ਰਹਿਣਾ, ਉਸ ਪਰਮਾਤਮਾ ਦੀ ਹੀ ਖੇਡ ਰਹਿਣੀ। ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪਾਠ ਕਰਨੇ ਆ ਪਿਆਰਿਓ, ਤਿੰਨ ਕੁ ਬੇਨਤੀਆਂ ਮੈਂ ਕਰਾਂਗਾ। ਇੱਕ ਤਾਂ ਸ੍ਰਿਸ਼ਟੀ ਰਚਨਾ ਦਾ ਜਦੋਂ ਸਤਿਗੁਰੂ ਜ਼ਿਕਰ ਕਰਦੇ ਆ ਤੇ ਕਹਿੰਦੇ ਨੇ ਇਹ ਓਅੰਕਾਰ ਨੇ ਪੈਦਾ ਕੀਤੀ, ਫਿਰ ਜ਼ਿਕਰ ਕਰਦੇ ਆ ਕਹਿੰਦੇ ਨੇ ਹੁਕਮ ਨਾਲ ਪੈਦਾ ਹੋਈ, ਤੇ ਪਿਛਲੇ ਦਿਨ ਅਸੀਂ ਵਾਚਿਆ ਕਹਿੰਦੇ ਨੇ ਹੁਕਮ ਨਾਲ ਹਉਮੈ ਦਾ ਵਰਤਾਰਾ ਹੋਇਆ, ਉਹਦੇ ਨਾਲ ਪੈਦਾ ਹੋਈ। ਜਿਵੇਂ ਅਸੀਂ ਬਾਣੀ ਚ ਇੱਕ ਪਾਠ ਕਰਨੇ ਆ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀ ਏ ਜਿਨ ਚਿੱਤ। ਹੁਣ ਉਸ ਵਿੱਚ ਕਹਿ ਰਹੇ ਨੇ ਸਤਿਗੁਰੂ ਕਿ ਓਅੰਕਾਰ ਨੇ ਬ੍ਰਹਮਾ ਬਣਾਇਆ, ਉਹਨੇ ਸਭ ਕੁਝ ਸਿਰਜਿਆ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀ ਏ ਜਿਨ ਚਿੱਤ, ਓਅੰਕਾਰ ਸਹਿਜ ਜੁਗ ਭੈ, ਓਅੰਕਾਰ ਬੇਦ ਨਿਰਭੈ, ਬੇਦ ਨਿਰਮੈ। ਉੱਥੇ ਸਤਿਗੁਰੂ ਕਹਿੰਦੇ ਓਅੰਕਾਰ ਵਿੱਚ, ਜਿਹਨੂੰ ਅਸੀਂ ਕਹਿੰਦੇ ਹਾਂ ਓਅੰਕਾਰ ਆਦਿ ਹੈ, ਉਹਦਾ ਕਿਸੇ ਨੇ ਅੰਤ ਨਹੀਂ ਪਾਇਆ। ਇੱਕ ਤਾਂ ਗੁਰੂ ਜੀ ਕਹਿੰਦੇ ਓਅੰਕਾਰ, ਦੂਜਾ ਸ਼ਬਦ ਵਰਤਦੇ ਨੇ ਹੁਕਮੀ ਹੋਵਣ ਆਕਾਰ। ਉੱਥੇ ਢਾਂਚੇ ਦਾ ਜ਼ਿਕਰ ਹੁਕਮ ਨਾਲ ਕਰਦੇ ਆ। ਮੈਂ ਸਿਰਫ ਅੱਜ ਬੇਨਤੀ ਕਰ ਰਿਹਾ ਇਹ ਰਚਨਾ ਬਾਰੇ। ਮਹਾਰਾਜ ਕਹਿੰਦੇ ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ। ਇਹ ਜਗਤ ਰਚਨਾ ਉਹਨੇ ਕੀਤੀ, ਹੁਕਮੀ ਹੋਵਣ ਜੀ, ਹੁਕਮ ਮਿਲੇ ਵਡਿਆਈ, ਓਅੰਕਾਰ ਹੁਕਮੀ ਹੋਵਣ ਆਕਾਰ। ਤੇ ਤੀਸਰਾ ਸੀ ਕੁਝ ਦਿਨ ਪਹਿਲਾਂ ਪੜ੍ਹੀ ਸੀ ਤੁਕ ਕਿ ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰਿਆ ਦੁੱਖ ਪਾਏ। ਉਸਤੇ ਸਤਿਗੁਰੂ ਨੇ ਹਉਮੈ ਸ਼ਬਦ ਦੀ ਵਰਤੋਂ ਕੀਤੀ ਇਸ ਪਸਾਰੇ ਦੇ ਲਈ। ਪਰ ਮੈਂ ਫਿਰ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਚ ਹਜ਼ੂਰ ਨੇ ਇਸ ਗੱਲ ਨੂੰ ਬੜਾ ਸਪਸ਼ਟ ਕੀਤਾ, ਹੁਕਮ ਨਾਲ ਵੀ ਕਿਹਾ, ਉਹਨਾਂ ਨੇ ਕਈ ਤਰੀਕਿਆਂ ਨਾਲ ਸਮਝਾਇਆ ਵੀ ਸਾਰੀ ਰਚਨਾ ਦਾ ਮੂਲ ਜਿਹੜਾ ਹੈ ਆਪ ਸਤ ਪਰਮਾਤਮਾ ਹੈ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਾਦ। ਉਹ ਆਪ ਸੱਚ ਹੈ, ਉਸ ਸੱਚ ਨੇ ਪੈਦਾ ਕੀਤਾ। ਆਪ ਚੌਪਈ ਸਾਹਿਬ ਚ ਰੋਜ਼ ਇੱਕ ਪਾਠ ਕਰਦੇ ਹੋ, ਜਬ ਉਦਕਰਕ ਕਰਾ ਕਰਤਾਰਾ। ਜਦੋਂ ਕਰਤਾਰ ਨੇ, ਉਦਕਰਕ ਦੋ ਲਫ਼ਜ਼ ਨੇ, ਇੱਕ ਉਦਕਰਕ ਦਾ ਅਰਥ ਹੁੰਦਾ ਹੈ ਫੈਲਾਣਾ, ਤੇ ਦੂਸਰਾ ਸ਼ਬਦ ਹੈ ਆਕਰਕ। ਉਦਕਰਕ ਦੇ ਨਾਲ ਆਕਰਕ ਸ਼ਬਦ ਹੈ, ਦੋ ਲਫ਼ਜ਼ ਨੇ। ਅਸੀਂ ਪੜ੍ਹਦੇ ਹਾਂ ਜਬ ਉਦਕਰਕ ਕਰਾ ਕਰਤਾਰਾ, ਜਦੋਂ ਕਰਤਾਰ ਨੇ ਇਸ ਸੁਨ ਤੋਂ ਫੈਲਾਓ ਬਣਾਇਆ, ਕੀ ਬਣ ਗਿਆ? ਪਰਜਾ ਧਰਤ ਤਬ ਦੇ ਅਪਾਰਾ, ਆ ਬੁਲਬਲੇ ਬਣ ਗਏ, ਰਾਜਾ ਬਣ ਗਿਆ, ਪਰਜਾ ਬਣ ਗਈ, ਜੜ ਬਣ ਗਿਆ, ਚੇਤਨ ਬਣ ਗਿਆ, ਪਹਾੜ ਬਣ ਗਏ। ਕੱਲੇ ਇਹ ਨੀ, ਪਤਾ ਨੀ ਕਿੰਨੇ ਕੁ ਦ੍ਰਿਸ਼ਟ ਅੰਦ੍ਰਿਸ਼ਟ ਪਰਮਾਤਮਾ ਨੇ ਸਿਰਜਾ ਕਰ ਦਿੱਤੀ। ਜਬ ਉਦਕਰ ਕਰਾ ਕਰਤਾਰਾ, ਪਰਜਾ ਧਰਤ ਤਬ ਦੇ ਅਪਾਰਾ, ਜਬ ਆ ਕਰਕ ਕਰਤ ਹੋ ਕਬ ਹੂੰ। ਪਿਆਰਿਓ, ਜਦੋਂ ਉਹਨੇ ਸਾਰਿਆਂ ਨੂੰ ਖਿੱਚ ਲਿਆ, ਜੋ ਬਣਾਇਆ ਸੀ ਇੱਕ ਖਿੰਨ ਲਾਇਆ ਜੀ। ਖਿੰਨ ਸ਼ਬਦ ਵੀ ਬੜਾ ਵੱਡਾ ਜੇ ਗੁਰਮੁਖੋ, ਯਾਦ ਰੱਖੋ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਕੋਈ ਪ੍ਰਾਣੀ ਤੁਰ ਅੰਦਰ ਤੋਂ ਪਾਠ ਕਰਦਾ, ਉਹ ਨਿਮਰਤਾ ਚ ਹਉਮੈ ਨੂੰ ਨੂੰ ਅਭਾਵ ਕਰਕੇ ਜ਼ਿੰਦਗੀ ਜਿੰਦਾ। ਸਤਿਗੁਰੂ ਤਾਂ ਕਹਿੰਦੇ ਨੇ, ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ। ਇੱਕ ਅੱਖ ਚਮਕਣ ਵਿੱਚ ਉਹ ਬਣਾ ਦਿੰਦਾ, ਇੱਕ ਅੱਖ ਚਮਕਣ ਵਿੱਚ ਢਾ ਦਿੰਦਾ। ਕਹਿੰਦੇ ਨੇ ਬੰਦਿਆ, ਜਿੰਨਾ ਮਰਜ਼ੀ ਤੂੰ ਬੋਧਕ ਤੌਰ ਤੇ ਤਰੱਕੀ ਕਰ ਜਾ, ਉਸ ਮੰਤਰ ਦਾ ਤੈਨੂੰ ਵੀ ਪਤਾ ਨਹੀਂ ਲੱਗਣਾ, ਉਹ ਮੰਤਰ ਕੇਵਲ ਉਹਨੇ ਆਪਣੇ ਕੋਲ ਰੱਖਿਆ। ਮੈਂ ਫਿਰ ਬੇਨਤੀ ਕਰਾਂ ਕਿ ਜਬ ਉਦਕਰ ਕਰਾ ਕਰਤਾਰਾ, ਪਰਜਾ ਧਰ ਤਬ ਦੇ ਅਪਾਰਾ, ਜਬ ਆ ਕਰ ਕਰਤ ਹੋ ਕਬ ਹੂੰ, ਤੂੰ ਮੈਂ ਮਿਲਤ ਦੇ ਧਰ ਸਭ ਫੈਲਾਨੇ ਤੇ ਬਣ ਜਾਂਦੇ, ਖਿੱਚਣਾ ਤੇ ਤੇਰੇ ਸਮਾ ਜਾਂਦੇ। ਚਲੋ ਇੱਕ ਬੜਾ ਸਰਲ ਜਿਹਾ ਮੈਂ ਤਰੀਕਾ ਹੋਰ ਆਪ ਨੂੰ ਬੇਨਤੀ ਕਰਨਾ, ਉਕਤਾਇਓ ਨਾ ਇਸ ਵਿਸ਼ੇ ਤੋਂ ਤੇ ਇਹ ਸੱਚਾਈ ਹੈ। ਭਗਤ ਨਾਮਦੇਵ ਜੀ ਉਹਨਾਂ ਦਾ ਇੱਕ ਸ਼ਬਦ ਹੈ ਤਨਾਸਰੀ ਰਾਗ ਚ, ਇਸ ਜਗਤ ਰਚਨਾ ਬਾਰੇ ਵੀ ਹੈ ਤੇ ਬੜਾ ਸੌਖਾ ਹੈ ਜੀ, ਉਹਦੇ ਗੱਲ ਪਤਾ ਲੱਗ ਜਾਏਗੀ ਵੀ ਕਿਵੇਂ ਰਚੇ ਹੋਏ ਚ ਵਰਤਦਾ ਹੈ। ਤੇ ਭਗਤ ਨਾਮਦੇਵ ਜੀ ਦੇ ਜੀਵਨ ਚ ਕਈ ਐਸੀਆਂ ਘਟਨਾਵਾਂ ਨੇ ਕਿ ਜਿੱਥੇ ਪ੍ਰਤੱਖ ਪਾਰ ਬ੍ਰਹਮ ਪਰਮੇਸ਼ਵਰ ਆਪਣੀ ਝਲਕ ਝਲਕੀ, ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਸਾਹਿਬ ਖੁਦ ਇਹ ਕਹਿੰਦੇ ਆ, ਕਹਿੰਦੇ ਨੇ ਰੱਬ ਮੇਰੀ ਭਾਵਨਾ ਵਾਲੀ ਭਗਤੀ ਨੂੰ ਵੇਖ ਕੇ ਹੱਸ ਪੈਂਦਾ। ਇੱਕ ਬਚਨ ਅਸੀਂ ਪੜ੍ਹਨੇ ਆ, ਏਕ ਭਗਤ ਮੇਰੇ ਹੀਰਾ ਬਸੈ, ਨਾਮੇ ਦੇਖ ਨਾਰਾਇਣ ਹੱਸੈ। ਰੱਬ ਉਹਦੀ ਭਗਤੀ ਨੂੰ ਦੇਖ ਕੇ ਖੁਸ਼ ਹੋ ਰਿਹਾ। ਗੁਰੂ ਗ੍ਰੰਥ ਸਾਹਿਬ ਤਾਂ ਇੱਥੋਂ ਤੱਕ ਬਚਨ ਕਰਦੇ ਨੇ, ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੈ ਹਰਖ ਨਾ ਸੋਗ ਨਾ ਜਨਮ ਨਾ ਮਰਤ। ਗੋਸ਼ਟਦਾਰ ਤੇ ਚਰਚਾ ਕਰਨੀ, ਵਿਚਾਰ ਕਰਨੀ, ਸੰਵਾਦ ਰਚਾਉਣਾ, ਪਰਮਾਤਮਾ ਆਪਣੇ ਭਗਤਾਂ ਦੇ ਨਾਲ ਗੋਸ਼ਟੀ ਕਰਦਾ ਹੈ, ਉਹਨਾਂ ਨਾਲ ਸੰਵਾਦ ਰਚਾਉਂਦਾ ਹੈ। ਤੇ ਮਨ ਚ ਕਈ ਵਾਰੀ ਆਉਣਾ, ਕਿਉਂਕਿ ਜ਼ਿਆਦਾਤਰ ਲੋਕ ਇਹੀ ਕਹਿੰਦੇ ਆ ਜੇ ਅਸੀਂ ਦ੍ਰਿਸ਼ਟ ਮਾਨ ਨੂੰ ਮੰਨਦੇ ਹਾਂ, ਅਦ੍ਰਿਸ਼ਟ ਵਾਲੇ ਪਾਸੇ ਜਾਣ ਦੀ ਜਦੋਂ ਗੱਲ ਚੱਲਦੀ ਏ, ਸਾਡੇ ਆਪਣੇ ਲੋਕ ਇਸ ਗੱਲ ਤੋਂ ਇਨਕਾਰੀ ਹੋਏ ਬੈਠੇ। ਮੈਂ ਬੇਨਤੀ ਆਪ ਨੂੰ ਕਰਾਂ ਕਿ ਮੇਰਾ ਜੀਵਨ ਨਹੀਂ, ਪਰ ਜੋ ਗੁਰੂ ਗ੍ਰੰਥ ਸਾਹਿਬ ਕਹਿੰਦਾ ਆਪਾਂ ਉਹਦੇ ਤੇ ਤਰਕ ਨਹੀਂ ਕਰਨਾ। ਇਹਨੂੰ ਚਾਹੇ ਅਨਪੜ੍ਹਤਾ ਸਮਝੋ, ਚਾਹੇ ਮੇਰਾ ਪੁਰਾਣੀ ਰੂੜੀਵਾਦ ਸ਼ਬਦ ਵਰਤ ਲਓ। ਇੱਕ ਮੁੱਲਾ ਸਾਹਿਬ ਕਰ ਰਹੇ ਸਨ, ਇੱਕ ਦਿਨ ਬੋਲ ਰਹੇ ਸਨ ਤੇ ਮੈਂ ਸੁਣਿਆ, ਮੈਨੂੰ ਉਹਨਾਂ ਦਾ ਇੱਕ ਸ਼ੇਰ ਬੜਾ ਚੰਗਾ ਲੱਗਾ। ਉਹ ਕਹਿੰਦਾ ਸਾਡੀ ਹਾਲਤ ਇਹ ਹੋ ਚੁੱਕੀ ਹੈ, ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ ਹੈ। ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ ਹੈ। ਅਸੀਂ ਆਪਣਾ ਆਪਾ ਬਦਲਣ ਦੀ ਥਾਂ ਇਹ ਕਹਿੰਦੇ ਗੁਰੂ ਨੂੰ ਬਦਲ ਦੇਈਏ, ਤੇ ਆਪਣੇ ਆਪਣੇ ਢੰਗ ਨਾਲ ਵਿਆਖਿਆ ਹੋ ਰਹੀ, ਤੇ ਜਿਵੇਂ ਕਿਸੇ ਦਾ ਅੰਦਰ ਚੰਗਾ ਲੱਗਦਾ ਉਸ ਤਰ੍ਹਾਂ ਹੀ ਕਰੀ ਜਾਂਦਾ। ਚਲੋ ਇਹ ਵੀ ਪਰਮਾਤਮਾ ਦੀ ਖੇਡ ਹੈ ਕਿ ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੁਹੇ ਤੇਤੀ। ਜਦੋਂ ਭਗਤ ਜੀ ਦੇ ਅਸੀਂ ਬਚਨ ਪੜ੍ਹਨੇ, ਅਦ੍ਰਿਸ਼ਟ ਨੂੰ ਮੰਨਣਾ ਚਾਹੀਦਾ ਜਿਹੜਾ ਨਹੀਂ ਨਜ਼ਰ ਆਉਂਦਾ ਪਿਆ। ਤੇ ਅੱਜ ਵੀ ਚਲੋ ਬਾਤਾਂ ਵਾਰ ਵਾਰ ਜ਼ਿਕਰ ਨਹੀਂ ਕਰਨਾ, ਪਰ ਫਿਰ ਮੈਂ ਰਿਪੀਟ ਕਰ ਦੇਣਾ ਕਿ ਸਾਰਾ ਸੰਸਾਰ, ਸਾਡਾ ਮੁਲਕ ਵੀ ਇੱਕੋ ਗੱਲ ਤੁਸੀਂ ਰੋਜ਼ ਕਹਿੰਦੇ ਪਏ ਹੋ, ਹਮਾਰਾ ਉਸ ਦੁਸ਼ਮਣ ਕੇ ਸਾਥ ਸੰਘਰਸ਼ ਹੈ ਜੋ ਅਦ੍ਰਿਸ਼ਟ ਹੈ, ਨਜ਼ਰ ਨਹੀਂ ਆਤਾ, ਦਿਸ ਨਹੀਂ ਰਿਹਾ। ਤੇ ਮੈਂ ਬੇਨਤੀ ਕਰਾਂ, ਇਹ ਅੱਜ ਮੰਨਣ ਲੱਗ ਪਿਆ ਨਾ, ਤੇ ਹੁਣ ਇਸ ਗੱਲ ਨੂੰ ਇੱਧਰ ਵੀ ਨਹੀਂ ਖਿੱਚਣਾ ਚਾਹੀਦਾ, ਉਹ ਸਾਇੰਸ ਹਾਰ ਗਈ, ਉਹ ਸਾਇੰਸ ਆ ਹੋ ਗਈ। ਮੈਂ ਉਸ ਦਿਨ ਵੀ ਕਿਹਾ ਇਹ ਪਰਮੇਸ਼ਵਰ ਦੀ ਖੇਡ, ਇਹ ਸਾਇੰਸ ਦਾ ਆਪਣਾ ਫੀਲਡ ਹੈ, ਧਰਮ ਦਾ ਆਪਣਾ ਫੀਲਡ ਹੈ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਅਦ੍ਰਿਸ਼ਟ ਵੀ ਮੰਨਿਆ ਤੇ ਦ੍ਰਿਸ਼ਟਵਾਂਡ ਵੀ ਮੰਨਿਆ, ਉਹਨੂੰ ਨਿਰਗੁਣ ਵੀ ਮੰਨਿਆ, ਨਿਰਾਕਾਰ ਵੀ ਮੰਨਿਆ, ਉਹਨੂੰ ਸੁਣ ਵੀ ਮੰਨਿਆ, ਉਹਨੂੰ ਸਮਾਧੀ ਵੀ ਮੰਨਿਆ, ਉਹਨੂੰ ਬੋਲਦਾ ਵੀ ਮੰਨਿਆ, ਉਹਨੂੰ ਸੁਣਦਾ ਵੀ ਮੰਨਿਆ। ਸੁਖਮਨੀ ਸਾਹਿਬ ਵਿੱਚ ਬਚਨ ਹੈ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਇਹ 21ਵੀਂ ਅਸ਼ਟਪਦੀ ਦਾ ਸਲੋਕ ਹੈ। ਤੇ ਜਿਹੜੇ ਪਾਠ ਰੋਜ਼ ਕਰਨੇ ਆ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਇਹਦੇ ਅਰਥ ਜਦੋਂ ਕਰਾਂਗੇ, ਸਰਗੁਣ ਸਾਕਾਰ, ਨਿਰਗੁਣ ਗੁਣਾ ਤੋਂ ਰਹਿਤ, ਤਿੰਨ ਗੁਣਾ ਤੋਂ ਮੁਕਤ, ਨਿਰਾਕਾਰ ਦਾ ਅਰਥ ਇੱਕ ਦਾ ਆਕਾਰ ਕੋਈ ਨਹੀਂ। ਹੁਣ ਇਹਦੇ ਅਰਥ ਸਲੋਕ ਇਧਰੋਂ ਪੜ੍ਹਨੇ ਆ, ਪਰ ਅਰਥ ਜੇ ਤੋਂ ਸ਼ੁਰੂ ਕਰੀਏ, ਸੁਨ ਸਮਾਧ ਤੋਂ, ਸੁਨ ਸਮਾਧ ਤੋਂ ਨਿਰਾਕਾਰ ਹੈ, ਨਿਰਾਕਾਰ ਤੋਂ ਨਿਰਗੁਣ ਹੈ, ਨਿਰਗੁਣ ਤੋਂ ਸਰਗੁਣ ਹੈ। ਸਤਿਗੁਰੂ ਨੇ ਕਿਹਾ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਬਿਰਜਾਪ, ਆਪਣਾ ਆਪ ਸਾਰਾ ਕਰਦਾ, ਆਪੇ ਉਹਦਾ ਜਾਪ ਕਰੀ ਜਾ ਰਿਹਾ। ਮੈਂ ਆਪ ਨੂੰ ਇਸ ਕਰਕੇ ਬੇਨਤੀ ਕੀਤੀ, ਭਗਤ ਨਾਮਦੇਵ ਜੀ ਦੇ ਸ਼ਬਦ ਇੱਕ ਲਵਾਂਗਾ, ਚਲੋ ਸੌਖਾ ਉਹ ਸ਼ਬਦ ਦੇ ਮੈਨੂੰ ਅਰਥ ਅੱਜ ਟੁਕਣਗੇ ਸ੍ਰਿਸ਼ਟੀ ਦੀ ਰਚਨਾ ਬਾਰੇ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਿਹਾ, ਪਾਣੀ ਸੀ ਬੁਲਬਲਾ ਬਣ ਗਿਆ, ਪਰ ਪਾਣੀ ਨਾ ਰਿਹਾ ਬੁਲਬਲੇ ਦੇ, ਤੇ ਜਦੋਂ ਬੁਲਬਲਾ ਖਤਮ ਹੋ ਲੱਗਾ ਫਿਰ ਪਾਣੀ ਚ ਪਾਣੀ ਸਮਾ ਗਿਆ। ਪਹਿਲਾਂ ਆਪਣੇ ਆਪੇ ਵਿੱਚ ਹੈ, ਰਚਨਾ ਕਰਕੇ ਰਚਨਾ ਵਿੱਚ ਸਮਾ ਗਿਆ ਤੇ ਜਿੱਦਣ ਰਚਨਾ ਸਾਰੀ ਸਮੇਟਣ ਲੱਗਾ ਫਿਰ ਆਪੇ ਉੱਥੇ ਚਲਾ ਗਿਆ ਉਸੇ ਵਸਤਾ ਚ ਜਿਹੜਾ ਬੁਲਬਲੇ ਤੋਂ ਪਹਿਲਾਂ ਸੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।

0: ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤਨਾਸਰੀ ਰਾਗ ਅੰਦਰ ਬਖਸ਼ਿਸ਼ ਕਰਦੇ ਹਨ। ਇਸ ਰਾਗ ਦਾ ਇਹ ਪੰਜਵਾਂ ਸ਼ਬਦ ਹੈ ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ। ਜੀਉ ਤਪਤ ਹੈ ਬਾਰੋ ਵਾਰ, ਜੀਉ ਦਾ ਅਰਥ ਹੈ ਜਿੰਦ, ਜਿੰਦ ਕਹੀਏ ਆਤਮਾ ਨੂੰ। ਇਹ ਜਿਹੜਾ ਜੀਵ ਹੈ, ਇਹ ਜੀਵ ਆਤਮਾ, ਇਹ ਜਿੰਦ ਵਾਰ ਵਾਰ ਤਪ ਰਹੀ, ਭਾਵ ਦੁਖੀ ਹੋ ਰਹੀ ਹੈ, ਵਾਰ ਵਾਰ ਬਿਲਕ ਰਹੀ ਹੈ, ਵਾਰ ਵਾਰ ਇਸ ਨੂੰ ਦੁੱਖ ਤੇ ਤਪਸ਼ ਕਿਉਂ ਆਉਂਦੀ ਹੈ? ਕਿਉਂਕਿ ਇਹਨੂੰ ਰੱਬ ਪਰਮਾਤਮਾ ਵਾਹਿਗੁਰੂ ਜੀ ਦੀ ਆਸ ਵਿਸਰ ਗਈ। ਇੱਕ ਧਿਆਨ ਨਾਲ ਬਚਨ ਹਿਰਦੇ ਵਿੱਚ ਵਸਾਇਓ ਕਿ ਇਹ ਜਿੰਦ ਹੀ ਕਿਉਂ ਤੜਫਦੀ ਹੈ, ਇਸ ਜੀਵ ਆਤਮਾ ਨੂੰ ਤਪਸ਼ ਕਿਹੜੀ ਚੀਜ਼ ਦੀ ਹੈ, ਇਸ ਜਿੰਦ ਆਤਮਾ ਨੂੰ ਦਰਦ ਕਿਸ ਚੀਜ਼ ਦਾ ਹੈ? ਤਾਂ ਮਹਾਰਾਜ ਜੀ ਨੇ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਸੰਸਾਰ ਵਿੱਚ ਜੋ ਕੁਝ ਵੀ ਤੈਨੂੰ ਦਿਸ ਰਿਹਾ, ਮਨੁੱਖੀ ਮਨ ਦਾ ਸੁਭਾਅ ਹੈ, ਜੋ ਕੁਝ ਸੰਸਾਰ ਵਿੱਚ ਨਜ਼ਰ ਆਉਂਦਾ ਇਹ ਉਹਦੀ ਆਸ ਰੱਖ ਕੇ ਤੁਰ ਪੈਂਦਾ। ਸਭ ਤੋਂ ਪਹਿਲਾਂ ਇਹਨੂੰ ਆਪਣੇ ਸਰੀਰ ਦੀ ਆਸ ਹੈ, ਅਜੇ ਮੈਂ ਜਵਾਨ ਹੋਣਾ ਹੈ, ਅਜੇ ਮੇਰੇ ਸਰੀਰ ਤੇ ਜਵਾਨੀ ਆਉਣੀ ਹੈ, ਅਜੇ ਮੈਂ ਫਲਾਨੇ ਕੰਮ ਕਰਨੇ ਨੇ। ਫਿਰ ਜਵਾਨ ਹੋ ਕੇ ਇਹਨੂੰ ਬੁਢੇਪੇ ਦੀ ਆਸ ਹੈ, ਮੈਂ ਬਿਰਧ ਹੋਵਾਂਗਾ, ਮੇਰਾ ਸਾਰਾ ਸਮਾਜ, ਮੇਰਾ ਪਰਿਵਾਰ, ਮੇਰੇ ਰਿਸ਼ਤੇਦਾਰ ਮੇਰਾ ਸਤਿਕਾਰ ਕਰਨਗੇ, ਫਿਰ ਮੇਰਾ ਹੁਕਮ ਮੰਨਿਆ ਕਰਨਗੇ। ਅਨੇਕਾਂ ਆਸਾਂ ਰੱਖ ਕੇ ਤੁਰਦਾ ਜਿਹੜਾ ਜ਼ਿੰਦਗੀ ਵਿੱਚ ਪੈਸਾ ਕਮਾਇਆ, ਉਸ ਪਦਾਰਥ ਪੈਸੇ ਦੀ ਆਸ, ਪੁੱਤਰ ਧੀਆਂ ਦੀ ਆਸ, ਸੰਸਾਰ ਵਿੱਚ ਜੋ ਕੁਝ ਵੀ ਦਿਸਦਾ ਕਿਸੇ ਨਾ ਕਿਸੇ ਉੱਤੇ ਆਸ ਰੱਖ ਕੇ ਤੁਰਦਾ। ਪਰ ਕੁਦਰਤ ਦਾ ਇੱਕ ਨਿਯਮ ਹੈ, ਜੋ ਕੁਝ ਸਾਨੂੰ ਨਜ਼ਰ ਆਉਂਦਾ ਉਹ ਆਪਣੀ ਜਗ੍ਹਾ ਤੋਂ ਹਿੱਲ ਜਾਂਦਾ। ਧਿਆਨ ਵਿੱਚ ਰੱਖਿਓ, ਇਹ ਜ਼ਰੂਰੀ ਨਹੀਂ ਕਿ ਸੰਸਾਰ ਵਿੱਚ ਤੁਹਾਡੇ ਕੋਲ ਪੈਸਾ ਘੱਟ ਜਾਏ ਤੇ ਦੁਨੀਆ ਤੁਹਾਡਾ ਸਾਥ ਛੱਡ ਜਾਂਦੀ ਹੈ। ਇਹ ਜ਼ਰੂਰੀ ਨਹੀਂ ਕਿ ਤੁਸੀਂ ਗਰੀਬ ਹੋ ਗਏ ਤੇ ਲੋਕ ਤੁਹਾਡੇ ਤੋਂ ਮੁੱਖ ਮੋੜ ਲੈਣਗੇ। ਇਹ ਵੀ ਹਕੀਕਤ ਹੈ, ਦੋਵਾਂ ਹਾਲਤਾਂ ਵਿੱਚ ਸੰਸਾਰ ਆਪਣੀ ਆਸ ਗਵਾਉਂਦਾ। ਤੁਸੀਂ ਸੰਸਾਰ ਦੇ ਉਸ ਪੈਮਾਨੇ ਤੋਂ ਗਰੀਬੀ ਵਿੱਚ ਚਲੇ ਜਾਓਗੇ ਤਾਂ ਵੀ ਦੁਨੀਆ ਦੇ ਲੋਕ ਮੂੰਹ ਫੇਰ ਲੈਣਗੇ, ਜਿੱਦਣ ਆਪਣੇ ਤੋਂ ਚਾਰ ਕਦਮ ਅੱਗੇ ਲੰਘੋਗੇ ਤਾਂ ਵੀ ਤੁਹਾਡੇ ਨਾਲ ਚੱਲਣ ਵਾਲੇ ਲੋਕ ਤੁਹਾਡੇ ਨਾਲ ਮੂੰਹ ਫੇਰ ਲੈਣ। ਦੋਵਾਂ ਹਾਲਾਤਾਂ ਵਿੱਚ ਸੰਸਾਰ ਦੇ ਲੋਕ ਆਸ ਤੋੜ ਦਿੰਦੇ ਨੇ। ਗਰੀਬੀ ਵਿੱਚ ਜਾਓਗੇ ਸੰਸਾਰ ਦੇ ਲੋਕ ਤਾਂ ਵੀ ਇਸ ਤਰ੍ਹਾਂ ਨੇ ਕਿ ਤੁਹਾਡਾ ਸਾਥ ਛੱਡ ਦੇਣਗੇ, ਔਰ ਜਦੋਂ ਅਮੀਰੀ ਵਿੱਚ ਜਾਓਗੇ ਤਾਂ ਵੀ ਇਹ ਦੁੱਖ ਵਿਆਪੇਗਾ, ਬਹੁਤੇ ਲੋਕ ਉਦੋਂ ਵੀ ਤੁਹਾਡਾ ਸਾਥ ਛੱਡ ਜਾਣਗੇ। ਜਦੋਂ ਕੋਈ ਬੰਦਾ ਆਪਣੀ ਪੋਜੀਸ਼ਨ ਤੋਂ ਡਾਊਨ ਹੁੰਦਾ ਲੋਕ ਉਦੋਂ ਵੀ ਮੂੰਹ ਮੋੜਦੇ ਨੇ, ਜਦੋਂ ਕੋਈ ਦੁਨੀਆ ਵਿੱਚ ਤਰੱਕੀ ਕਰਦਾ ਲੋਕ ਉਦੋਂ ਵੀ ਮੂੰਹ ਮੋੜਦੇ ਨੇ। ਦੋਵਾਂ ਪਾਸੇ ਸੰਸਾਰ ਦੁੱਖ ਤੇ ਦੁਸ਼ਮਣ ਬਣਦਾ। ਹਰ ਹਾਲਤ ਵਿੱਚ ਦੁਨੀਆ ਦੀ ਚੀਜ਼ ਆਪਣੀ ਜਗ੍ਹਾ ਤੋਂ ਹਿੱਲ ਜਾਂਦੀ ਹੈ। ਪੁੱਤਰ ਧੀਆਂ ਤੇ ਆਸ ਹੈ, ਜਿੱਦਣ ਆਸ ਟੁੱਟਦੀ ਹੈ ਉਦਣ ਜਿੰਦ ਤਪਦੀ ਹੈ। ਪੈਸੇ ਉੱਤੇ ਆਸ ਹੈ, ਜਿੱਦਣ ਘਟਦਾ ਉਦਣ ਜੀਵ ਆਤਮਾ ਨੂੰ ਤਪਸ਼ ਆਉਂਦੀ ਹੈ। ਔਰ ਖਿਆਲ ਕਰਿਓ, ਬੰਦੇ ਨੂੰ ਸਰੀਰ ਤੇ ਆਸ ਤੇ ਦੁਨੀਆ ਦੇ ਕੰਮਾਂ ਤੇ ਆਸ, ਜਿੱਦਣ ਸਰੀਰ ਨੂੰ ਰੋਗ ਲੱਗਦਾ ਉਦਣ ਵੀ ਜਿੰਦ ਤਪਦੀ ਹੈ, ਕਿਉਂਕਿ ਇਹ ਚੀਜ਼ ਆਪਣੀ ਜਗ੍ਹਾ ਤੋਂ ਹਿਲਦੀ ਹੈ। ਇਹ ਸੰਸਾਰ ਨੇ ਘਟਦਾ ਵੱਧਦਾ ਰਹਿਣਾ, ਪਦਾਰਥ ਰੱਬ ਨੇ ਬਣਾਇਆ ਹੀ ਇਸ ਤਰ੍ਹਾਂ। ਉਹਦੇ ਵਿੱਚ ਜਿੰਨਾ ਬੰਦਾ ਆਸ ਰੱਖ ਕੇ ਤੁਰਦਾ ਉਨੀ ਜਿੰਦ ਆਤਮਾ ਦੁਖੀ ਹੁੰਦੀ ਹੈ। ਅੱਜ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ, ਤੇਰੀ ਜਿੰਦ ਦੇ ਦੁਖੀ ਹੋਣ ਦਾ ਕਾਰਨ ਹੈ ਤੂੰ ਉਹਨਾਂ ਚੀਜ਼ਾਂ ਤੇ ਆਸ ਰੱਖ ਲਈ ਜਿਨ੍ਹਾਂ ਨੇ ਆਪਣੀ ਜਗ੍ਹਾ ਤੋਂ ਹਿੱਲ ਜਾਣਾ, ਜਿਨ੍ਹਾਂ ਨੇ ਤੇਰਾ ਸਾਥ ਨਹੀਂ ਦੇਣਾ, ਜੋ ਸਦੀਵੀ ਤੇਰਾ ਸਾਥ ਨਹੀਂ ਦੇ ਸਕਦੇ। ਦੁਨੀਆ ਦਾ ਸਾਥ ਹੈ ਪਰ ਭੰਗ ਰੂਪ ਵਿੱਚ ਹੈ, ਭੰਗ ਸਮਝਦੇ ਹੋ, ਖੰਡਿਤ ਹੋਣ ਵਾਲਾ, ਅੱਜ ਹੈ ਕੱਲ ਨਹੀਂ ਹੋਏਗਾ। ਅੱਜ ਸਰੀਰ ਤੰਦਰੁਸਤ ਹੈ, ਕੱਲ ਹੋ ਸਕਦਾ ਨਾ ਹੋਵੇ। ਅੱਜ ਤੇਰੇ ਸੰਸਾਰ ਦੇ ਲੋਕ ਤੇਰੇ ਮਗਰ ਚੱਲਦੇ ਨੇ, ਕੱਲ ਹੋ ਸਕਦਾ ਤੇਰੇ ਵਿਰੋਧ ਵਿੱਚ ਖਲੋ ਜਾਣ। ਅੱਜ ਪੁੱਤਰ ਧੀਆਂ ਸੰਸਾਰ ਪਰਿਵਾਰ ਤੇਰੇ ਨਾਲ ਹੈ, ਕੱਲ ਹੋ ਸਕਦਾ ਇਹ ਭੰਗ ਹੋ ਜਾਣਗੇ, ਤੇਰੇ ਸਾਥ ਨਹੀਂ ਰਹਿਣਗੇ। ਇਹ ਖਿਆਲ ਵਿੱਚ ਰੱਖਿਓ, ਜਦੋਂ ਬੰਦਾ ਸਰੀਰ ਕਰਕੇ ਰੋਗੀ ਹੁੰਦਾ, ਮੈਨੂੰ ਮਾਫ ਕਰਿਓ, ਭਾਵੇਂ ਇੱਕ ਮਾਂ ਦੇ ਚਾਰ ਪੁੱਤਰ ਹੋਣ, ਗੁਸਤਾਖੀ ਮਾਫ, ਸਰੀਰ ਦਾ ਰੋਗ ਲੰਬਾ ਹੋ ਜਾਏ। ਜਿਹੜੇ ਆਪਣੀ ਜ਼ਬਾਨ ਤੋਂ ਮਾਂ ਜਾਂ ਪਿਓ ਕਹਿ ਕੇ ਕਿੰਨੀ ਥੱਕਦੇ, ਜਿਨ੍ਹਾਂ ਦੀ ਖਾਤਰ ਸਭ ਕੁਝ ਮਿਹਨਤ ਕਰਕੇ ਸਰੀਰ ਤੇ ਦੁੱਖ ਸੁੱਖ ਝੱਲ ਕੇ ਬੰਦਾ ਬਣਾਉਂਦਾ, ਜਿੱਦਣ ਸਰੀਰ ਰੋਗੀ ਹੁੰਦਾ ਉਦਣ ਉਹ ਲੰਬਾ ਸਾਥ ਨਹੀਂ ਦਿੰਦੇ। ਸਾਥ ਭੰਗ ਹੈ, ਰਾਤ ਪਏਗੀ ਉਹ ਆਪਣੇ ਘਰ ਚਲੇ ਜਾਣਗੇ, ਰਾਤ ਪਏਗੀ ਉਹ ਸੌਂ ਜਾਣਗੇ। ਇੱਥੋਂ ਤੱਕ ਚਾਰ ਪੁੱਤਰ ਹੋਣਗੇ, ਇੱਕ ਦੂਜੇ ਨਾਲ ਲੜਨਗੇ, ਮੇਰੇ ਕਿਹੜਾ ਇਕੱਲੇ ਦੀ ਮਾਂ ਹੈ, ਜਿੱਦਾਂ ਦੀ ਮੇਰੀ ਉਦਾਂ ਦੀ ਤੇਰੀ, ਤੂੰ ਵੀ ਹੁਣ ਰਾਤ ਰਹਿ। ਹੋਸਪਿਟਲ ਵਿੱਚ ਮੈਂ ਦੋ ਰਾਤਾਂ ਰਿਹਾ, ਤੂੰ ਵੀ ਦੋ ਰਹਿ। ਅੱਧਾ ਖਰਚਾ ਮੈਂ ਦਿੱਤਾ, ਅੱਧਾ ਤੂੰ ਦੇ। ਦੁਨੀਆਂ ਦਾ ਸਾਥ ਭੰਗ ਰੂਪ ਵਿੱਚ ਹੈ, ਇਹ ਸਦਾ ਨਹੀਂ ਰਹਿੰਦਾ। ਮਰਨ ਤੋਂ ਬਾਅਦ ਵੀ ਲੋਕੀ ਲੜ ਕੇ ਕਹਿੰਦੇ ਨੇ, ਅੱਧਾ ਖਰਚਾ ਤੂੰ ਪਾ ਤੇ ਅੱਧਾ ਭੋਗਦਾ ਮੈਂ ਪਾਵਾਂਗਾ। ਇਹ ਦੁਨੀਆਂ ਦਾ ਸਾਥ ਭੰਗ ਹੈ। ਮੇਰੇ ਗੁਰੂ ਨੇ ਕਿਹਾ, ਇੱਕੋ ਸਾਥ ਅਪੰਗ ਹੈ, ਉਹ ਕਦੇ ਵੀ ਤੇਰਾ ਸਾਥ ਨਹੀਂ ਛੱਡੇਗਾ। ਨਾ ਉਹ ਸੁੱਖ ਵਿੱਚ ਦੂਰ ਹੁੰਦਾ, ਨਾ ਦੁੱਖ ਵਿੱਚ ਦੂਰ ਹੁੰਦਾ, ਨਾ ਉਹ ਤੰਦਰੁਸਤੀ ਵੇਲੇ ਤੇਰਾ ਸਾਥ ਛੱਡਦਾ, ਤੇ ਨਾ ਰੋਗੀ ਹੋਣ ਤੇ ਛੱਡੇਗਾ। ਉਹ ਬੰਦਿਆ, ਦੁਨੀਆਂ ਅੰਤ ਤੇਰੇ ਮਰਨ ਤੇ ਸਾਥ ਛੱਡ ਜਾਏਗੀ। ਇੱਕ ਅਪੰਗ ਸਾਥ ਹੈ ਜਿਹੜਾ ਮਰਨ ਤੋਂ ਬਾਅਦ ਵੀ ਨਹੀਂ ਛੱਡੇਗਾ, ਦਰਗਾਹ ਤੱਕ ਨਹੀਂ ਰਹੇ। ਮਹਾਰਾਜ, ਉਹ ਸਾਥ ਕਿਹੜਾ? ਹਜ਼ੂਰ ਨੇ ਕਿਹਾ, ਉਹਨੂੰ ਲੱਭ, ਗੁਰੂ ਕੋਲ ਆ ਕੇ ਭਾਲ ਕਰ ਉਸ ਸਾਥ ਦੀ। ਉਹਨੂੰ ਸਾਹਿਬ ਨੇ ਕਿਹਾ, ਨਾਨਕ ਕੱਚੜਿਆ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆ। ਜਿਹੜੇ ਸੰਸਾਰ ਦੇ ਕੱਚੇ ਸੀ, ਜਿਨ੍ਹਾਂ ਨੂੰ ਤੋੜਨ ਵਾਸਤੇ ਕਿਹਾ, ਉਹਨਾਂ ਨੂੰ ਮਹਾਰਾਜ ਨੇ ਕਿਹਾ, ਓਏ ਜੀ ਬੰਦੇ ਵਿਛੜੇ, ਓਏ ਮੂਆ ਨਾ ਜਾਈ ਛੋੜ। ਉਹ ਹੈ ਗੁਰੂ ਦਾ ਸਾਥ, ਉਹ ਹੈ ਗੁਰੂ ਦੇ ਸ਼ਬਦ ਦਾ ਸਾਥ, ਜਿਹੜਾ ਤੈਨੂੰ ਮਰਨ ਤੋਂ ਬਾਅਦ ਵੀ ਸਾਥ ਨਹੀਂ ਛੱਡੇਗਾ। ਦੁਨੀਆਂ ਵਿੱਚ ਜਿੰਦ ਤਾਂ ਤਪਦੀ ਹੈ, ਕਿਉਂਕਿ ਬੰਦਾ ਜਿਹਦੇ ਤੇ ਆਸ ਰੱਖਦਾ, ਇੱਕ ਦਿਨ ਉਹ ਆਸ ਟੁੱਟਦੀ ਹੈ, ਅੰਦਰ ਦਾ ਜੀਉ ਜਿੰਦ ਫਿਰ ਤਪਦੀ ਹੈ ਤੇ ਦੁਖੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਇਹ ਵਾਰ ਵਾਰ ਹੁੰਦਾ, ਕਈ ਜਨਮਾਂ ਤੋਂ ਹੋ ਰਿਹਾ, ਅੱਗੇ ਵੀ ਹੋਏਗਾ। ਜੇ ਤੈਨੂੰ ਇਸ ਗੱਲ ਦੀ ਸਮਝ ਨਾ ਲੱਗੀ,
1: ਤਪ ਤਪ ਖਪਾ ਬਹੁਤ ਬੇਕਾਰ,
0: ਤੇ ਵਾਰ ਵਾਰ ਇਹ ਜਿੰਦ ਆਤਮਾ ਤਪਦੀ ਰਹੇਗੀ, ਖੁਆਰ ਹੁੰਦੀ ਰਹੇਗੀ, ਬੇਕਾਰਾਂ ਵਿੱਚ, ਦੁੱਖਾਂ ਵਿੱਚ, ਰੋਗਾਂ ਵਿੱਚ, ਬਿਮਾਰੀਆਂ ਵਿੱਚ, ਫਿਰ ਜਨਮ ਲਏਗਾ, ਫਿਰ ਰੋਗ ਭੋਗੇਗਾ। ਇਸ ਤਰ੍ਹਾਂ ਇਹ ਸਿਲਸਿਲਾ ਪਿਛਲੇ ਕਈ ਜਨਮਾਂ ਤੋਂ ਚੱਲ ਰਿਹਾ, ਅੱਗੇ ਵੀ ਚੱਲਦਾ ਰਹੇਗਾ। ਇਹ ਦੁੱਖ, ਇਹ ਖੁਆਰੀ ਤੇਰੇ ਪੱਲੇ ਤਦੋਂ ਤੱਕ ਰਹੇਗੀ ਜਦੋਂ ਤੱਕ ਤੈਨੂੰ ਆਸ ਨਾ ਤੋੜਨ ਵਾਲੇ ਉਸ ਪਰਮਾਤਮਾ ਵਾਹਿਗੁਰੂ ਜੀ ਤੇ ਵਿਸ਼ਵਾਸ ਨਹੀਂ ਬੱਝਦਾ, ਜਦੋਂ ਤੱਕ ਤੂੰ ਉਸ ਭੰਗ ਅਕਾਲ ਪੁਰਖ ਨਾਲ ਨਹੀਂ ਜੁੜਦਾ। ਤਾਂਹੀਓ ਸਾਹਿਬ ਨੇ ਕਿਹਾ, ਇੱਕੋ ਸਾਥ ਹੈ ਜਿਹੜਾ ਅਪੰਗ ਹੈ, ਉਹਨੂੰ ਕੋਈ ਖੰਡਿਤ ਨਹੀਂ ਕਰ ਸਕਦਾ। ਉਹਦੇ ਅੱਗੇ ਅਰਦਾਸ ਕਰਿਆ ਕਰ, ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਪੰਗੰ ਬਿਕੂਤੇ। ਉਹਦਾ ਸਾਥ ਅਪੰਗ ਰੂਪ ਵਿੱਚ ਹੈ, ਉਹਦੇ ਅੱਗੇ ਅਰਦਾਸ ਕਰ, ਨਹੀਂ ਤੇ ਵਾਰ ਵਾਰ ਜਨਮ ਮਰਨ ਵਿੱਚ ਖੁਆਰ ਹੋਏਗਾ।
1: ਜੈ ਤਨ ਬਾਣੀ ਵਿਸਰ ਜਾਏ,
0: ਇਸ ਨੂੰ ਬਾਣੀ ਵਿਸਰ ਜਾਂਦੀ ਹੈ। ਹੁਣ ਇੱਥੇ ਬਾਣੀ ਦਾ ਅਰਥ ਮਹਾਰਾਜ ਦੀ ਬਾਣੀ ਵਿੱਚੋਂ ਤੁਹਾਨੂੰ ਜਵਾਬ ਮਿਲੇਗਾ। ਬਾਣੀ ਗੁਰੂ, ਗੁਰੂ ਹੈ ਬਾਣੀ, ਜਿਹਨੂੰ ਗੁਰੂ ਵਿਸਰ ਜਾਂਦਾ ਹੈ। ਗੁਰੂ ਦੇ ਅਰਥ ਨੇ ਗਿਆਨ, ਗੁਰੂ ਦੇ ਅਰਥ ਨੇ ਉਹ ਚਾਨਣ ਜਿਹੜਾ ਹਨੇਰੇ ਵਿੱਚ ਪ੍ਰਕਾਸ਼ ਕਰਦਾ। ਗੁਰੂ ਦਾ ਅਰਥ ਹੈ ਉਹ ਆਗੂ ਜਿਹੜਾ ਕਿਸੇ ਉਜਾੜ ਪਏ ਹੋਏ ਨੂੰ ਰਸਤਾ ਦਿਖਾ ਕੇ ਮੋਹਰੇ ਹੁੰਦਾ। ਗੁਰੂ ਦਾ ਅਰਥ ਹੈ ਉਹ ਹਸਤੀ ਜਿਹੜੀ ਆਪ ਉਸ ਜਗ੍ਹਾ ਤੇ ਪਹੁੰਚ ਗਈ ਹੈ ਤੇ ਉਹਦੇ ਵਿੱਚ ਸਮਰੱਥਾ ਹੈ, ਉਹ ਲੱਖਾਂ ਕਰੋੜਾਂ ਨੂੰ ਉਸ ਜਗ੍ਹਾ ਤੇ ਲਿਜਾ ਸਕਦੀ ਹੈ। ਮਹਾਰਾਜ ਨੇ ਕਿਹਾ, ਜਿੱਦਣ ਤੈਨੂੰ ਗੁਰੂ ਦਾ ਉਪਦੇਸ਼ ਵਿਸਰ ਜਾਂਦਾ, ਜਿੱਦਣ ਤੈਨੂੰ ਗੁਰੂ ਭੁੱਲ ਜਾਂਦਾ, ਜਿੱਦਣ ਤੈਨੂੰ ਪਰਮਾਤਮਾ ਦੇ ਘਰ ਦਾ ਦਿੱਤਾ ਗੁਰੂ ਦਾ ਸ਼ਬਦ ਵਿਸਰ ਜਾਂਦਾ, ਜਿਸ ਦਿਨ ਤੈਨੂੰ ਪਰਮਾਤਮਾ ਦੀ ਯਾਦ ਵਿਸਰ ਜਾਏਗੀ, ਫਿਰ ਤੇਰੀ ਹਾਲਤ ਇਸ ਤਰ੍ਹਾਂ ਦੀ ਹੋਏਗੀ ਜਿਵੇਂ ਕੋਈ ਬਹੁਤ ਪੱਕਾ ਕੋੜ ਦਾ ਰੋਗੀ ਹੋਵੇ, ਜਿਸ ਰੋਗ ਦਾ ਕੋਈ ਵੀ ਇਲਾਜ ਨਹੀਂ ਹੁੰਦਾ।
1: ਸਿਓ ਪੱਕਾ ਰੋਗੀ ਵਿਲ ਲਾਏ,
0: ਪੱਕਾ ਰੋਗੀ ਦਾ ਅਰਥ ਕੀਤਾ ਕੋੜ ਦਾ ਉਹ ਰੋਗ ਜਿਹੜਾ ਹਟਦਾ ਨਹੀਂ। ਇਸ ਸ਼ਬਦ ਦੀ ਉਥਾਨ ਦਾ ਸੰਬੰਧਤ ਹੈ ਇਤਿਹਾਸ ਵਿੱਚ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਉਦਾਸੀਆਂ ਕਰਦਿਆਂ ਕਰਦਿਆਂ ਦੀਪਾਲਪੁਰ ਗਏ, ਔਰ ਜਦੋਂ ਮਹਾਰਾਜ ਉਸ ਨਗਰ ਵਿੱਚ ਗਏ ਤਾਂ ਰਾਤ ਪੈ ਚੁੱਕੀ ਸੀ। ਹਜ਼ੂਰ ਨੂੰ ਭਾਈ ਮਰਦਾਨਾ ਜੀ ਨੇ ਕਿਹਾ, ਮਹਾਰਾਜ ਰਾਤ ਪੈ ਗਈ ਹੈ, ਰੁਕਣਾ ਨਹੀਂ। ਕਹਿਣਗੇ, ਰੁਕਣਾ ਹੈ ਮਰਦਾਨਾ, ਪਰ ਰੁਕਣਾ ਉੱਥੇ ਹੈ ਜਿੱਥੇ ਕੋਈ ਜਾਗਦਾ ਹੋਇਆ। ਮਹਾਰਾਜ, ਜਾਗਦੇ ਦੀ ਕੀ ਨਿਸ਼ਾਨੀ ਹੈ? ਕਹਿਣ ਲੱਗੇ, ਜਾਗਦੇ ਦੀ ਨਿਸ਼ਾਨੀ ਹੈ ਉਹਦੇ ਘਰ ਵਿੱਚ ਚਾਨਣ ਹੋਏਗਾ, ਕੋਈ ਦੀਵਾ ਜਗਦਾ ਹੋਏ। ਤਾਂ ਪੂਰੇ ਪਿੰਡ ਵਿੱਚੋਂ, ਦੀਪਾਲਪੁਰ ਵਿੱਚੋਂ ਲੰਘ ਗਏ, ਕਿਸੇ ਦੇ ਘਰ ਦੀਵਾ ਬੱਤੀ ਨਹੀਂ ਸੀ ਜਗਦਾ। ਰਾਤ ਦਾ ਭੁੱਪ ਹਨੇਰਾ, ਲੋਕ ਭੂਕ ਨੀਂਦ ਵਿੱਚ ਸੁੱਤੇ ਨੇ। ਜਿਵੇਂ ਹੀ ਮਹਾਰਾਜ ਨੇ ਪਿੰਡ ਪਾਰ ਕੀਤਾ, ਮਰਦਾਨੇ ਕਿਹਾ, ਮਹਾਰਾਜ ਪਿੰਡ ਤੇ ਲੰਘੇ, ਕੋਈ ਜਾਗਦਾ ਹੀ ਨਹੀਂ। ਹਜ਼ੂਰ ਨੇ ਕਿਹਾ ਮਰਦਾਨਿਆ ਜਾਗਦਾ ਜਿਹੜਾ ਹੁਣ ਜਾਗਿਆ ਤੇ ਹੁਣ ਚੇਤੇ ਕਰ ਰਿਹਾ ਉਹਦੇ ਕੋਲ ਜਾਣਾ। ਮਹਾਰਾਜ ਕਿੱਥੇ ਮਿਲੇਗਾ? ਹਜ਼ੂਰ ਕਹਿੰਦੇ ਤੁਰਦੇ ਚੱਲ। ਤੁਰਦਿਆਂ ਤੁਰਦਿਆਂ ਪਿੰਡ ਲੰਘੇ, ਜਦੋਂ ਲਹਿੰਦੇ ਵਾਲੇ ਪਾਸੇ ਸ਼ਮਸ਼ਾਨ ਘਾਟ ਵੱਲ ਗਏ ਤੇ ਨਜ਼ਰ ਪਈ ਦੂਰ ਇੱਕ ਦੀਵਾ ਜਗਦਾ, ਉਹਦੀ ਸਿੱਧੇ ਚਲੇ ਗਏ। ਉਹ ਦੀਵਾ ਕਿਸੇ ਕੁੱਲੀ ਵਿੱਚੋਂ ਰੋਸ਼ਨੀ ਦਿਸ ਰਹੀ ਸੀ, ਕੱਖਾਂ ਘਾਸ ਕੰਨਿਆਂ ਦੀ ਛੰਨ ਪਈ ਹੈ। ਨਜ਼ਦੀਕ ਪਹੁੰਚੇ ਉਹਦੇ ਵਿੱਚੋਂ ਬੜੀ ਭਿਆਨਕ ਰੋਣ ਦੀ ਆਵਾਜ਼ ਆ ਰਹੀ, ਕੋਈ ਬਹੁਤ ਦੁਖੀ ਹੋ ਕੇ ਕਹਿ ਰਿਹਾ, ਐ ਪਰਮਾਤਮਾ ਰੱਬ ਜੀ ਇਹਦੇ ਨਾਲੋਂ ਮੌਤ ਦੇ ਦੇ, ਮੈਂ ਜੀਣਾ ਨਹੀਂ ਚਾਹੁੰਦਾ, ਮੈਨੂੰ ਮੌਤ ਦੇ। ਇਸ ਤਰ੍ਹਾਂ ਤੜਫ ਕੇ ਕੋਈ ਕੁਰਲਾ ਕੇ ਆਵਾਜ਼ ਦੇ ਰਿਹਾ। ਮਹਾਰਾਜ ਨੇ ਕਿਹਾ ਮਰਦਾਨੇ ਇਸ ਬੰਦੇ ਨੂੰ ਵੇਖ ਕੇ ਕੌਣ ਹੈ? ਗੁਰੂ ਤੇ ਜਾਣਦਾ ਸਭ ਕੁਝ। ਜਦੋਂ ਭਾਈ ਮਰਦਾਨਾ ਜੀ ਨੇ ਕੁੱਲੀ ਵਿੱਚ ਆ ਕੇ ਵੇਖਿਆ, ਇੱਕਦਮ ਕੱਪੜੇ ਦੇ ਨਾਲ ਮੂੰਹ ਕੱਜ ਕੇ ਬਾਹਰ ਆ ਗਏ। ਮਹਾਰਾਜ ਉਹ ਬੰਦਾ ਤੇ ਮੈਨੂੰ ਨਜ਼ਰ ਨਹੀਂ ਪਿਆ, ਪਰ ਮਹਾਰਾਜ ਅੰਦਰ ਇੰਨੀ ਬਦਬੂ ਹੈ ਕਿ ਉਸ ਦੁਰਗੰਧ ਵਿੱਚ ਇੱਕ ਪਲ ਵੀ ਖਲੋਤਾ ਨਹੀਂ ਜਾ ਸਕਦਾ। ਹਜ਼ੂਰ ਨੇ ਕਿਹਾ ਇਹਦੀ ਦੁਰਗੰਧ ਤੇ ਦੂਰ ਕਰਨੀ ਹੈ ਮਰਦਾਨਿਆ, ਨਫ਼ਰਤ ਨਾ ਕਰ, ਜਾਂ ਇਹਨੂੰ ਕੁੱਲੀ ਚੋਂ ਬਾਹਰ ਕੱਢ ਕੇ ਲਿਆ। ਜਦੋਂ ਉਸ ਕੋਹੜੀ ਰੋਗੀ ਦੇ ਕੋਲ ਭਾਈ ਮਰਦਾਨਾ ਗਏ, ਆਵਾਜ਼ ਦੇ ਕੇ ਕਿਹਾ ਸੱਜਣਾ ਆ ਕੁੱਲੀ ਤੋਂ ਬਾਹਰ ਆ ਜਾ। ਕੋਹੜੀ ਬੰਦੇ ਦੀ ਬਾਂਹ ਪਕੜ ਕੇ ਬਾਹਰ ਕੱਢਿਆ, ਉਹਦੇ ਹੱਥ ਬਾਹਾਂ ਮੂੰਹ ਇਸ ਤਰ੍ਹਾਂ ਫੋੜਿਆਂ ਨਾਲ ਪਾਣੀ ਚੋ ਰਿਹਾ ਸੀ, ਬੜੀ ਬੇਬਲ ਹਾਲਤ ਹੈ। ਹਜ਼ੂਰ ਦੇ ਸਾਹਮਣੇ ਲਿਆ ਕੇ ਬਿਠਾ ਦਿੱਤਾ। ਰੋਂਦੇ ਕੋਹੜੀ ਨੇ ਕਿਹਾ ਤੁਸੀਂ ਕੌਣ ਹੋ? ਮੇਰੇ ਤੋਂ ਤਾਂ ਮੇਰੇ ਆਪਣੇ ਵੀ ਮੂੰਹ ਮੋੜ ਗਏ, ਮੇਰੇ ਤੋਂ ਤਾਂ ਮੇਰੇ ਆਪਣੇ ਨਫ਼ਰਤ ਕਰਨ ਲੱਗ ਪਏ, ਤੁਸੀਂ ਕੌਣ ਹੋ ਜਿਹੜੇ ਕੋਹੜੀ ਤੇ ਤਰਸ ਕਰ ਰਹੇ ਹੋ? ਭਾਈ ਮਰਦਾਨ ਨੇ ਕਿਹਾ ਇਹ ਕਲਯੁਗ ਤਾਰਕ ਧੰਨ ਗੁਰੂ ਨਾਨਕ ਸਾਹਿਬ ਨੇ। ਕੋਹੜੀ ਦੇ ਕੰਨਾਂ ਚ ਆਵਾਜ਼ ਪਈ, ਇੰਜ ਲੱਗਾ ਜਿਵੇਂ ਗੁਰੂ ਨਾਨਕ ਸਾਹਿਬ ਦਾ ਨਾਮ ਕੰਨਾਂ ਵਿੱਚ ਪੈਂਦਿਆਂ ਦਿਲ ਸ਼ਾਂਤ ਹੋ ਗਿਆ ਹੋਵੇ। ਧੰਨ ਗੁਰੂ ਨਾਨਕ ਸਾਹਿਬ ਦੇ ਸਿਰਮੁਖ ਬਹਿ ਗਿਆ। ਇਹਦਾ ਮੂੰਹ ਹੱਥ ਪੈਰ ਬਾਹਾਂ ਭਰੀਆਂ ਨੇ ਕੋਹੜ ਨਾਲ। ਹਜ਼ੂਰ ਨੇ ਕਿਹਾ ਸੱਜਣਾ ਤੇਰਾ ਨਾਮ ਕੀ ਹੈ? ਉਹਨੇ ਅੱਖਾਂ ਭਰ ਕੇ ਰੋ ਪਿਆ, ਵਿਰਾਗ ਵਿੱਚ ਕਿਹਾ ਮਹਾਰਾਜ ਹੁਣ ਕਾਹਦਾ ਨਾਮ, ਕਦੇ ਨਾਮ ਹੁੰਦਾ ਸੀ ਮੇਰਾ? ਮਹਾਰਾਜ ਇਸ ਪਿੰਡ ਚੋਂ ਲੰਘ ਕੇ ਆਏ ਹੋ, ਉਸ ਪਿੰਡ ਉਸ ਇਲਾਕੇ ਵਿੱਚ ਕਦੇ ਨਾਮ ਸੀ? ਲੋਕ ਮੈਨੂੰ ਪ੍ਰੇਮਾ ਸੇਠ ਕਹਿੰਦੇ ਸੀ, ਦੂਰੋਂ ਦੂਰੋਂ ਲੋਕ ਵਿਆਜ ਤੇ ਪੈਸੇ ਲੈਣ ਆਉਂਦੇ ਸੀ, ਵੱਡੇ ਵੱਡੇ ਲੋਕ ਮੇਰੇ ਅੱਗੇ ਸਿਰ ਝੁਕਾਉਂਦੇ ਸੀ। ਪਾਤਸ਼ਾਹ ਉਦੋਂ ਨਾਮ ਸੀ, ਅੱਜ ਕਾਹਦਾ ਨਾਮ ਰਹਿ ਗਿਆ? ਹੁਣ ਤਾਂ ਮੇਰੇ ਆਪਣੇ ਵੀ ਪ੍ਰੇਮਾ ਕੋਹੜੀ ਕਹਿੰਦੇ ਨੇ, ਕੋਹੜੀ ਜਾਣ ਕੇ ਆਪਣਿਆਂ ਨੇ ਵੀ ਘਰੋਂ ਕੱਢ ਦਿੱਤਾ। ਮਨ ਵਿੱਚ ਵਹਿਮ ਪੈ ਗਿਆ ਕਿਸੇ ਹੋਰ ਨੂੰ ਨਾ ਲੱਗ ਜਾਏ, ਉਹਨਾਂ ਘਰੋਂ ਬਾਹਰ ਜ਼ਮੀਨ ਵਿੱਚ ਛੰਨ ਬਣਾ ਦਿੱਤੀ। ਮਹਾਰਾਜ ਕੁਝ ਮਹੀਨੇ ਦਿਨ ਤਾਂ ਰੋਟੀ ਦਿੰਦੇ ਰਹੇ, ਹੁਣ ਤੇ ਭੁੱਲ ਹੀ ਗਏ ਕਿ ਸਾਡਾ ਕੋਈ ਸੀ। ਹੁਣ ਮੈਨੂੰ ਤਨ ਦਾ ਰੋਗ ਵੀ ਸਤਾਉਂਦਾ ਤੇ ਪੇਟ ਦੀ ਭੁੱਖ ਵੀ ਸਤਾਉਂਦੀ ਹੈ, ਇਹਦੇ ਨਾਲੋਂ ਚੰਗਾ ਮੇਰੀ ਮੌਤ ਹੋ ਜਾਏ, ਮਹਾਰਾਜ ਮੈਨੂੰ ਮੌਤ ਦੇ ਦਿਓ। ਹਜ਼ੂਰ ਨੇ ਕਿਹਾ ਭਾਈ ਸੱਜਣਾ ਤੈਨੂੰ ਮੌਤ ਨਹੀਂ, ਅਸੀਂ ਜੀਵਨ ਦੇਣ ਆਏ। ਕੌਣ ਕਿਹਾ ਮਹਾਰਾਜ? ਮਹਾਰਾਜ ਮੇਰੇ ਕੋੜ ਉੱਤੇ ਤੁਹਾਨੂੰ ਨਫ਼ਰਤ ਨਹੀਂ ਆਉਂਦੀ? ਹਜ਼ੂਰ ਨੇ ਕਿਹਾ ਸੱਜਣਾ ਤੇਰਾ ਤੇ ਸਿਰਫ ਤਨ ਕੋੜੀ ਹੈ, ਔਰ ਕੁਝ ਪਰਸੈਂਟ ਤੇਰਾ ਮਨ ਕੋੜੀ ਹੈ, ਮਨ ਦੇ ਕੋੜੀ ਕਰਕੇ ਤੇਰਾ ਤਨ ਕੋੜੀ ਹੋਇਆ। ਸੱਜਣਾ ਇਹ ਤਨ ਦਾ ਕੋੜ ਹੈ, ਅਸੀਂ ਤੇ ਮਨ ਦੇ ਕੋੜੀਆਂ ਤੋਂ ਵੀ ਨਫ਼ਰਤ ਨਹੀਂ ਕਰੀਦੀ, ਸਾਡੀ ਡਿਊਟੀ ਹੀ ਰੱਬ ਦੇ ਘਰੋਂ ਕੋੜ ਹਟਾਉਣ ਦੀ ਲੱਗੀ ਹੈ। ਹਜ਼ੂਰ ਨੇ ਕੋਲ ਬਿਠਾ ਕੇ ਕਿਹਾ ਪ੍ਰੇਮੇ ਕੋੜੀ ਤੈਨੂੰ ਰੋਗ ਪਤਾ ਕਿਉਂ ਲੱਗਾ? ਰੱਬ ਨੇ ਕਈ ਜਨਮ ਤੈਨੂੰ ਸੁੱਖ ਦਿੱਤਾ, ਕਿਸੇ ਜਨਮ ਵਿੱਚ ਵੀ ਤੂੰ ਰੱਬ ਦਾ ਸ਼ੁਕਰ ਨਹੀਂ ਕੀਤਾ, ਉਹਦੀਆਂ ਦਾਤਾਂ ਦਾ ਬੁਰਾ ਇਸਤੇਮਾਲ ਕੀਤਾ, ਲੋਕਾਂ ਨਾਲ ਬੇਈਮਾਨੀ ਠੱਗੀ ਚੋਰੀ ਕਰਕੇ ਜੀਵਨ ਬਤੀਤ ਕੀਤਾ। ਜਿੱਦਣ ਕਿਸੇ ਦੇ ਪਾਪ ਭਰ ਜਾਣ ਉਦਣ ਪਰਤ ਕੇ ਉਹਨੂੰ ਪਾਪਾਂ ਦਾ ਫਲ ਮਿਲਦਾ। ਅੱਜ ਵੇਖ ਜਿਨ੍ਹਾਂ ਤੇ ਆਸ ਰੱਖ ਕੇ ਬੈਠਾ ਸੀ ਤੇਰੇ ਪੁੱਤਰ ਧੀਆਂ ਕਿੱਥੇ ਨੇ? ਅੱਜ ਕੌਣ ਹੈ ਜਿਨ੍ਹਾਂ ਦੀ ਖਾਤਰ ਇੱਕ ਦੂਣੀ ਦੋ ਦੋ ਦੂਣੀ ਚਾਰ ਕਰਕੇ ਜ਼ਮੀਨਾਂ ਵਧਾਉਂਦਾ ਸੀ? ਅੱਜ ਕਿਹੜਾ ਤੇਰੇ ਕੋਲ ਹੈ ਤੇਤੋਂ ਸਭ ਮੂੰਹ ਮੋੜ ਗਏ? ਜਦੋਂ ਦੁਨੀਆਂ ਵੱਲੋਂ ਆਸ ਟੁੱਟ ਜਾਏ ਕੋਈ ਪਰਮਾਤਮਾ ਨੂੰ ਉਦਣ ਚੇਤੇ ਕਰੇ, ਫਿਰ ਰੱਬ ਨੂੰ ਇਹ ਕਿਰਪਾ ਕਰਨੀ ਪੈਂਦੀ ਜਿਹੜੀ ਅੱਜ ਤੇਰੇ ਤੇ ਹੋਣ ਲੱਗੀ ਹੈ। ਉਹ ਰੋ ਰਿਹਾ ਸੀ। ਮਹਾਰਾਜ ਨੇ ਗਲ ਵਿੱਚੋਂ ਇਸ ਤਰ੍ਹਾਂ ਕੱਪੜਾ ਲਾਹ ਕੇ ਦਿੱਤਾ ਹਜ਼ੂਰੀਆ। ਭਾਈ ਮਰਦਾਨੇ ਨੂੰ ਕਿਹਾ ਇਹਦੇ ਜ਼ਖਮਾਂ ਤੇ ਫੇਰ ਇਹਦਾ ਪਾਣੀ ਸੁਕਾ। ਨਾਲ ਦੀ ਨਾਲ ਉਹਦੇ ਹੱਥ ਪੈਰ ਮੂੰਹ ਤੇ ਕੱਪੜੇ ਨਾਲ ਪਾਣੀ ਸੁਕਾਇਆ ਤੇ ਨਾਲ ਹਜ਼ੂਰ ਨੇ ਕਿਹਾ ਜਪ ਪ੍ਰੇਮੇ ਕੋੜੀ ਸਤਨਾਮ ਸ੍ਰੀ ਵਾਹਿਗੁਰੂ। ਕਈ ਘੜੀਆਂ ਨਾਮ ਜਪਦਾ ਰਿਹਾ। ਅੰਮ੍ਰਿਤ ਵੇਲਾ ਹੋਣ ਤੱਕ ਉਹਦਾ ਕੋੜ ਮੱਧਮ ਪੈ ਗਿਆ, ਸਰੀਰ ਚੋਂ ਪਾਣੀ ਸਿਮਣਾ ਬੰਦ ਹੋ ਗਿਆ। ਇੰਜ ਲੱਗਾ ਜਿਵੇਂ ਸਰੀਰ ਦਾ ਭਾਰ ਉਤਰ ਗਿਆ ਹੋਵੇ। ਫਿਰ ਅੰਮ੍ਰਿਤ ਵੇਲਾ ਹੋਇਆ, ਹਜ਼ੂਰ ਨੇ ਉੱਥੇ ਬਹਿ ਕੇ ਸ਼ਬਦ ਉਚਾਰਨ ਕੀਤਾ, ਤੇਰੀ ਜਿੰਦ ਤਪਦੀ ਹੈ ਕਿਉਂਕਿ ਤੈਨੂੰ ਰੱਬ ਦਾ ਉਪਦੇਸ਼ ਵਿਸਰ ਗਿਆ। ਆਹ ਸ਼ਬਦ ਕੁਝ ਵਿਦਵਾਨ ਇਸ ਤਰ੍ਹਾਂ ਉਥਾਨਕਾ ਲਿਖਦੇ ਨੇ, ਉੱਥੇ ਬਹਿ ਕੇ ਸਾਹਿਬ ਨੇ ਕਿਹਾ ਕਿ ਜੀਉ ਤਪਦ ਹੈ ਬਾਰੋ ਬਾਰ, ਤਪ ਤਪ ਖੱਪੈ ਬਹੁਤ ਵਿਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਤੇ ਮਹਾਰਾਜ ਨੇ ਅੱਗੇ ਫਿਰ ਉਹਦਾ ਕਾਰਨ ਦੱਸਿਆ, ਤੈਨੂੰ ਰੋਗ ਕਿਉਂ ਫੁੱਟਿਆ, ਤੈਨੂੰ ਕੋੜ ਕਿਉਂ ਲੱਗਿਆ, ਜਿਹੜੇ ਰੱਬ ਨੇ ਅੱਖਾਂ ਨੱਕ ਕੰਨ ਜੇਬਾਂ ਸਭ ਕੁਝ ਦਿੱਤਾ ਸੀ, ਕਦੇ ਇਸ ਜੇਬਾਂ ਨਾਲ ਤੂੰ ਜਪਿਆ ਹੀ ਨਹੀਂ ਪ੍ਰੇਮਿਆ ਸਤਨਾਮ ਸ੍ਰੀ ਵਾਹਿਗੁਰੂ। ਉਹਦੇ ਤਨ ਦਾ ਕੋੜ ਹਟਾਇਆ, ਉਹਨੂੰ ਨਾਮ ਜਪਾ ਕੇ ਗਿਆਨ ਦੇ ਕੇ ਮਨ ਦਾ ਕੋੜ ਹਟਾਇਆ। ਪਰਤ ਕੇ ਕਿਹਾ, ਹੁਣ ਘਰ ਨਾ ਜਾਈ, ਤੇਰੇ ਕੋਲ ਸਭ ਆਉਣਗੇ, ਇੱਥੇ ਬਹਿ ਕੇ ਨਾਮ ਜਪ ਤੇ ਦੂਜਿਆਂ ਨੂੰ ਜਪਾ ਜਾ, ਜਿਹੜਾ ਤੇਰੀ ਸੰਗਤ ਕਰੇਗਾ ਉਹਦੇ ਤਨ ਦਾ ਕੋੜ ਨਹੀਂ ਉਹਦੇ ਮਨ ਦਾ ਕੋੜ ਵੀ ਹਟੇਗਾ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੱਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ।
0: ਉਹਦੇ ਤਨ ਦਾ ਕੋੜ ਹਟਾਇਆ, ਉਹਨੂੰ ਨਾਮ ਜਪਾ ਕੇ ਗਿਆਨ ਦੇ ਕੇ ਮਨ ਦਾ ਕੋੜ ਹਟਾਇਆ। ਪਰਤ ਕੇ ਕਿਹਾ, ਹੁਣ ਘਰ ਨਾ ਜਾਈ, ਤੇਰੇ ਕੋਲ ਸਭ ਆਉਣਗੇ, ਇੱਥੇ ਬਹਿ ਕੇ ਨਾਮ ਜਪ ਤੇ ਦੂਜਿਆਂ ਨੂੰ ਜਪਾ ਜਾ, ਜਿਹੜਾ ਤੇਰੀ ਸੰਗਤ ਕਰੇਗਾ ਉਹਦੇ ਤਨ ਦਾ ਕੋੜ ਨਹੀਂ ਉਹਦੇ ਮਨ ਦਾ ਕੋੜ ਵੀ ਹਟੇਗਾ। ਗੁਰੂ ਨੇ ਉੱਥੇ ਧਰਮਸ਼ਾਲ ਬਖਸ਼ਿਸ਼ ਕੀਤੀ। ਅੱਜ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਮੁੱਚੀ ਕਾਇਨਾਤ ਦੇ ਲੋਕਾਂ ਦਾ ਇਹ ਦੁੱਖ ਬਿਆਨ ਕਰ ਰਹੇ ਨੇ, ਕਿਉਂ ਇਹ ਰੋਗ ਲੱਗਦੇ ਨੇ, ਕਿਉਂਕਿ ਰੱਬ ਦੀ ਯਾਦ ਵਿਸਰ ਜਾਂਦੀ ਹੈ। ਸੰਸਾਰ ਪਦਾਰਥਾਂ ਤੇ ਬੰਦਾ ਆਸ ਰੱਖਦਾ, ਇੱਕ ਦਿਨ ਆਸ ਟੁੱਟਦੀ ਹੈ, ਇਹ ਫਿਰ ਅੰਦਰੋਂ ਦੁਖੀ ਹੋ ਕੇ, ਪਰੇਸ਼ਾਨ ਹੋ ਕੇ ਸੰਸਾਰ ਵਿੱਚ

ਕਿ ਰੋਸ ਕਰੇ ਰੱਬ ਨਾਲ, ਮੈਨੂੰ ਕਾਹਦੇ ਲਈ ਲਾਏ ਨੇ, ਮੈਂ ਕੀ ਕੀਤਾ, ਮੈਂ ਕਿਹੜੇ ਪਾਪ ਕੀਤੇ। ਕਹਿਣਗੇ ਸੱਜਣਾ, ਜੋ ਜੋ ਕਰੇ ਸੋਈ ਪ੍ਰਭ ਜਾਣੇ, ਅਵਰ ਨਾ ਕਛੂ ਐ ਸ਼ਾਨੀ, ਤੇਰੀ ਹਰ ਕਰਤੂਤ ਉਹ ਜਾਣਦਾ। ਕੁਝ ਗੱਲਾਂ ਤੈਨੂੰ ਵੀ ਚੇਤੇ ਨੀ ਜਿਹੜੀਆਂ ਤੂੰ ਪਾਪ ਕੀਤੇ ਨੇ, ਉਹ ਪਰਮਾਤਮਾ ਨੂੰ ਸਭ ਕੁਝ ਚੇਤੇ ਐ। ਤੇਰਾ ਬੋਲਣਾ ਬਿਲਕੁਲ ਝੱਖਣ ਖੁਆਰ ਹੈ, ਕਿਉਂਕਿ ਤੂੰ ਰੋਸ ਗਲਤ ਕਰ ਰਿਹਾ। ਜੋ ਤੈਨੂੰ ਮਿਲਿਆ ਤੇਰੇ ਕਰਮਾਂ ਦੇ ਦੋਸ਼ ਕਰਕੇ ਮਿਲਦਾ।

0: ਜਨਾ।
1: ਫਿਰ ਸਵਾਲ ਕਈਆਂ ਦਾ ਇਹ ਹੁੰਦਾ ਕਿ ਜੇ ਕੀਤੇ ਕਰਮਾਂ ਦਾ ਦੋਸ਼ ਹੀ ਦੁੱਖ ਭੋਗਣਾ ਫਿਰ ਗੁਰੂ ਦਾ ਨਾਮ ਜਪਣ ਦਾ ਕੀ ਲਾਭ, ਜੇ ਕਰਮਾਂ ਦਾ ਦੁੱਖ ਭੋਗਣਾ ਹੀ ਪੈਣਾ ਫਿਰ ਗੁਰੂ ਕੋਲ ਆਉਣ ਦੀ ਕੀ ਜ਼ਰੂਰਤ। ਇੱਕ ਬੇਨਤੀ ਸਮਝਿਓ ਸਾਧ ਸੰਗਤ, ਕਰਮਾਂ ਦਾ ਦੁੱਖ ਮਨੁੱਖ ਨੂੰ ਭੋਗਣਾ ਪੈਂਦਾ, ਪਰ ਇਹ ਵੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਹੀ ਕਿਤੇ ਤੂੰ ਗੁਰੂ ਦੇ ਅੱਗੇ ਆ ਕੇ ਆਪਾਂ ਸਰੈਂਡਰ ਕਰ ਦੇ ਕਿ ਮੇਰੇ ਵਸ ਦੀ ਗੱਲ ਨਹੀਂ, ਗੁਰੂ ਅੱਗੇ ਆਪਾਂ ਸਮਰਪਣ ਕਰ, ਗੁਰੂ ਤੇਰੇ ਪਾਪਾਂ ਦੀ ਜ਼ਿੰਮੇਵਾਰੀ ਲੈ ਲਏਗਾ। ਇੱਥੋਂ ਤੱਕ ਗੁਰੂ ਸਮਰੱਥਾ ਰੱਖਦਾ, ਇੱਕ ਵੀ ਕੀਤੇ ਕਰਮ ਦਾ ਫਲ ਤੈਨੂੰ ਭੋਗਣਾ ਨਹੀਂ ਪਏ। ਗੁਰੂ ਕੱਟ ਦਿੰਦਾ, ਪਰ ਉਹਦੇ ਵਾਸਤੇ ਤੇਰਾ ਅੰਦਰ ਪੂਰਾ ਵਿਸ਼ਵਾਸ ਔਰ ਪ੍ਰੇਮ ਹੋਣਾ ਚਾਹੀਦਾ। ਦੇਖੋ ਭਗਤਾਂ ਨੇ ਇਹ ਚੀਜ਼ ਅਜ਼ਮਾ ਕੇ ਸੰਸਾਰ ਦੇ ਸਾਹਮਣੇ ਰੱਖੀ। ਬਾਬਾ ਸਦਨਾ ਜੀ ਦਾ ਬਚਨ ਨੇ ਤੁਹਾਨੂੰ ਯਾਦ ਰਹਿੰਦਾ, ਪਹਿਲਾਂ ਉਹਨਾਂ ਨੇ ਇੱਥੋਂ ਗੱਲ ਸ਼ੁਰੂ ਕੀਤੀ, ਨ੍ਰਿਪ ਕੰਨਿਆਂ ਕੇ ਕਾਰਨ ਇੱਕ ਪਿਆ ਭੇਖ ਧਾਰੀ, ਕਾਮਾਰਥੀ ਸਵਾਰਥੀ ਬਾਕੀ ਪੈ ਸਵਾਰੀ। ਰੱਬ ਨੂੰ ਕਹਿੰਦੇ ਨੇ ਕੋਈ ਕਮਾਰਥੀ ਬੰਦਾ ਕਾਮ ਬਸ ਹੋ ਕੇ ਤੇਰਾ ਭੇਖ ਧਾਰਦਾ, ਔਰ ਜਿੱਦਣ ਤੂੰ ਲਾਜ ਰੱਖਣ ਤੇ ਆਉਂਦਾ ਉਦਣ ਲਾਜ ਰੱਖਣ ਵਾਲਿਆ ਪਰਮਾਤਮਾ ਭਾਵੇਂ ਬੰਦੇ ਦੇ ਅੰਦਰ ਗੁਣ ਨਹੀਂ ਪਰ ਤੂੰ ਲਾਜ ਰੱਖਣ ਤੇ ਆ ਜਾਏ ਤਾਂ ਭੇਖ ਧਾਰੀ ਦੀ ਵੀ ਲਾਜ ਰੱਖ। ਤੂੰ ਪਰਦਾ ਢੱਕਣ ਤੇ ਆ ਜਾਏ ਤੇ ਭੇਖ ਧਾਰੀ ਦਾ ਵੀ ਪਰਦਾ ਢੱਕਦੇ। ਐ ਮਾਲਕ ਮੈਨੂੰ ਇੱਕ ਗੁਣ ਦੱਸ, ਜੇ ਫਿਰ ਤੇਰੇ ਕੋਲ ਆ ਕੇ ਕਰਮ ਨੀ ਨਾਸ਼ ਹੋਣੇ ਤੇਰੇ ਕੋਲ ਆਉਣ ਦਾ ਕੀ ਫਾਇਦਾ। ਰੱਬ ਨਾਲ ਸਿੱਧੀ ਗੱਲ, ਵੇਖੋ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਬਿਲਕੁਲ ਕੋਈ ਬੰਦਾ ਸ਼ਾਂਤ ਹੋਵੇ, ਉਹਨੂੰ ਕੋਲ ਜਾ ਕੇ ਕੋਈ ਕਵੇ ਤੇਰੇ ਹੁੰਦਿਆਂ ਆਹ ਕੁਝ ਹੋ ਗਿਆ ਤੇਰਾ ਕੀ ਫਾਇਦਾ, ਪਰਤ ਕੇ ਬੰਦੇ ਦੀ ਅੰਦਰੋਂ ਅਣਖ ਜਾਗਦੀ ਹੈ, ਉਹ ਉੱਠ ਕੇ ਬਾਹਾਂ ਟੁੰਗ ਲੈਂਦਾ, ਦੱਸ ਕਰਨਾ ਕੀ ਹੈ, ਕੀਤਾ ਕਿਨੇ ਹੈ, ਉਹਦੀ ਅਣਖ ਝੰਡੋੜੀ ਗਈ। ਰੱਬ ਦੇ ਪਿਆਰੇ ਭਗਤ ਪ੍ਰੇਮ ਵਿੱਚ ਆ ਕੇ ਰੱਬ ਨਾਲ ਇਹ ਗੱਲ ਕਰਦੇ ਨੇ, ਰੱਬ ਜੀ ਤੇਰੇ ਕੋਲ ਆਉਣ ਦਾ ਕੀ ਫਾਇਦਾ, ਤੈਨੂੰ ਯਾਦ ਕਰਨ ਦਾ ਕੀ ਲਾਭ, ਜੇ ਤੇਰੇ ਛੱਡੀ ਇਹ ਮਾਇਆ ਵਿਕਾਰ ਹੀ ਸਾਨੂੰ ਖਾ ਜਾਣ। ਸ਼ੇਰ ਦੇ ਕੋਲ ਆਉਣ ਦਾ ਕੀ ਫਾਇਦਾ ਜੇ ਗਿੱਦੜ ਹੀ ਖਾ ਜਾਣ। ਤੇ ਫਿਰ ਇਸ ਤਰ੍ਹਾਂ ਰੱਬ ਅੱਗੇ ਅਰਦਾਸ ਕੀਤੀ, ਰੱਬ ਕਹਿੰਦਾ ਹੁਣ ਦੱਸ ਕਰਨਾ ਕੀ ਹੈ। ਇੱਕੋ ਹੀ ਇਸ਼ਾਰਾ ਰੱਬ ਕਰਦਾ ਔਰ ਉਹ ਮਿਹਰ ਦੀ ਨਜ਼ਰ ਦਾ ਇਸ਼ਾਰਾ ਪਰਤ ਕੇ ਸਾਰੇ ਵਿਕਾਰ ਉਹਦੇ ਅੱਗੇ ਚੁੱਕ ਜਾਂਦੇ। ਹੁਣ ਧਿਆਨ ਨਾਲ ਸੁਣਿਓ, ਉੱਥੇ ਭਗਤ ਸਦਨਾ ਜੀ ਨੇ ਕਿਹਾ, ਕਹਿਣਗੇ ਤਬ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬਕ ਗ੍ਰਾਸੈ। ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਜੇ ਗਿੱਦੜ ਖਾ ਜਾਣ, ਰੱਬ ਫਿਰ ਖਾਣ ਨਹੀਂ ਦਿੰਦਾ। ਉਹ ਸਿੱਖਾ ਗੁਰੂ ਅੱਗੇ ਆ ਕੇ ਇਸ ਤਰ੍ਹਾਂ ਸਮਰਪਣ ਕਰ, ਜਾਂ ਗੁਰੂ ਜਿੱਦਣ ਤੇਰੇ ਸਿਰ ਤੇ ਮਿਹਰ ਦਾ ਹੱਥ ਰੱਖ ਦੇਗਾ, ਦੁਨੀਆਂ ਦਾ ਕੋਈ ਵਿਕਾਰ ਤੈਨੂੰ ਖਾ ਨਹੀਂ ਸਕੇਗਾ। ਪਰ ਅਰਦਾਸ ਕਰਨੀ ਪੈਣੀ ਕਿ ਰਾਖ ਪਿਤਾ ਪ੍ਰਭ ਮੇਰੇ, ਮੋਹੇ ਨਿਰਗੁਣ ਸਭ ਗੁਣ ਤੇਰੇ। ਇਸ ਲਈ ਸਿੱਖਾ ਵਿਅਰਥ ਐਵੇਂ ਰੋਸ ਨਾ ਕਰ ਕਿ ਤੈਨੂੰ ਦੁੱਖ ਕਿਉਂ ਲੱਗੇ ਨੇ, ਇਹਨਾਂ ਦਾ ਕਾਰਨ ਤੂੰ ਕੋਈ ਨਾ ਕੋਈ ਪਾਪ ਕੀਤਾ, ਤੇਰੇ ਕਰਮਾਂ ਦਾ ਫਲ ਹੈ। ਬਹੁਤਾ ਬੋਲ ਕੇ ਰੋਸ ਨਾ ਕਰ, ਉਹਦੇ ਅੱਗੇ ਅਰਦਾਸ ਕਰ, ਉਹ ਦੁੱਖ ਹੰਤਾ ਹੈ। ਤੂੰ ਕਿਹਾ ਕਰ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਉਹ ਤੇਰੇ ਦੁੱਖ

0: ਸੁਗਨ ਐਡਮਿਟ ਕਰ, ਭਾਵ ਮਨ ਕਿ ਮੇਤੋਂ ਕੋਈ ਕਰਮ ਹੋਇਆ ਤਾਂ ਇਹ ਦੁੱਖ ਹੈ। ਜਿੱਦਣ ਮੰਨ ਲਏਗਾ ਉਸੇ ਵਕਤ ਗੁਰੂ ਲੀਕ ਫੇਰ ਦਿੰਦਾ, ਪਰਤ ਕੇ ਭੋਗਣਾ ਨਹੀਂ ਪੈਂਦਾ। ਦੇਖੋ ਮਨੁੱਖ ਦੀ ਮੁਸ਼ਕਲ ਹੈ, ਗਲਤੀ ਕਰਕੇ ਮੰਨਦਾ ਨਹੀਂ ਮੈਂ ਕੀਤੀ। ਮਹਾਰਾਜ ਨੇ ਕਿਹਾ ਤੂੰ ਐਡਮਿਟ ਕਰ, ਮੰਨ ਲਾ ਕਿ ਤੇਰੇ ਤੋਂ ਭੁੱਲ ਹੋਈ ਹੈ, ਮੰਨਦਿਆਂ ਸਾਰ ਬਖਸ਼ਿਆ ਜਾਏਗਾ। ਕਿਉਂ? ਉਹ ਤੇ ਬਿਨਾਂ ਬੋਲਿਆਂ ਤੋਂ ਹੀ ਸਭ ਕੁਝ ਜਾਣਦਾ ਹੈ।
1: ਜਿਨ ਕੰਨ ਕੀਤੇ ਅੱਖੀ ਨਾਕ।
0: ਜਿਸ ਪਰਮਾਤਮਾ ਵਾਹਿਗੁਰੂ ਨੇ ਤੈਨੂੰ ਕੰਨ ਦਿੱਤੇ, ਅੱਖਾਂ ਦਿੱਤੀਆਂ, ਨੱਕ ਦਿੱਤਾ, ਹੁਣ ਤੁਸੀਂ ਕਹੋ ਸਾਰਿਆਂ ਨੂੰ ਦਿੱਤਾ? ਪਰ ਮਾਫ ਕਰਿਓ, ਦੁਨੀਆਂ ਵਿੱਚ ਕਰੋੜਾਂ ਲੋਕ ਐਸੇ ਨੇ ਜਿਨ੍ਹਾਂ ਨੂੰ ਰੱਬ ਨੇ ਸਰੀਰ ਨੂੰ ਕੰਨ ਤਾਂ ਲਾਏ ਨੇ ਪਰ ਸੁਣਨ ਦੀ ਸ਼ਮਤਾ ਨਹੀਂ। ਕਰੋੜਾਂ ਲੋਕ ਐਸੇ ਨੇ ਜਿਨ੍ਹਾਂ ਦੇ ਸਰੀਰ ਨੂੰ ਅੱਖਾਂ ਲਾਈਆਂ ਨੇ ਪਰ ਦੁਨੀਆਂ ਵੇਖ ਨਹੀਂ ਸਕਦੇ। ਉਹ ਬੰਦੇ ਆ ਜਿਹਨੇ ਤੇਰੀਆਂ ਅੱਖਾਂ ਵਿੱਚ ਜੋਤ ਭਰੀ ਹੈ, ਉਹਦਾ ਸ਼ੁਕਰ ਕਰਕੇ ਜਪਿਆ ਕਰ। ਲੱਖਾਂ ਕਰੋੜਾਂ ਲੋਕ ਕੰਨਾਂ ਤੋਂ ਬੋਲੇ ਤੇ ਅੱਖਾਂ ਤੋਂ ਅੰਨੇ ਨੇ, ਔਰ ਇੱਕ ਬੇਨਤੀ ਸਮਝਿਓ, ਕਰੋੜਾਂ ਰੁਪਈਆ ਖਰਚ ਕੇ ਵੀ ਮੈਡੀਕਲ ਸਾਇੰਸ ਕਿਸੇ ਨੂੰ ਅੱਖਾਂ ਨਹੀਂ ਦੇ ਸਕਦੀ ਜੇ ਤੋਂ ਰੱਬ ਖੋਲਵੇ। ਜਿਹਦੇ ਉੱਤੇ ਰੱਬ ਨਜ਼ਰ ਕਰੇ ਉਹਦੇ ਉੱਤੇ ਦੁਨੀਆਂ ਦੀ ਦਵਾਈ ਕੰਮ ਕਰਦੀ ਹੈ, ਜਿੱਤੇ ਰੱਬ ਦੀ ਨਜ਼ਰ ਨਾ ਹੋਵੇ ਦਵਾਈ ਬਿਲਕੁਲ ਕੰਮ ਨਹੀਂ ਕਰਦੀ। ਇਸ ਲਈ ਗੁਰੂ ਨੇ ਕਿਹਾ ਜਿਹਨੇ ਅੱਖਾਂ ਨੱਕ ਕੰਨ ਦਿੱਤੇ ਨੇ। ਇਸ ਗੱਲ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਚੇਤੇ ਕਰਾਉਂਦੇ ਨੇ, ਜੇ ਪ੍ਰਸਾਦ ਸੁਣੇ ਕਰਨ ਨਾਦ, ਜੇ ਪ੍ਰਸਾਦ ਵੇਖੇ ਪੇਖੇ ਬਿਸਮਾਦ, ਜੇ ਪ੍ਰਸਾਦ ਹਸਤ ਕਰ ਚੱਲੇ, ਜੇ ਪ੍ਰਸਾਦ ਸੰਪੂਰਨ ਫਲੇ, ਅਖੀਰ ਤੇ ਕਹਿਣਗੇ ਤਿਸ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਉਹਨੂੰ ਛੱਡ ਕੇ ਹੋਰ ਕਿੱਧਰ ਭਟਕਦੇ? ਤੈਨੂੰ ਅੱਖਾਂ ਦੇ ਕੇ ਸ਼ਿੰਗਾਰ ਹੀ ਨਹੀਂ ਕੀਤਾ, ਉਹਨੇ ਜੋਤ ਵੀ ਭਰੀ ਹੈ, ਉਹਨੇ ਤੈਨੂੰ ਸ਼ਿੰਗਾਰਿਆ। ਲੱਖਾਂ ਕਰੋੜਾਂ ਲੋਕ ਜ਼ਬਾਨ ਤੋਂ ਗੂੰਗੇ ਪੈਦਾ ਕੀਤੇ ਨੇ, ਦੁਨੀਆਂ ਦੀ ਕੋਈ ਮੈਡੀਕਲ ਸਾਇੰਸ ਬੁਲਾ ਨਹੀਂ ਸਕੀ। ਲੱਖਾਂ ਕਰੋੜਾਂ ਲੋਕ ਪੈਰਾਂ ਤੋਂ ਅਪਾਹਜ ਪੈਦਾ ਕੀਤੇ ਨੇ, ਸਾਰੀ ਉਮਰ ਵੀਲ ਚੇਅਰ ਤੇ ਲੰਘ ਗਈ, ਆਪਣੇ ਪੈਰਾਂ ਤੇ ਨਹੀਂ ਚੱਲ ਸਕੇ। ਉਹ ਬੰਦਿਆ ਤੂੰ ਕਿਹੜਾ ਪੈਸੇ ਭਰੇ ਨੇ? ਰੱਬ ਨੇ ਤੈਨੂੰ ਮੁਫ਼ਤ ਵਿੱਚ ਤੰਦਰੁਸਤੀ ਦਿੱਤੀ, ਕਦੇ ਤਾਂ ਕਹਿ ਦਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਅੱਜ ਮਹਾਰਾਜ ਚੇਤੇ ਕਰਾਉਂਦੇ, ਰੋਗ ਕਿਉਂ ਲੱਗੇ? ਕਿਉਂਕਿ

0: ਨੇ ਜੀਭਾ ਦਿੱਤੀ ਉਸ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ। ਇਹਦੇ ਨਾਲ ਤੇਜ ਤੇਜ ਬੋਲਦਾ, ਇਹਦੇ ਨਾਲ ਬਹੁਤ ਕੁਝ ਬੋਲਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ, ਕਹਿੰਦੇ ਕਿਸੇ ਬੰਦੇ ਦੀ ਜੀਭ ਰੱਜਦੀ ਆ ਖਾ ਖਾ ਕੇ। ਕੋਈ ਬੰਦਾ ਕਹਿੰਦਾ ਕਿ ਅੱਜ ਬਹੁਤ ਖਾਣਾ ਖਾ ਲਿਆ, ਬਈ ਅੱਜ ਤਾਂ ਜੀਭ ਦੁਖਣ ਲੱਗ ਪਈ। ਸਵਾਦ ਤਾਂ ਜੀਭ ਹੀ ਲੈਂਦੀ ਨਾ ਕਿ ਆਹ ਚੀਜ਼ ਸਵਾਦ ਹੈ, ਆਹ ਚੀਜ਼ ਸਵਾਦ ਹੈ, ਆਹ ਇੰਨੀ ਕੁ ਦੇ ਦਿਓ, ਆਹ ਚੀਜ਼ ਸਵਾਦ ਹੈ ਥੋੜੀ ਹੋਰ ਦੇ ਦਿਓ, ਮੰਗ ਕੇ ਲੈਂਦਾ। ਜੀਭਾ ਦੇ ਸਵਾਦ ਸਾਰਾ ਦਿਨ ਭੋਗਦਾ, ਕਦੇ ਨੀ ਸ਼ਾਮਾਂ ਨੂੰ ਕਹਿੰਦਾ ਮੇਰੀ ਜੀਭ ਦੁਖਣ ਲੱਗ ਪਈ। ਹਾਂ ਪੇਟ ਦੁਖਣ ਲੱਗ ਜਾਓ ਹੋਰ ਗੱਲ ਹੈ, ਸਾਰਾ ਦਿਨ ਜੀਭ ਨਾਲ ਬੋਲਦਾ, ਕਦੇ ਨੀ ਕਹਿੰਦਾ ਅੱਜ ਤਾਂ ਬਹੁਤ ਬੋਲੇ ਆ ਜੀਭ ਦੁਖਣ ਲੱਗ ਪਈ। ਹਾਂ ਸਿਰ ਦੁਖਣ ਲੱਗ ਜਾਓ ਹੋਰ ਗੱਲ ਹੈ, ਪਰ ਬੰਦਿਆ ਤੇਰੀ ਜੀਭ ਬੋਲਦਿਆਂ ਨੀ ਥੱਕਦੀ, ਤੇਰੀ ਜੀਭ ਖਾਂਦਿਆਂ ਨੀ ਥੱਕਦੀ। ਗੁਰੂ ਅਰਜਨ ਸਾਹਿਬ ਨੇ ਕਿਹਾ ਅਸਲੀ ਰੂਪ ਵੇਖਣਾ ਜੀਭ ਦਾ, ਉਦੋਂ ਵੇਖਿਓ ਜਦੋਂ ਇਹ ਕਿਸੇ ਨਾਲ ਝਗੜਾ ਕਰਦੀ ਹੈ, ਦਸਵੇਂ ਘਰ ਜਾ ਕੇ ਸੁਣਦੀ ਹੈ, ਉਹ ਕੁਝ ਬੋਲਦੀ ਹੈ ਜਿਹੜਾ ਨਹੀਂ ਵੀ ਬੋਲਣਾ ਹੁੰਦਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਖਾਂਦਿਆਂ ਨੀ ਥੱਕਦੀ, ਬੋਲਦਿਆਂ ਨੀ ਥੱਕਦੀ, ਇਹ ਜੀਭਾ ਤੂੰ ਰਸ ਮਾਣਦਿਆਂ ਨੀ ਥੱਕਦੀ। ਜਦੋਂ ਤੈਨੂੰ ਕਈ ਦਾ ਨਾਮ ਜਪ ਫਿਰ ਤੈਨੂੰ ਮੌਤ ਪੈ ਜਾਂਦੀ। ਮੌਤ ਇਹ ਸਿੱਧਾ ਸ਼ਬਦ ਮਹਾਰਾਜ ਨੇ ਲਿਖਿਆ, ਜਿਹੜਾ ਬੰਦਾ ਕੋਈ ਕੰਮ ਨਾ ਕਰੇ ਤੇ ਬਜ਼ੁਰਗ ਕਹਿੰਦੇ ਨੇ ਉਹ ਖਾਣ ਪੀਣ ਨੂੰ ਤੂੰ ਤੱਕਣੇ, ਕੰਮ ਨੂੰ ਮੌਤ ਪੈਂਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੰਮ ਤੈਨੂੰ ਕਰਨਾ ਚਾਹੀਦਾ, ਜੇਬਾ ਨਾਮ ਜਪਣ ਨੂੰ ਤੈਨੂੰ ਮੌਤ ਪੈਂਦੀ। ਹੇ ਜੇਬੇ ਰਸ ਗੇ ਮਧੁਰ ਪ੍ਰਿਆ ਤੋਂ ਇੰਗ ਸਤ ਹਤੰ ਪਰਮ ਬਾਦੰ, ਝੂਠ ਬੋਲਣ ਲੱਗਿਆ ਨੀ ਥੱਕਦੀ, ਪਰਮ ਬਾਦੰ ਝਗੜਾ ਕਰਨ ਲੱਗਿਆ ਨੀ ਥੱਕਦੀ, ਪਰ ਇੱਕ ਤੈਨੂੰ ਦੁੱਖ ਹੈ ਅਵਰ ਤੇਥੇ ਸ਼ੁੱਧ ਅਛਰਣੇ, ਤੈਨੂੰ ਨਾਮ ਜਪਣ ਲਈ ਕਹੀਏ ਤੂੰ ਥੱਕ ਜਾਨੀ ਤੇ ਤੂੰ ਬੋਲ ਨੀ ਹੁੰਦਾ। ਅੱਜ ਗੁਰੂ ਨਾਨਕ ਸਾਹਿਬ ਕਹਿੰਦੇ ਜਿਸ ਨੇ ਤੈਨੂੰ ਜੇਬਾ ਦਿੱਤੀ ਕਦੇ ਤੂੰ ਨਾਮ ਨੀ ਜਪਿਆ।
1: ਜਿਨ ਮਨ ਰੱਖਿਆ ਅਗਨੀ ਪਾਈ,
0: ਜਿਸ ਨੇ ਇਹ ਸ਼ਰੀਰ ਦੀ ਅਗਨ ਦੇ ਅੰਦਰ ਤੇਰਾ ਮਨ ਰੱਖਿਆ, ਤੈਨੂੰ ਸੰਸਾਰ ਦੇ ਅੰਦਰ ਅੰਦਰ ਉਧਰ ਉਧਰ ਦੀ ਅਗਨ ਦਿੱਤੀ, ਜੋ ਤੂੰ ਖਾਂਦੇ ਉਹ ਪੱਕ ਜਾਂਦਾ, ਤੈਨੂੰ ਅੱਗ ਦੇ ਵਿੱਚ ਪਾਲਿਆ ਹੋਇਆ, ਤੈਨੂੰ ਮਾਤਾ ਦੀ ਉਧਰ ਦੇ ਅਗਨ ਵਿੱਚ ਰੱਖਿਆ, ਤੇਰੇ ਆਪਣੇ ਉਧਰ ਵਿੱਚ ਅੱਗ ਰੱਖੀ, ਜੋ ਤੂੰ ਖਾਂਦੇ ਉਹ ਭੋਜਨ ਪੱਕਦਾ, ਕੱਚਾ ਖਾਂਦੇ ਉਹ ਪੱਕ ਜਾਂਦਾ। ਇੰਨੀਆਂ ਦਾਤਾਂ ਦੇਣ ਵਾਲੇ ਨੂੰ ਕਦੇ ਚੇਤੇ ਨਹੀਂ ਕੀਤਾ।
1: ਵਾਜੈ ਪਾਵਣ ਆਖੇ ਸਭ ਜਾਈ,
0: ਮਹਾਰਾਜ ਜੀ ਸਮਝਾਉਂਦੇ ਇਸ ਸੰਸਾਰ ਦੇ ਅੰਦਰ ਜੋ ਕੁਝ ਵੀ ਆ ਤੇਰੇ ਸਰੀਰ ਵਿੱਚ ਹਵਾ ਸਵਾਸ ਵੱਜ ਰਹੇ ਨੇ, ਇਸ ਪਵਨ ਕਰਕੇ ਤੂੰ ਚੱਲ ਰਿਹਾ। ਇਹ ਪਵਨ ਕਿਹਨੇ ਭਰੀ ਹੈ? ਕਿਤੇ ਬਾਹਰੋਂ ਲੈ ਕੇ ਲੱਖਾਂ ਰੁਪਈਆ ਲੈਂਦੇ ਨੇ, ਜਿੱਦਣ ਕਿਸੇ ਨੂੰ ਆਕਸੀਜਨ ਦੇਣੀ ਪੈ ਜਾਏ ਔਰ ਪਰਤ ਕੇ ਵੈਂਟੀਲੇਟਰ ਤੋਂ ਇੱਕ ਮਿੰਟ ਨਹੀਂ ਲੰਘਦਾ, ਲਾਂਦੇ ਸਾਰ ਬੰਦਿਆਂ ਤੂੰ ਮਿੱਟੀ ਹੋ ਜਾਂਦਾ। ਜਿਹੜੇ ਰੱਬ ਨੇ ਜਨਮ ਤੋਂ ਲੈ ਕੇ ਹੁਣ ਤੱਕ ਤੈਨੂੰ ਹਵਾ ਦਿੱਤੀ, ਕਦੇ ਤੇ ਸਵਾਸ ਨਾਲ ਕਿਹਾ ਕਰ ਸਤਨਾਮ ਸ੍ਰੀ ਵਾਹਿਗੁਰੂ। ਕਰੋੜਾਂ ਰੁਪਈਆ ਖਰਚ ਕੇ ਸਭ ਕੁਝ ਖਰੀਦਿਆ ਜਾ ਸਕਦਾ, ਆ ਜਿਹੜੀ ਹਵਾ ਚੱਲਦੀ ਇੱਕ ਸਵਾਸ ਨੀ ਖਰੀਦਿਆ ਜਾ ਸਕਦਾ। ਮਹਾਰਾਜ ਕਹਿੰਦੇ ਉਹਦਾ ਸਿਮਰ ਕਰਿਆ ਕਰ,
1: ਚੀਤਾ ਮੋਹ ਪ੍ਰੀਤ ਸਵਾਦ,
0: ਤੇ ਜਿਸ ਬੰਦੇ ਨੇ ਦੁਨੀਆਂ ਦੇ ਮੋਹ ਵਿੱਚ ਆ ਵੀ ਮੇਰਾ ਮੋਹ ਵਿੱਚ ਸਵਾਦ ਭੋਗਦਾ ਰਿਹਾ, ਇਹ ਭੋਗਦਿਆਂ ਇਹਨਾਂ ਸਵਾਦਾਂ ਵਿੱਚੋਂ ਰੋਗ ਵੀ ਨਿਕਲੇ, ਔਰ ਕੱਲੇ ਤਨ ਦੇ ਰੋਗ ਨੀ। ਮਹਾਰਾਜ ਨੇ ਕਿਹਾ ਮਨ ਦਾ ਰੋਗ ਪੈਦਾ ਹੋਇਆ, ਉਹਨੂੰ ਅੱਜ ਗੁਰੂ ਨਾਨਕ ਸਾਹਿਬ ਦਾਗ ਕਹਿੰਦੇ ਹਨ।
1: ਕਾਲਕ ਦਾਗਾ ਦਾਗ,
0: ਸਜੇ ਸਜੇ ਇੱਕ ਇੱਕ ਪਾਪ, ਦੋ ਦੋ ਪਾਪ, ਇੱਕ ਇੱਕ ਝੂਠ, ਦੋ ਦੋ ਪਾਪ, ਜ਼ਿੰਦਗੀ ਵਧਦਿਆਂ ਇਹ ਪੰਜਾਵਾਂ ਸੱਠਾਂ ਸੱਤਰਾਂ ਸਾਲਾਂ ਵਿੱਚ ਦਾਗੀ ਹੋ ਜਾਂਦਾ, ਬੜੇ ਦਾਗ ਲੱਗ ਜਾਂਦੇ ਨੇ। ਫਿਰ ਇਹਨੂੰ ਆਪਣੇ ਅੰਦਰ ਦੇ ਦਾਗ ਦਿਸਦੇ ਨੇ ਪਰ ਉਹਨਾਂ ਨੂੰ ਛੁਪਾਉਂਦਾ। ਮਹਾਰਾਜ ਨੇ ਕਿਹਾ ਦੁਨੀਆਂ ਤੋਂ ਛਿਪ ਜਾਣਗੇ, ਜਿੱਦਣ ਰੱਬ ਦੀ ਦਰਗਾਹ ਵਿੱਚ ਜਾਣਾ ਇਹ ਦਾਗ ਛੁਪਣੇ ਨਹੀਂ। ਹਾਂ ਇਹ ਦਾਗ ਜੇ ਕੋਈ ਮਿਟਾ ਸਕਦਾ, ਤੇਰੇ ਗੁਰੂ ਵਿੱਚ ਤਾਕਤ ਹੈ, ਉਹ ਮਿਟਾ ਵੀ ਦਏਗਾ, ਤੈਨੂੰ ਨਵਾਂ ਨਰੋਆ ਵੀ ਕਰ ਦਏਗਾ, ਪਰ ਜੇ ਤੂੰ ਕਵੇਂ ਅਕਲ ਸਿਆਣਪ ਨਾਲ ਉੱਥੇ ਤੂੰ ਦਾਗੀ ਹੋ ਕੇ ਜਾਣਾ, ਦਾਗੀ ਬੰਦੇ ਨੂੰ ਦੋਸ਼ੀ ਬੰਦੇ ਨੂੰ ਰੱਬ ਦੀ ਦਰਗਾਹ ਵਿੱਚ ਥਾਂ ਨਹੀਂ ਮਿਲਦੀ।
1: ਦਾਗ ਦੋਸ਼ ਮੋਹੇ ਚੱਲਿਆ ਲਾਈ,
0: ਇਹਦੀ ਸੁਰਤ ਦੇ ਮੂੰਹ ਨੂੰ ਦੋਸ਼ ਲੱਗੇ ਹੋਣਗੇ, ਦਾਗ ਲੱਗੇ ਹੋਣਗੇ, ਔਰ ਉੱਥੇ ਫਿਰ ਉਹ ਸਭ ਕੁਝ ਪ੍ਰਗਟ ਹੋਣਾ। ਇਹਨੂੰ ਮਹਾਰਾਜ ਨੇ ਕਿਹਾ ਆਸਾ ਦੀ ਵਾਰ ਅੰਦਰ ਤੁਸੀਂ ਸੁਣਿਆ ਨੰਗਾ ਦੋਜਕ ਚੱਲਿਆ ਤਾਂ ਦਿਸੈ ਖਰਾ ਡਰਾਵਣਾ, ਜਿਹੜੇ ਔਗਣ ਅੰਦਰ ਪਏ ਨੇ ਨਾ ਉੱਥੇ ਰੱਬ ਨੇ ਕੱਜੇ ਹੋਏ ਨੇ, ਤਾਂ ਆਪਾਂ ਸਾਰੇ ਸੋਹਣੇ ਲੱਗ, ਔਰ ਜੇ ਸਾਰਿਆਂ ਦੇ ਔਗਣ ਕਿਤੇ ਸਭ ਨੂੰ ਦਿਸਣ ਲੱਗ ਜਾਣ, ਮਾਫ ਕਰਿਓ ਬੰਦੇ ਦਾ ਰੂਪ ਬੜਾ ਭਿਆਨਕ ਹੈ। ਮੇਰੇ ਗੁਰੂ ਨੇ ਕਿਹਾ ਜਿੱਦਣ ਉੱਥੇ ਜਾਣਾ ਉੱਥੇ ਬਿਲਕੁਲ ਨਗਨ ਜਾਣਾ, ਕੱਲਾ ਕੱਲਾ ਔਗਣ ਦੋਸ਼ ਦਿਖਣਾ, तू मुकरने मैं किता नहीं, रब ने मुकर नहीं देना, उन्हें तेरी फिल्म दिखा देनी। आ किता है तू महाराज, फिर रस्ता की है? कह लगे एडमिट कर, मन ला के ते तो औगण होए ने, हाथ जोड़ के गुरु अगे कह, गुरु औगण मिटा देगा, वो जानदा सब कुछ है, पर एक आस रख दे तू मुंह तो कवे। ख्याल करियो वकील तो, डॉक्टर तो और गुरु तो कोई गल छुपाउणी नहीं चाहीदी। वकील जानदा नहीं बंदे ने कीता कतल के नहीं की, डॉक्टर जानदा नहीं एदे शरीर विच रोग की है, माफ करियो गुरु सब कुछ जानदा। महाराज ने कहा जिवें दुनिया विच वकील तो कोई छुपावे एक दिन जेल विच पैंदा, डॉक्टर तो छुपावे एक दिन रोग भयानक बनदा, जे तू गुरु तो छुपा के रखेगा ये तू दरगाह विच

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਤਰ੍ਹਾਂ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 ਐਵੀਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂਵਰ ਸੋਈ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੱਜ ਅੰਮ੍ਰਿਤ ਵੇਲੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ। ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਨਸੀਬ ਹੋਇਆ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਵਿਚਾਰਨ ਤੋਂ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ ਸਤ

ਜਿਸ ਮੁਬਾਰਕ ਬਚਨਾਂ ਦੇ ਆਪ ਜੀ ਨੇ ਉਪਦੇਸ਼ ਨੂੰ ਸ਼੍ਰਵਣ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ, ਇਹ ਅੰਮ੍ਰਿਤ ਬੋਲ ਕਲਯੁਗ ਦੇ ਜਹਾਜ਼ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ੍ਰੀ ਕੀ ਵਾਰ ਦੇ ਵਿੱਚੋਂ ਦਸਵੀਂ ਪੌੜੀ ਦਾ ਮੂਲ ਪਾਠ ਹੈ, ਜਿਸ ਨਾਲ ਸੰਬੰਧਿਤ ਦੋ ਪਾਵਨ ਸਲੋਕ ਹਨ ਅਤੇ ਗੁਰ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਕ 708 ਦੇ ਉੱਪਰ ਸੁਭਾਇਮਾਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਆਪਾਂ ਜੀਵਾਂ ਨੂੰ ਬੜੇ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਤੇ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ, ਕਿਉਂਕਿ ਜਦੋਂ ਤੋਂ ਮਨੁੱਖ ਸੰਸਾਰ ਦੇ ਅੰਦਰ ਆਇਆ ਹੈ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਇੰਝ ਕਹਿ ਲਈਏ ਜਦੋਂ ਤੋਂ ਜਗਤ ਪੈਦਾ ਕੀਤਾ ਹੈ ਉਦੋਂ ਤੋਂ ਹੀ ਆਪਣੀ ਮਾਇਆ ਦਾ ਪ੍ਰਭਾਵ ਜਿਹੜਾ ਉਸਨੂੰ ਵੀ ਹੋਂਦ ਵਿੱਚ ਲਿਆਂਦਾ ਹੈ। ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਵੇਂ ਜਿਵੇਂ ਮਨੁੱਖੀ ਸਰੀਰ ਦੇ ਅੰਦਰ ਵਿਕਾਸ ਹੁੰਦਾ ਗਿਆ ਇਸ ਨੂੰ ਕੁਝ ਲੋੜਾਂ ਮਹਿਸੂਸ ਹੋਈਆਂ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਜਿੰਨਾ ਵੀ ਹੋ ਸਕਿਆ ਨੇ ਆਪਣੇ ਤੌਰ ਤੇ ਯਤਨ ਕੀਤਾ, ਦੂਜਿਆਂ ਦਾ ਸਹਿਯੋਗ ਲਿਆ, ਪਰ ਹੋਇਆ ਕਿ ਜੋ ਕੁਝ ਵੀ ਇਸ ਨੂੰ ਪ੍ਰਾਪਤ ਹੁੰਦਾ ਜਾਂਦਾ ਹੈ ਉਹਦੇ ਨਾਲ ਇਹਦੀ ਕਦੀ ਤ੍ਰਿਪਤੀ ਨਹੀਂ ਹੁੰਦੀ, ਹੋਰ ਦਾ ਹੋਰ ਮੰਗਣਾ ਸ਼ੁਰੂ ਕਰ ਦਿੰਦਾ ਹੈ। ਸੌਖੇ ਸ਼ਬਦਾਂ ਵਿੱਚ ਕਹਿ ਲਈਏ ਬੰਦੇ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹੈ, ਪਰ ਬੰਦੇ ਦੀਆਂ ਖਾਹਿਸ਼ਾਂ ਜਿਹੜੀਆਂ ਹੁੰਦੀਆਂ ਵਾਸ਼ਨਾਵਾਂ ਹੁੰਦੀਆਂ ਉਹ ਕਦੇ ਪੂਰੀਆਂ ਨਹੀਂ ਹੁੰਦੀਆਂ। ਕਿਸੇ ਉਰਦੂ ਦੇ ਸ਼ਾਇਰ ਦੇ ਬੋਲ ਨੇ ਹਜ਼ਾਰੋਂ ਖਾਹਿਸ਼ਾਂ ਸਾਥ ਲੈ ਕਰ ਦਮ ਨਿਕਲਤਾ ਹੈ। ਅਗਰ ਬੰਦੇ ਦੇ ਸਾਹ ਵੀ ਨਿਕਲਦੇ ਨੇ ਤੇ ਹਜ਼ਾਰਾਂ ਹੀ ਖਾਹਿਸ਼ਾਂ ਉਹਦੇ ਮਾਨਸਿਕ ਮੰਡਲ ਦੇ ਵਿੱਚ ਫੁਰਨੇ ਜਾਂ ਸੰਸਕਾਰ ਰੂਪ ਦੇ ਵਿੱਚ ਫਿਰ ਰਹੇ ਹੁੰਦੇ ਨੇ ਔਰ ਇਹਨਾਂ ਖਾਹਿਸ਼ਾਂ ਨੂੰ ਇਹਨਾਂ ਵਾਸ਼ਨਾਵਾਂ ਨੂੰ ਇਹਨਾਂ ਸੱਧਰਾਂ ਨੂੰ ਪੂਰੀਆਂ ਕਰਨ ਵਾਸਤੇ ਬੰਦਾ ਫਿਰ ਸਾਮ ਦਾਮ ਦੰਡ ਭੇਦ ਹਰ ਤਰ੍ਹਾਂ ਦਾ ਵਸੀਲਾ ਜਿਹੜਾ ਅਪਣਾਉਂਦਾ ਹੈ ਕਿ ਜੋ ਕੁਝ ਮੈਂ ਚਾਹੁੰਦਾ ਹਾਂ ਉਹ ਮੈਨੂੰ ਪ੍ਰਾਪਤ ਹੋ ਜਾਵੇ, ਪਰ ਭੁੱਲ ਜਾਂਦਾ ਹੈ ਕਿ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ ਤੇ ਛਾਇਆ ਦੀ ਕੋਈ ਆਪਣਾ ਵਜੂਦ ਨਹੀਂ ਹੁੰਦਾ, ਆਪਣੀ ਹੋਂਦ ਨਹੀਂ ਹੁੰਦੀ। ਛਾਂ ਤੇ ਓਨੀ ਦੇਰ ਤੱਕ ਹੈ ਜਦੋਂ ਤੱਕ ਕੋਈ ਦਰਖਤ ਹੈ ਕੋਈ ਕੰਧ ਕੌਲਾ ਹੈ ਉਹਦਾ ਪਰਛਾਵਾਂ ਹੈ, ਅਗਰ ਇਹ ਨਹੀਂ ਤੇ ਛਾਂ ਦੀ ਆਪਣੀ ਹੋਂਦ ਕੋਈ ਨਹੀਂ ਹੁੰਦੀ। ਮਾਇਆ ਵੀ ਪਰਮਾਤਮਾ ਕਰਕੇ ਹੈ ਪਰ ਮਨੁੱਖ

ਧਿਆਨ ਜਿਹੜਾ ਸੀ ਇਸ ਪਾਸੇ ਨੂੰ ਵਧੇਰੇ ਹੋ ਗਿਆ। ਦੁਨੀਆਂ ਦੀ ਹਰ ਇੱਕੋ ਚੀਜ਼ ਜਿਹੜੀ ਮਨ ਨੂੰ ਭਾਈ ਪ੍ਰਾਪਤ ਕਰ ਲਵਾਂ, ਜਿਹੜੀ ਸਾਡੀ ਸੁਰਤ ਨੂੰ ਰੱਬ ਵਾਲੇ ਪਾਸੇ ਤੋਂ ਤੋੜ ਦੇਵੇ, ਆਪਣੇ ਨਾਲ ਜੋੜ ਦੇਵੇ, ਉਹ ਮਾਇਆ ਹੁੰਦੀ ਹੈ। ਔਰ ਇਹਦੀ ਗ੍ਰਿਫਤ ਵਿੱਚ ਆਇਆ ਹੋਇਆ ਬੰਦਾ ਚਾਹੁੰਦਾ ਹੈ ਕਿ ਹਰ ਪਾਸੇ ਮੇਰਾ ਹੁਕਮ ਹੋਣਾ ਚਾਹੀਦਾ ਹੈ। ਆਪਾਂ ਪਰਿਵਾਰਾਂ ਤੋਂ ਸ਼ੁਰੂ ਕਰ ਲਈਏ। ਬੱਚੇ ਚਾਹੁੰਦੇ ਨੇ ਕਿ ਮਾਂ ਪਿਓ ਸਾਡੀ ਗੱਲ ਮੰਨਣ, ਮਾਂ ਪਿਓ ਕਹਿੰਦਾ ਬੱਚੇ ਸਾਡੀ ਗੱਲ ਮੰਨਣ, ਫਿਰ ਹੌਲੀ ਹੌਲੀ ਅਸੀਂ ਕਹਿੰਦੇ ਕਿ ਮੇਰੇ ਵਿਹੜੇ ਬਾਜ਼ਾਰ ਵਾਲੇ ਮੇਰੀ ਆਗਿਆ ਚੱਲਣ, ਮੇਰੇ ਪਿੰਡ ਦੇ ਲੋਕ ਮੇਰੀ ਗੱਲ ਮੰਨਣ। ਹੌਲੀ ਹੌਲੀ ਜਿਵੇਂ ਜਿਵੇਂ ਲਲਸਾਵਾਂ ਵੱਧਦੀਆਂ ਜਾਂਦੀਆਂ, ਬੰਦਾ ਪੰਚ ਬਣਿਆ, ਸਰਪੰਚ ਬਣਿਆ, MLA ਬਣਿਆ, MP ਬਣਿਆ, ਇਹ ਨਹੀਂ ਕਿ ਭੁੱਖ ਨਿਕਲ ਗਈ, ਹੁਣ ਇਸ ਤੋਂ ਅਗਲੀ ਲਾਲਸਾ ਹੈ ਮੁੱਖ ਮੰਤਰੀ ਬਣਾ, ਮੈਂ ਪ੍ਰਧਾਨ ਮੰਤਰੀ ਬਣਾ। ਔਰ ਕਦੇ ਕਦੇ ਇਹਦਾ ਸੁਪਨਾ ਸਾਕਾਰ ਹੋ ਜਾਂਦਾ ਹੈ, ਰਾਜ ਭਾਗ ਮਿਲ ਜਾਂਦਾ ਹੈ। ਔਰ ਰਾਜ ਭਾਗ ਦੀ ਉਲਝਣ ਦੇ ਵਿੱਚ ਇੰਨਾ ਉਲਝ ਜਾਂਦਾ ਹੈ ਕਿ ਧਰਮ ਸਿਧਾਂਤ ਦੀ ਗੱਲ ਤਾਂ ਇੱਕ ਪਾਸੇ ਰਹੀ, ਆਪਣੇ ਸਵੈ ਦੀ ਜ਼ਿੰਦਗੀ ਨੂੰ ਕਿਹੜੇ ਢੰਗ ਨਾਲ ਜਿਉਣਾ ਹੈ ਬੰਦਾ ਇਹ ਵੀ ਭੁੱਲ ਜਾਂਦਾ ਹੈ। ਜਿਸ ਕਾਰਨ ਕਰਕੇ ਸ਼ਰਾਬ, ਕਬਾਬ, ਸ਼ਬਾਬ, ਐਸ਼ੋ ਇਸ਼ਰਤ ਦਾ ਸ਼ਿਕਾਰ ਹੋ ਜਾਂਦਾ ਹੈ ਦੁਨੀਆਂ ਦੇ ਉੱਪਰ ਹੁਕਮ ਚਲਾਉਣ ਵਾਲਾ, ਰਾਜ ਸਤਾ ਦੇ ਆਨੰਦ ਨੂੰ ਮਾਨਣ ਵਾਲਾ। ਜਦੋਂ ਇਸ ਤਰ੍ਹਾਂ ਉਹਦੀ ਵਿਚਾਰਧਾਰਾ ਗਲਤ ਹੋ ਜਾਂਦੀ ਹੈ, ਆਪਣੇ ਫਰਜ਼ ਆਪਣੇ ਧਰਮ ਤੋਂ ਭਟਕ ਜਾਂਦਾ ਹੈ, ਫਿਰ ਉਹਨੂੰ ਸਮਾਜ ਦੇ ਅੰਦਰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਉਹਦਾ ਕੋਈ ਅਦਬ ਸਤਿਕਾਰ ਨਹੀਂ ਰਹਿੰਦਾ। ਬੇਸ਼ੱਕ ਉਹ ਲੱਖ ਯਤਨ ਵੀ ਕਰਦਾ ਹੈ ਕਿ ਮੈਂ ਪਬਲਿਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁੰਮਰਾਹ ਕਰ ਸਕਾਂ, ਪਰ ਨਹੀਂ, ਜਿਹੜਾ ਉਸਦੇ ਵਿਚਾਰ ਹੁੰਦੇ ਨੇ, ਜਿਹੜਾ ਉਸਦਾ ਕਿਰਦਾਰ ਹੁੰਦਾ ਹੈ, ਉਸ ਨੂੰ ਵੇਖ ਕੇ ਨਾ ਤੇ ਸੰਗਤ ਵਿੱਚ ਉਹਦਾ ਮਾਣ ਸਨਮਾਨ ਰਹਿੰਦਾ ਹੈ, ਦੁਨੀਆਂ ਨੂੰ ਖੁਸ਼ ਕਰਦਾ ਕਰਦਾ ਦੇਣ ਗਵਾਇਆ ਦੁਨੀ ਸਿਉਂ, ਦੁਨੀ ਦਾ ਚੱਲ ਹੀ ਸਾਥ ਪਾਇਓ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉਹ ਦੁਨੀਆਂ ਵੀ ਗਵਾ ਬੈਠਦਾ ਹੈ ਤੇ ਦੀਨ ਵੀ ਗਵਾ ਬੈਠਦਾ ਹੈ, ਧਰਮ ਵੀ ਗਵਾ ਬੈਠਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਇਹ ਛਲ ਹੈ, ਇਹ ਫਰੇਬ ਹੈ। ਚਾਹੀਦਾ ਤਾਂ ਇਹ ਸੀ ਕਿ ਜੇ ਮੈਨੂੰ ਰਾਜਸਤਾ ਪ੍ਰਾਪਤ ਹੋਈ ਹੈ, ਰਾਜਾ, ਇਹ ਰਾਜ ਲਤੀਨੀ ਭਾਸ਼ਾ ਦਾ ਸ਼ਬਦ ਹੈ, ਸਟੇਟ, ਸਟੇਟ ਦਾ ਮਤਲਬ ਸਟੇਟਸ, ਸਟੇਟਸ ਦਾ ਮਤਲਬ ਹੁੰਦਾ ਹੈ ਆਚਰਣ, ਬੰਦੇ ਦੀ ਵਿਚਾਰਧਾਰਾ, ਬੰਦੇ ਦਾ ਕਿਰਦਾਰ। ਹੁਣ ਇਹ ਰਾਜਾ ਜਿਹੜਾ ਸੀ ਦੁਨਿਆਵੀ ਰਸਾਂ ਨੂੰ ਮੰਨਣ ਦੇ ਵਿੱਚ ਲੱਗ ਗਿਆ, ਸ਼ੌਹਰਤ ਪ੍ਰਾਪਤੀ ਦੇ ਵਿੱਚ ਲੱਗ ਗਿਆ ਕਿ ਹੋਰ ਹੋਰ ਹੋਰ ਹੋਰ ਮੇਰੇ ਹੁਕਮ ਨੂੰ ਸਵੀਕਾਰ ਕਰਦੇ ਜਾਣ। ਮੈਂ ਫਿਰ ਬੇਨਤੀ ਕਰਾਂ, ਜ਼ਰੂਰੀ ਨਹੀਂ ਕਿ ਮਨੁੱਖ ਦੀਆਂ ਲਲਸਾਵਾਂ ਪੂਰੀਆਂ ਹੋ ਜਾਣ, ਸਿਰਫ ਤ੍ਰਿਪਤੀ ਹੁੰਦੀ ਹੈ ਜਿਹੜੀ ਰੱਬੀ ਰੰਗ ਦੇ ਵਿੱਚ ਰਤੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੀ। ਨਹੀਂ ਤਾਂ ਅਸੀਂ ਪੜ੍ਹਦੇ ਹਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਭਾਵੇਂ ਉਹ ਸ੍ਰਿਸ਼ਟੀ ਸਾਰੀ ਦਾ ਰਾਜਾ ਬਣ ਜਾਵੇ, ਉਹ ਤਾਂ ਵੀ ਦੁਖੀ ਹੈ, ਤ੍ਰਿਪਤ ਨਹੀਂ ਹੈ, ਤਾਂ ਵੀ ਦੁਖੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਨਾਮ ਜਪਤ, ਜੇ ਪਰਮੇਸ਼ਰ ਦੇ ਨਾਮ ਨੂੰ ਜਪੇ ਫਿਰ ਉਹਨੂੰ ਆਤਮਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਹਰ ਕੋ ਨਾਮ ਜਪਤ ਹੋਏ ਸੁਖੀ ਆ, ਫਿਰ ਉਹਨੂੰ ਸੁੱਖ ਮਿਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਦਾ ਥਿਰ ਰਹਿਣ ਵਾਲੇ ਪਰਮੇਸ਼ਰ ਨੂੰ ਉਸਦੇ ਨਾਮ ਦਾ ਇੱਕ ਕਿਲ੍ਹਾ ਬਣਾਇਆ, ਸੱਚ ਦੀ ਨੀਂਹ ਰੱਖੀ। ਭਾਈ ਵਾਰਾਂ ਵਿੱਚ ਵੀ ਅਸੀਂ ਪੜ੍ਹਦੇ ਹਾਂ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਔਰ ਇਹ ਜਿਹੜਾ ਰਾਜ ਸੀ ਇਹ ਹਲੇਮੀ ਰਾਜ ਸੀ, ਜਿਹੜਾ ਸਮੁੱਚੀ ਮਾਨਵਤਾ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈਂਦਾ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ, ਜਿਹੜਾ ਦੁਨਿਆਵੀ ਰਾਜਿਆਂ ਨੂੰ ਰਾਜ ਕਰਨ ਦੀ ਜਾਚ ਸਿਖਾਉਂਦਾ ਹੈ ਕਿ ਰਾਜੇ ਦੇ ਕੀ ਫਰਜ਼ ਹੁੰਦੇ ਨੇ। ਔਰ ਪਬਲਿਕ ਨੂੰ ਵੀ ਸੇਧ ਦਿੰਦਾ ਹੈ ਕਿ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਤਖ਼ਤ ਰਾਜਾ ਸੋ ਬਹਿ ਜੇ ਤਖ਼ਤੇ ਲਾਇਕ ਹੋਇਆ। ਔਰ ਫਿਰ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪੜ੍ਹਦੇ, ਪੰਜ ਪਿਆਲੇ ਪੰਜ ਪੀੜ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ,
ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਣ ਗੁਰ ਸੂਰਮਾ ਵੱਟ ਜੋਧਾ ਬਾਪਾ ਰੂਪ ਕਾਰੀ। ਇੰਝ ਕਹਿ ਲਈਏ ਕਿ ਪ੍ਰੈਕਟੀਕਲੀ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਜਦੋਂ ਛੇਵੇਂ ਜਾਮੇ ਵਿੱਚ ਵਿਚਰਦੀ ਹੈ ਔਰ ਤਿੰਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਨਮੁਖ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੁੱਢਲੇ ਥੜੇ ਦਾ ਨਿਰਮਾਣ ਕੀਤਾ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ ਹਾਂ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਹੋ ਗੁਰਦਾਸ ਬਣਾਇਓ, ਔਰ ਜਿੱਥੇ ਬੈਠ ਕੇ ਜਿਹੜੇ ਦੁਖਿਆਰੀਏ ਆਉਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਸੁਣਦੇ ਨੇ, ਜਿਨ੍ਹਾਂ ਨਾਲ ਅਨਿਆਂ ਹੁੰਦਾ ਹੈ ਉਹਨਾਂ ਨੂੰ ਨਿਆਂ ਇਨਸਾਫ਼ ਦਿਵਾਉਂਦੇ ਨੇ। ਜਿਸ ਤਖ਼ਤ ਤੇ ਬੈਠ ਕੇ ਢਾਡੀਆਂ ਦੀਆਂ ਵਾਰਾਂ ਦੇ ਰਾਹੀਂ ਨਾਨਕ ਨਾਮ ਲੇਵਾ ਦੇ ਅੰਦਰ ਸੱਚ ਦੇ ਸਪਿਰਟ ਉਜਾਗਰ ਕਰਦੇ ਨੇ, ਜਿੱਥੇ ਉਹ ਸਿੱਖ ਫੌਜ ਨੂੰ ਤਿਆਰ ਕਰਕੇ ਇਹਨਾਂ ਨੂੰ ਸ਼ਸਤਰ ਵਿੱਦਿਆ ਦੇ ਵਿੱਚ ਨਿਪੁੰਨਤਾ ਦੀ ਬਖਸ਼ਿਸ਼ ਕਰਦੇ ਨੇ, ਇਸ ਮਹਾਨ ਤਖ਼ਤ ਦਾ ਨਿਰਮਾਣ ਕਰਵਾਉਂਦੇ ਨੇ। ਔਰ ਗੁਰੂ ਕਾ ਖਾਲਸਾ ਅੱਜ ਵੀ ਬੜੇ ਅਦਬ ਦੇ ਨਾਲ ਅਜਿਹੇ ਵਿਸ਼ੇਸ਼ਣ ਵਰਤਦਾ ਹੈ, ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ। ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਇਹ ਸੱਚ ਹੈ, ਝੂਠ ਨਹੀਂ, ਸੱਚ ਹੈ। ਕਿਉਂਕਿ ਜਿਹੜੇ ਦੁਨਿਆਵੀ ਰਾਜੇ ਨੇ ਆਪਾਂ ਵੇਖਦੇ ਆਮ ਤੌਰ ਤੇ, ਉਹ ਹੋ ਸਕਦਾ ਕਿਸੇ ਦੀ ਪੱਖਵਾਦੀ ਕਰ ਜਾਣ, ਕਿਸੇ ਦੀ ਪੱਖਵਾਦੀ ਕਰ ਸਕਦੇ ਨੇ, ਉਹਨਾਂ ਕੋਲ ਇੰਨੀ ਬੁੱਧੀ ਨਹੀਂ ਹੁੰਦੀ, ਕਈ ਵਾਰ ਇਨਸਾਫ਼ ਜਿਹਨੂੰ ਦਬਾਉਣਾ ਹੁੰਦਾ ਉਹਦੇ ਬੇਇਨਸਾਫ਼ੀ ਕਰ ਦਿੰਦੇ ਨੇ। ਬੰਦਾ ਉੱਥੇ ਝੂਠ ਬੋਲਦਾ ਹੈ, ਅਦਾਲਤਾਂ 'ਚ ਜਾਂਦਾ ਹੈ, ਕੇਸ ਮੁਕਰਰ ਹੁੰਦੇ ਨੇ, ਫਿਰ ਉਹਦੇ ਮੁਤਾਬਕ ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਲੇਕਿਨ ਅਜਿਹਾ ਤਖ਼ਤ ਹੈ ਜਿੱਥੇ ਹਮੇਸ਼ਾ ਸੱਚ ਵਰਤਦਾ, ਉੱਥੇ ਸੱਚੋ ਹੀ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਹੀ ਹੁੰਦੀ ਹੈ। ਔਰ ਹੋ ਸਕਦਾ ਅਸੀਂ ਕਿਸੇ ਦੁਨਿਆਵੀ ਰਾਜੇ ਦੇ ਕੋਲ ਸੱਚ ਬੋਲ ਦਈਏ ਤੇ ਸਾਨੂੰ ਸਜ਼ਾ ਮਿਲ ਜਾਵੇ, ਤੇ ਸਜ਼ਾ ਵੀ ਡਾਢੀ ਮਿਲ ਜਾਵੇ ਸਾਡੇ ਔਗੁਣ ਗੁਣਾਂ ਤੋਂ ਵੱਧ ਕੇ। ਲੇਕਿਨ ਗੁਰੂ ਦੇ ਤਖ਼ਤ ਤੇ ਜੇਕਰ ਅਸੀਂ ਸੱਚ ਬੋਲ ਦਿੰਦੇ ਹਾਂ, ਜਿਵੇਂ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਮੇਰਾ ਬੱਚਾ ਸੱਚ ਬੋਲੇ, ਤੁਸੀਂ ਮੈਂ ਆਪਾਂ ਸਾਰੇ ਚਾਹੁੰਦੇ, ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਪੁੱਤ ਸੱਚ ਬੋਲ ਦੇ, ਪਰਵਾਹੀ ਕੋਈ ਨਹੀਂ। ਅਗਰ ਬੱਚਾ ਸਾਡਾ ਸੱਚ ਬੋਲ ਦਿੰਦਾ ਤੇ ਆਪਾਂ ਕੀ ਕਰਦੇ ਹਾਂ, ਉਹਨੂੰ ਅਸੀਂ ਫਿਰ ਸਮਝਾਉਂਦੇ ਹਾਂ, ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ, ਬਹੁ ਪਾਤੀ ਬਹੁੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ। ਫਿਰ ਉਹਨੂੰ ਸਮਝਾਉਂਦੇ ਹਾਂ। ਹੁਣ ਜਦੋਂ ਅਸੀਂ ਗੁਰੂ ਦੇ ਤਖ਼ਤ ਤੇ ਆਣ ਕੇ ਸੱਚ ਬੋਲਦੇ ਹਾਂ, ਆਪਣੇ ਤੌਰ ਤੇ ਆਣ ਕੇ ਸੱਚ ਕਹਿੰਦੇ, ਮੈਂ ਵੀ ਬੇਨਤੀ ਕਰ ਦੇਵਾਂ, ਹੋ ਸਕਦਾ ਅਸੀਂ ਕਿਸੇ ਬੰਦੇ ਕੋਲ ਤਾਂ ਸੱਚ ਕਹਿ ਦਈਏ, ਪਰ ਗੁਰੂ ਕੋਲ ਆਣ ਕੇ ਕੋਈ ਵਿਰਲਾ ਸੱਚ ਕਹਿੰਦਾ ਹੈ, ਤੁਸੀਂ ਮੈਂ ਆਪਾਂ ਆਪਣੀ ਵਿਚਾਰ ਕਰ ਲਈਏ। ਅਸੀਂ ਕਦੀ ਗੁਰੂ ਨੂੰ ਜਾ ਕੇ ਨਹੀਂ ਕਹਿੰਦੇ ਕਿ ਸਤਿਗੁਰੂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਪਾਵੋ ਡੁੱਬਦੇ ਪੱਥਰ ਤਾਰੇ, ਮੇਰੇ ਵਿੱਚ ਇੰਨੇ ਔਗਣ ਨੇ, ਮੇਰੀਆਂ ਇੰਨੀਆਂ ਬੁਰਿਆਈਆਂ। ਜਿਸ ਦਿਨ ਸੱਚਮੁੱਚ ਗੁਰੂ ਦੇ ਸਨਮੁੱਖ ਜਾ ਕੇ ਅਸੀਂ ਆਪਣੇ ਗਲਤੀਆਂ ਗੁਨਾਹ ਕਬੂਲ ਕਰ ਲਏ ਤੇ ਮੇਰਾ ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਸੱਚ ਦਾ ਰਸਤਾ ਵਿਖਾ ਦਿੰਦਾ ਹੈ। ਔਰ ਇਸੇ ਹੀ ਤਰ੍ਹਾਂ ਇਸ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ, ਹਰ ਇੱਕ ਨਾਨਕ ਨਾਮ ਲੇਵਾ ਸ਼ਰਧਾਵਾਨ ਗੁਰਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਦੇਸ਼ ਨੂੰ, ਹੁਕਮ ਨੂੰ ਬੜੀ ਤਤਪਰਤਾ ਦੇ ਨਾਲ ਉਡੀਕਦਾ ਹੈ। ਇਹ ਵੀ ਸਿੱਖ ਜਗਤ ਦੇ ਅੰਦਰ ਨਿਆਰਾਪਣ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਸੇਵਾ ਨਿਭਾਉਣ ਵਾਲਾ ਮੁੱਖ ਸੇਵਾਦਾਰ ਜਥੇਦਾਰ ਨਾਲ ਆਪਣੇ ਹੋਰ ਚਾਰ ਸਿੰਘ ਸਾਹਿਬਾਨ ਨੂੰ ਲੈ ਕੇ ਕੋਈ ਹੁਕਮ ਸੁਣਾਉਂਦਾ ਹੈ ਤੇ ਸੰਗਤ ਬੜੀ ਉਤਾਵਲੀ ਹੋ ਕੇ ਉਸ ਹੁਕਮ ਨੂੰ ਸੁਣਦੀ ਹੈ, ਮੰਨਣ ਲਈ ਤਿਆਰ ਵੀ ਹੁੰਦੀ ਹੈ। ਔਰ ਇਹਦੇ ਨਾਲ ਕੀ ਹੁੰਦਾ ਹੈ, ਇੱਕ ਤਾਂ ਜੋ ਸਾਡਾ ਤਖ਼ਤ ਸਾਹਿਬਾਨ ਹੈ ਉਸ ਦੀ ਮਾਣ ਮਰਿਆਦਾ ਬਰਕਰਾਰ ਰਹਿੰਦੀ ਹੈ, ਪਬਲਿਕਲੀ ਇਹ ਗੱਲ ਜਾਂਦੀ ਹੈ ਕਿ ਹਾਂ ਭਾਈ ਸਿੱਖ ਜਿਹੜਾ ਉਹ ਕਹਿੰਦਾ ਹੀ ਨਹੀਂ ਹੈ ਕਿ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਸੱਚਮੁੱਚ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਦਕੇ ਜਾਂਦਾ ਹੈ, ਵਾਰਨੇ ਜਾਂਦਾ ਹੈ।
ਤੇ ਆਪਣੇ ਗੁਰੂ ਦੇ ਤਖ਼ਤ ਵਾਸਤੇ ਕੁਛ ਵੀ ਕਰ ਸਕਦਾ ਹੈ। ਅਗਰ ਕੋਈ ਤਖ਼ਤ ਨੂੰ ਢਾਉਣ ਦੀ ਕੋਸ਼ਿਸ਼ ਵੀ ਕਰੇ ਤੇ ਤਖ਼ਤ ਨੂੰ ਢਾਉਣ ਵਾਲਿਆਂ ਨੂੰ ਵੀ ਉਸੇ ਤਰ੍ਹਾਂ ਢਾ ਦਿੰਦਾ ਹੈ, ਮੁਕਾ ਦਿੰਦਾ ਹੈ। ਅੱਜ ਵੀ ਜਦੋਂ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਹੋਵੇ, ਤੁਸੀਂ ਹੋ, ਮੈਂ ਹੋਵਾਂ, ਕੋਈ ਵੀ ਹੋਵੇ, ਅਸੀਂ ਗੁਰੂ ਨਾਲੋਂ ਵੱਡੇ ਨਹੀਂ ਹਾਂ, ਤੇ ਇਸ ਗੱਲ ਨੂੰ ਸਮਝਣਾ। ਦੂਜਾ, ਜੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਜਾ ਕੇ ਆਪਣੀ ਖਿਮਾ ਜਾਚਣਾ ਕਰ ਲੈਂਦੇ ਹਾਂ, ਮੇਰੇ ਤੋਂ ਭੁੱਲ ਹੋਈ ਹੈ, ਇਹਦੇ ਨਾਲ ਅਸੀਂ ਛੋਟੇ ਨਹੀਂ ਹੋ ਜਾਂਦੇ, ਇਹਦੇ ਨਾਲ ਸਾਡਾ ਵੱਡਪਣ ਉਜਾਗਰ ਹੁੰਦਾ ਹੈ, ਸਾਡਾ ਵੱਡਪਣ ਸਾਹਮਣੇ ਆਉਂਦਾ ਹੈ। ਅੱਜ ਵੀ ਜ਼ਰੂਰਤ ਹੈ, ਮੈਂ ਬੇਨਤੀ ਕਰਾਂ, ਗਲਤੀਆਂ ਤੁਹਾਡੇ ਮੇਰੇ ਵਰਗੇ ਲੋਕਾਂ ਤੋਂ ਵੀ ਹੁੰਦੀਆਂ ਹੈ, ਪਰੰਤੂ ਜਦੋਂ ਕੋਈ ਬੰਦਾ ਰਾਜ ਸਤਾ ਤੇ ਕਾਬਜ਼ ਹੁੰਦਾ ਹੈ ਤੇ ਇਸ ਸਤਾ ਦੇ ਨਸ਼ੇ ਦੇ ਵਿੱਚੋਂ ਬਹੁਤ ਸਾਰੀਆਂ ਭੁੱਲਾਂ ਕਰ ਲੈਂਦਾ ਹੈ, ਜਾਣਿਆ ਅਣਜਾਣੇ ਚ, ਤੁਸੀਂ ਕਿਸੇ ਵੀ ਢੰਗ ਨਾਲ ਕਹਿ ਲਓ, ਜੇ ਉਹ ਕਤਾਈਆਂ ਸਾਹਮਣੇ ਆ ਜਾਣ, ਕੋਈ ਗੱਲ ਕਰਦਾ ਹੈ ਉਸ ਦੇ ਬਾਰੇ ਵਿੱਚ ਸਾਨੂੰ ਪੁੱਛਿਆ ਜਾਂਦਾ ਹੈ, ਤਾਂ ਮੈਂ ਕਹਿੰਦਾ ਸਾਡਾ ਵੱਡਪਣ ਹੋਵੇਗਾ। ਪਿਛਲੇ ਦਿਨੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵੱਲੋਂ ਆਦੇਸ਼ ਹੋਇਆ ਸੀ, ਪੰਜਾਬ ਸਰਕਾਰ ਦੀ ਸਮੁੱਚੀ ਕੈਬਨਿਟ ਨੂੰ ਬੁਲਾਇਆ ਗਿਆ ਹੈ, ਔਰ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ, ਕਿਉਂਕਿ ਉਹਨਾਂ ਨੇ ਆਦੇਸ਼ ਨੂੰ ਸਵੀਕਾਰ ਨਾ ਕੀਤਾ ਜਾਂ ਸਹਿਯੋਗ ਨਹੀਂ ਕੀਤਾ, ਜਿਸ ਕਾਰਨ ਕਰਕੇ ਇਹਨਾਂ ਨੂੰ ਜਿਹੜਾ ਸੀ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ। ਕਿੰਨੀ ਚੰਗੀ ਗੱਲ ਹੋਵੇ ਜਿਵੇਂ ਸਾਡੇ ਪੰਜਾਬ ਕੈਬਨਿਟ ਦੇ ਕੁਝ MLAs ਕਹਿ ਰਹੇ ਨੇ ਕਿ ਹਾਂ, ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਹੈ ਤੇ ਅਸੀਂ ਜ਼ਰੂਰ ਸੱਦੇ ਹੋਏ ਦਿਨ ਤੇ ਪਹੁੰਚਾਂਗੇ। ਬੜੀ ਚੰਗੀ ਗੱਲ, ਅਸੀਂ ਕਿਸੇ ਬੰਦੇ ਕੋਲ ਨਹੀਂ ਜਾਣਾ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਆਉਣਾ। ਔਰ ਦੂਸਰਾ, ਜਿਹੜਾ ਕੰਟਰੋਵਰਸੀ ਵਾਲਾ ਮਾਹੌਲ ਬਣਿਆ ਹੋਇਆ ਹੈ, ਇਹਦੇ ਨਾਲ ਕੱਲੀ ਗੁਰੂ ਪੰਥ ਨੂੰ ਢਾਹ ਨਹੀਂ ਲੱਗ ਰਹੀ, ਕੱਲਾ ਸਿੱਖਾਂ ਦੀ ਚੜ੍ਹਦੀ ਕਲਾ ਦੇ ਵਿੱਚ ਹੀ ਨਿਘਾਰ ਨਹੀਂ ਆ ਰਿਹਾ, ਛੋਟੇ ਸ਼ਬਦਾਂ ਚ ਕਹਿ ਲਈਏ ਤੇ ਪੰਜਾਬ ਔਰ ਪੰਥ ਲਈ ਬਹੁਤਾ ਸਹੀ ਸਾਬਤ ਨਹੀਂ ਹੋ ਰਿਹਾ। ਇਸ ਵਾਸਤੇ ਯਤਨ ਕਰਨਾ ਚਾਹੀਦਾ ਹੈ, ਜਦੋਂ ਵੀ ਕੋਈ ਆਦੇਸ਼ ਹੁੰਦਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ, ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ। ਪਰ ਬੰਦਾ ਰਾਜ ਸੱਤਾ ਦੇ ਕਪਟ ਦੇ ਵਿੱਚ ਹੁੰਦਾ ਤੇ ਪਤਾ ਨਹੀਂ ਹੁੰਦਾ ਰਾਜ ਕਿੰਨਾ ਚਿਰ ਰਹਿਣਾ ਹੈ। ਸਤਿਗੁਰਾਂ ਦੇ ਬੋਲ ਨੇ, ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤਾ ਦਿਵਾਜਾ। ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਰਾਜਾ ਨਹੀਂ ਹੈ। ਆ ਜਿਹੜੇ ਦੁਨਿਆਵੀ ਰਾਜੇ ਹੁੰਦੇ, ਕੀ ਪਤਾ ਕਦੋਂ ਸਰਕਾਰ ਡਿੱਗ ਪੈਣੀ ਹੈ, ਕਦੋਂ ਬਗਾਵਤੀ ਸੁਰਾਂ ਜਿਹੜੀਆਂ ਉੱਠ ਪੈਣੀਆਂ ਹੁੰਦੀਆਂ ਰਾਜ ਦੇ ਵਿੱਚੋਂ। ਇਸ ਵਾਸਤੇ ਰਾਜ ਸਤਾ ਸਦਾ ਨਹੀਂ ਰਹਿੰਦੇ ਹੁੰਦੇ, ਇਸ ਹਉਮੈ ਹੰਕਾਰ ਨੂੰ ਛੱਡਣਾ ਚਾਹੀਦਾ ਹੈ। ਤੇ ਦੂਸਰਾ, ਬੰਦੇ ਨੂੰ ਹੁੰਦਾ ਆਪਣੇ ਰੂਪ ਦਾ, ਮੈਂ ਸੋਹਣਾ ਬੜਾ ਹਾਂ। ਆਸਾ ਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਠੀਕ ਹੈ, ਸਾਡਾ ਰੰਗ ਰੂਪ ਨੈਣ ਨਕਸ਼ ਵਧੀਆ ਹੋਣੇ ਚਾਹੀਦੇ ਨੇ, ਤਨ ਨੂੰ ਸਵਾਰਨਾ ਕੋਈ ਮਾੜੀ ਗੱਲ ਨਹੀਂ, ਪਰ ਜਿੰਨੀ ਦੇਰ ਤੱਕ ਸਾਡਾ ਮਨ ਘੁਟੱਬਾ ਹੈ, ਮਨ ਸੁੰਦਰ ਨਹੀਂ, ਓਨੀ ਦੇਰ ਤੱਕ ਤਨ ਦੀ ਸੁੰਦਰਤਾ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਬੰਦੇ ਨੂੰ ਰੂਪ ਨੇ ਵੀ ਛਲਿਆ ਹੋਇਆ ਹੈ, ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਬਿਸਤਾ ਕਜੰਤ। ਤੇ ਤੀਸਰਾ, ਮਨੁੱਖ ਨੂੰ ਛਲਿਆ ਹੋਇਆ ਹੈ ਧਨ ਨੇ, ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ, ਤੇ ਪੈਸੇ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਹਰ ਤਰ੍ਹਾਂ ਦਾ ਸਟੈਪ ਚੁੱਕਦਾ ਹੈ। ਕਈ ਤਾਂ ਇਹੋ ਜਿਹੇ ਲੋਕ ਵੀ ਨੇ, ਅੱਜ ਅਸੀਂ ਜਦੋਂ ਭਾਵੇਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਨਸ਼ਾ ਬਹੁਤ ਹੈ, ਪਰੰਤੂ ਪੰਜਾਬ ਜਿਹੜਾ ਇਹ ਗਲੀ ਗਲੀ ਦੇ ਵਿੱਚ ਘਰ ਘਰ ਤੱਕ ਜਿਹੜਾ ਨਸ਼ਾ ਆਣ ਪਹੁੰਚਿਆ ਹੋਇਆ ਹੈ। ਔਰ ਮੈਂ ਬੇਨਤੀ ਕਰਦਾ ਹੁੰਦਾ, ਜਿੱਥੇ ਵੀ ਕਥਾ ਪ੍ਰਚਾਰ ਲਈ ਜਾਵਾਂ, ਉਹਨਾਂ ਵੀਰਾਂ ਦੇ ਅੱਗੇ ਜਿਹੜੇ ਨਸ਼ੇ ਵੇਚ ਵੇਚ ਕੇ ਆਪਣਾ ਕਾਰੋਬਾਰ ਚਲਾ ਰਹੇ ਨੇ, ਮੈਂ ਬੇਨਤੀ ਕਰਦਾ ਹੁੰਦਾ, ਵੇਖਿਓ ਲੋਕਾਂ ਦੇ ਵਸਦੇ ਰਸਦੇ ਘਰ ਉਜਾੜ ਰਹੇ ਹੋ, ਤੇ ਜਿਹੋ ਜਿਹਾ ਤੁਸੀਂ ਬੀਜਣਾ ਉਹੋ ਜਿਹਾ ਤੁਹਾਨੂੰ ਫਲ ਕੱਟਣਾ ਵੀ ਪੈਣਾ ਹੈ। ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਵੀ ਇਸ ਵਹਿਣ ਦੇ ਵਿੱਚ ਵਹਿ ਜਾਣ। ਰੱਬ ਦਾ ਵਾਸਤਾ ਹੈ, ਵਸਦੇ ਰਸਦੇ ਘਰ ਨਾ ਉਜਾੜੋ। ਪੈਸੇ ਕਮਾਉਣ ਦੇ ਹੋਰ ਬੜੇ ਸਾਧਨ ਹੈਗੇ ਨੇ, ਅਸੀਂ ਕਿਰਤ ਵਿਰਤ ਕਰੀਏ,
ਹੋਰ ਮਿਹਨਤ ਮੁਸ਼ਕਤ ਕਰਨੀ ਹੈ। ਪਰ ਬੰਦਾ ਛਲ ਫਰੇਬ ਕਰਦਾ, ਠੱਗੀਆਂ ਮਾਰਦਾ, ਦੂਜਿਆਂ ਦੇ ਹੱਕ ਮਾਰਦਾ ਕਿ ਮੇਰੇ ਕੋਲ ਪੈਸਾ ਆ ਜਾਏ। ਉਹਨੇ ਪੈਸੇ ਨੂੰ ਮਾਂ ਪਿਓ ਸਮਝਿਆ ਹੋਇਆ, ਪੈਸੇ ਨੂੰ ਗੁਰੂ ਪੀਰ ਸਮਝਿਆ ਹੋਇਆ। ਮਨੁੱਖ ਦੀ ਫਿਤਰਤ ਐਸੀ ਬਣ ਗਈ ਹੈ, ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਬ ਤੇ ਵੱਡਾ ਹੰਕਾਰ ਇਸ ਗੱਲ ਦਾ ਵੀ ਹੋ ਗਿਆ, ਮੇਰੀ ਜਾਤ ਬੜੀ ਉੱਚੀ ਹੈ, ਮੇਰੀ ਕੁਲ ਬੜੀ ਉੱਚੀ ਹੈ। ਜਦੋਂ ਕਿ ਰੱਬ ਦੇ ਘਰ ਦੇ ਵਿੱਚ ਨਾ ਕਿਸੇ ਨੇ ਤੇਰੀ ਜਾਤ ਵੇਖਣੀ ਹੈ ਤੇ ਨਾ ਤੇਰਾ ਕੋਈ ਬਾਲੀ ਵੇਖਣਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਕਿਸੇ ਨੇ ਤੈਨੂੰ ਇਹ ਨਹੀਂ ਪੁੱਛਣਾ। ਇਹੀ ਗੱਲ ਕਦੀ ਜਦੋਂ ਕਾਜ਼ੀਆਂ ਮਲਾਣਿਆਂ ਨੇ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਰੱਖੀ ਸੀ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ, ਤੇ ਭਾਈ ਗੁਰਦਾਸ ਜੀ ਕਹਿੰਦੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਰਾਜ ਰੂਪ ਧਨ ਦਾ ਛਲਾਵਾ ਤੇ ਇਹਦੇ ਨਾਲ ਆਪਣੀ ਕੁਲ ਦਾ ਜੋ

0: ਪੰਚੰਤ ਵਿਖਿਆ। ਬੰਦਾ ਫਿਰ ਇਸ ਮਾਇਆ ਨੂੰ ਇਕੱਠੀ ਕਰਦਾ ਹੈ ਦੂਜਿਆਂ ਨੂੰ ਛਲ ਛਲ ਕੇ, ਕਿਸੇ ਦਾ ਹੱਕ ਕਿਵੇਂ ਮਾਰਨਾ ਹੈ। ਸ਼ਦਰੰਗ, ਸ਼ਦਰੰਗ ਹੁੰਦਾ ਦੋਖ, ਕਿਸੇ ਦੇ ਉੱਪਰ ਦੋਸ਼ ਸਥਾਪਿਤ ਕਰਕੇ, ਪਾਪ ਬਿਰਤੀ ਦੇ ਕਾਰਨ ਕਰਕੇ ਕੋਈ ਨਾ ਕੋਈ ਕਿਸੇ ਦੇ ਉੱਪਰ ਇਲਜ਼ਾਮ ਲਾ ਕੇ ਇਹਦੇ ਕੋਲੋਂ ਮੈਂ ਪੈਸੇ ਕਿਵੇਂ ਲੈਣੇ ਆ। ਇਸ ਤਰ੍ਹਾਂ ਬਹੁਤ ਕੁਝ ਇਕੱਠਾ ਕਰ ਲੈਂਦਾ ਹੈ, ਪਰ ਹੁੰਦਾ ਕੀ ਹੈ, ਚੱਲਦਿਆਂ ਨਾਲ ਨਾ ਚੱਲੇ। ਜਿਸ ਮਾਇਆ ਨੇ ਸਾਡੇ ਨਾਲ ਜਾਣਾ ਨਹੀਂ, ਉਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਦਾ ਹੈ। ਫਿਰ ਮੇਰੇ ਪਾਤਸ਼ਾਹ ਕਹਿੰਦੇ, ਪਾਪਾਂ ਬਾਝੋਂ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਇਹ ਨਾਲ ਨਿਭਦੀ ਵੀ ਨਹੀਂ ਹੈ। ਠੀਕ ਹੈ, ਸਾਨੂੰ ਕਿਰਤ ਵਿਰਤ ਕਰਨੀ ਚਾਹੀਦੀ ਹੈ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਵਾਸਤੇ, ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਚਾਹੀਦੀ ਹੈ। ਪੈਸੇ ਤੋਂ ਬਿਨਾਂ ਮਨੁੱਖ ਦੀ ਕਦਰ ਕੋਈ ਨਹੀਂ ਹੈਗੀ, ਇਹ ਪਰਿਵਾਰ ਸਮਾਜ ਨਹੀਂ ਚੱਲਦਾ। ਪਰ ਗਲਤ ਢੰਗ ਦੇ ਨਾਲ ਪੈਸਾ ਕਮਾਇਆ ਹੋਇਆ ਕਈ ਵਾਰ ਸਾਡੇ ਗਲੇ ਦੀ ਹੱਡੀ ਬਣ ਜਾਂਦਾ, ਸਾਡੇ ਲਈ ਦੁੱਖਦਾਇਕ ਬਣ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੋਂ ਵਿਹੂਣਾ ਵਿਅਕਤੀ ਜਿਹੜਾ ਉਹ ਸੱਚ ਧਰਮ ਨੂੰ ਇੱਕ ਪਾਸੇ ਛੱਡ ਕੇ ਕੇਵਲ ਤੇ ਕੇਵਲ ਇਸ ਮਿਆਵੀ ਮੋਹ ਦੇ ਵਿੱਚ ਲੱਗਿਆ ਹੋਇਆ, ਕੇਵਲ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਜੋੜਨ ਵਿੱਚ ਲੱਗਿਆ ਹੋਇਆ ਹੈ।
1: ਖੰਦੜੋ ਕੀ ਭੁੱਲ ਤੁਮਾ ਦਸਮ ਸੋਹਣਾ।
0: ਦੂਸਰੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਤੁਮਾ ਹੁੰਦਾ ਹੈ, ਤੁਮਾ ਅੰਦਰੋਂ ਕੌੜਾ ਹੁੰਦਾ ਹੈ, ਕਹਿੰਦੇ ਬਾਹਰੋਂ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ। ਇਹ ਖੰਦੜੋ ਵੇਖਦਿਆਂ, ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਇਹ ਭੁੱਲ ਹੋ ਗਈ, ਖਰੀਦ ਤਾਂ ਲਿਆ, ਭੁਲੇਖਾ ਖਾ ਲਿਆ, ਸ਼ਾਇਦ ਸਬਜ਼ੀ ਹੋਵੇਗੀ, ਖਾਣ ਵਾਲਾ ਫਲ ਹੋਵੇਗਾ, ਖਰਬੂਜਾ ਹੋਵੇਗਾ, ਕਿਸੇ ਢੰਗ ਦੇ ਨਾਲ ਉਹਨੇ ਵਿਚਾਰ ਲਿਆ, ਹੋ ਸਕਦਾ ਕੱਦੂ ਹੋਵੇ, ਸੋਹਣਾ ਬੜਾ ਲੱਗਦਾ ਹੈ। ਜੇ ਪਤਾ ਲੱਗਿਆ ਤੁਮਾ, ਕਹਿੰਦੇ ਕੋਈ ਗੱਲ ਨੀ, ਫਿਰ ਕੀ ਹੋਇਆ, ਸੋਹਣਾ ਤੇ ਲੱਗਦਾ ਹੀ ਨਾ। ਕਈ ਵਾਰ ਸਾਨੂੰ ਕੁਝ ਚੀਜ਼ਾਂ ਚੰਗੀਆਂ ਲੱਗਦੀਆਂ, ਅਸੀਂ ਖਰੀਦ ਲੈਂਦੇ ਹਾਂ, ਬੇਸ਼ੱਕ ਸਾਡੀ ਵਰਤੋਂ ਵਿੱਚ ਆਉਣ ਚਾਹੇ ਨਾ ਆਉਣ, ਅਸੀਂ ਕਹਿੰਦੇ ਘਰ ਇਹ ਚੀਜ਼ ਕੋਈ ਮਾੜੀ ਥੋੜਾ ਹੁੰਦੀ ਹੈ। ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਅੱਗੇ ਕੀ ਹੁੰਦਾ ਹੈ,
1: ਅੱਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ।
0: ਕਹਿੰਦੇ ਜਿਸ ਮਾਇਆਵੀ ਮੋਹ ਵਿੱਚ ਲੱਗਿਆ ਹੋਇਆ ਮਨੁੱਖ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਸੀ, ਵੇਖਣ ਨੂੰ ਸੋਹਣਾ ਲੱਗਦਾ ਸੀ, ਪਰ ਅੱਡ ਨਾਲ ਹੰਦੜੋ ਮੁੱਲ, ਇਹਦਾ ਮੁੱਲ ਅੱਧੀ ਕੌਡੀ ਵੀ ਨਾ ਪਿਆ। ਕਈ ਵਾਰ ਇਸ ਤਰ੍ਹਾਂ ਹੁੰਦਾ, ਬੰਦੇ ਕੋਲ ਪੈਸਾ ਹੁੰਦਾ ਹੈ, ਉਹਨੂੰ ਕੋਈ ਰੋਗ ਇਹੋ ਜਿਹਾ ਲੱਗ ਜਾਂਦਾ ਹੈ, ਡਾਕਟਰ ਕਹਿ ਦਿੰਦੇ ਨਹੀਂ ਜੀ ਇਹਦਾ ਇਲਾਜ ਹੈ ਨਹੀਂ, ਉਹ ਵਿਚਾਰਾ ਪਛਤਾਉਂਦਾ ਹੈ ਔਰ ਕਹਿੰਦਾ ਵੀ ਮੇਰੇ ਤੋਂ ਜਿੰਨੇ ਪੈਸੇ ਲੈਣੇ ਲੈ ਲਓ, ਕਹਿੰਦੇ ਨਹੀਂ ਜੀ ਇਹਦਾ ਇਲਾਜ ਹੀ ਹੈ ਨਹੀਂ, ਕਰੀਏ ਕੀ। ਔਰ ਉਸ ਧਨ ਦੌਲਤ ਨੂੰ ਇਕੱਠਾ ਕਰਦਾ ਰਹਿ ਜਾਂਦਾ ਹੈ, ਜਿਵੇਂ ਸ਼ਹਿਦ ਦੀ ਮੱਖੀ ਜਿਹੜੀ ਹੈ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ ਬੂਟਿਆਂ ਤੋਂ ਰਸ ਲੈ ਕੇ ਆਉਂਦੀ, ਆਪਣੇ ਖੱਗੇ ਦੇ ਵਿੱਚ ਰਸ ਭਰਦੀ ਹੈ, ਪਰ ਇਹ ਸ਼ਹਿਦ ਚੋ ਕੇ ਕੋਈ ਹੋਰ ਹੀ ਲੈ ਜਾਂਦਾ, ਰਸ ਕੋਈ ਹੋਰ ਹੀ ਲੈ ਜਾਂਦਾ। ਇਸੇ ਤਰ੍ਹਾਂ ਇਹ ਸੰਸਾਰ ਸਮਾਜ ਬਣਿਆ ਹੋਇਆ, ਪਹਿਲਾਂ ਜਿਹੜੀ ਪ੍ਰੋਪਰਟੀ ਧਨ ਦੌਲਤ ਸਾਡੇ ਪਿਓ ਦਾਦੇ ਕੋਲ ਸੀ, ਅੱਜ ਸਾਡੇ ਕੋਲ ਹੈ, ਔਰ ਅਸੀਂ ਜਿਉਂਦੇ ਜੀ ਅੱਗੇ ਆਪਣੇ ਬੱਚਿਆਂ ਦੇ ਨਾਂ ਕਰ ਦਿੰਦੇ ਹਾਂ। ਸਿਰਫ ਇਸ ਦਾ ਆਉਣਾ ਜਾਣਾ ਬਣਿਆ ਹੋਇਆ, ਬਲਕਿ ਇਹ ਕੁਛ ਵੀ ਨਾਲ ਨਹੀਂ ਨਿਭਦਾ।
1: ਪੌੜੀ
0: ਪੌੜੀ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰਦੇ ਹਨ,
1: ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ।
0: ਜਿਹਨੇ ਸੰਸਾਰ ਤੋਂ ਜਾਣ ਵੇਲੇ ਸਾਡੇ ਨਾਲ ਜਾਣਾ ਹੀ ਨਹੀਂ ਹੈ, ਭਾਈ ਫਿਰ ਉਸਨੂੰ ਇਕੱਠਿਆਂ ਕਰਨ ਦਾ ਕੀ ਫਾਇਦਾ ਹੈ। ਦੁਨਿਆਵੀ ਧਨ ਦੇ ਨਾਲ ਦੁਨੀਆਂ ਦੇ ਕਾਰਜ ਚੱਲਦੇ ਨੇ, ਦੁਨਿਆਵੀ ਵਸਤੂਆਂ ਖਰੀਦ ਸਕਦੇ ਨੇ ਜਿਹਦੇ ਨਾਲ ਸਾਡੇ ਤਨ ਨੂੰ ਕੋਈ ਸੁੱਖ ਸਹੂਲਤ ਮਿਲ ਸਕੇ, ਦੁਨਿਆਵੀ ਧਨ ਦੇ ਨਾਲ ਅਸੀਂ ਆਤਮਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਔਰ ਇੱਕ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਜਿਹੜਾ ਸਾਨੂੰ ਆਤਮਕ ਆਨੰਦ ਵੀ ਦਿੰਦਾ ਹੈ ਔਰ ਲੋਕ ਤੋਂ ਲੈ ਕੇ ਪ੍ਰਲੋਕ ਤੱਕ ਸਾਡਾ ਮਦਦਗਾਰ ਵੀ ਬਣਦਾ ਹੈ।
1: ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀ ਐ।
0: ਫਿਰ ਉਸਦੇ ਵਾਸਤੇ ਕੀ ਯਤਨ ਕਰਨਾ, ਕਿਉਂ ਛਲ ਫਰੇਬ ਕਰਨੇ, ਕਿਉਂ ਠੱਗੀਆਂ ਠੋਰੀਆਂ ਮਾਰਨੀਆਂ ਨੇ। ਜਿਸ ਨੇ ਸਾਡੇ ਨਾਲ ਨਹੀਂ ਜਾਣਾ, ਜਿਸ ਨੇ ਸਾਨੂੰ ਛੱਡ ਜਾਣਾ ਹੈ, ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀ ਐ, ਜਿਸ ਤੋਂ ਅਸੀਂ ਵਾਂਝੇ ਰਹਿ ਜਾਣਾ ਹੈ। मैं फिर बेनती करा, मेरा सतगुरु यह नहीं कहता तू मेहनत न कर, वह तो सगो सानू कहता है कि उदम करेंद जियो तू कमावद सुख पुंज ध्यान दया तू प्रभु मेरे नानक पुत्री चिंत। गुरु तो यह गल समझा है कि घाल खाए किस हथों दे नानकरा पछाने से, पर इत्थे वह गल की गई है जिहड़ा बंदा छल फरेब ठगिया ठोरियां करता है रब्बी याद नूं विसारी दिंदा जिहदे चेते विचों दाता देण वाला दाता ही विसर जांदा है, उसनूं इह समझाउंदे ने। हो सकदा है इस कैटागरी विच तुसीं मैं आपां वी आउंदे हां, आपां सारिआं नूं इह गल समझाउंदे ने कि ए बंदिया ठीक है तू अपनी किरत विरत कर, पर नाल धर्म की किरत भी कर, नाम की किरत भी कर, दुनियावी धन ने सदा तेरा

0: ਜਦੋਂ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਸਾਡੇ ਚੇਤੇ ਵਿੱਚੋਂ ਵਿਸਰ ਜਾਵੇ ਫਿਰ ਸਾਨੂੰ ਤ੍ਰਿਪਤੀ ਕਿਵੇਂ ਹੋਵੇ? ਜਦੋਂ ਅਸੀਂ ਦਾਤਾਂ ਨਾਲ ਜੁੜ ਗਏ ਤੇ ਦਾਤਾਂ ਵਿੱਚੋਂ ਦਾਤੇ ਨੂੰ ਵੇਖਿਆ ਹੀ ਨਾ, ਉਸਦਾ ਸ਼ੁਕਰਾਨਾ ਹੀ ਨਾ ਕੀਤਾ ਤੇ ਨਾ ਹੀ ਸਾਡੇ ਮਨ ਨੂੰ ਕਦੇ ਰੱਜ ਆਉਂਦਾ। ਸਾਡਾ ਮਨ ਇਸ ਤ੍ਰਿਪਤੀ ਇਸ ਰਜੇਵੇਂ ਤੋਂ ਵਿਹੂਣਾ ਰਹਿ ਜਾਂਦਾ ਜਦੋਂ ਸਾਡੇ ਚੇਤੇ ਸ਼ਕਤੀ ਦੇ ਵਿੱਚੋਂ ਵਾਹਿਗੁਰੂ ਜੀ ਦੀ ਯਾਦ ਵਿਸਰ ਜਾਂਦੀ ਹੈ।
1: ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ।
0: ਹੁਣ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੋ, ਭਾਈ ਗੁਰਸਿੱਖੋ, ਜੇ ਅਸੀਂ ਪ੍ਰਭੂ ਪਿਆਰੇ ਨੂੰ ਆਪਣੇ ਚੇਤੇ ਵਿੱਚੋਂ ਵਿਸਾਰ ਦਈਏ ਤੇ ਹੋਰਾਂ ਹੋਰਾਂ ਚੀਜ਼ਾਂ ਨਾਲ ਅਸੀਂ ਲੱਗ ਜਾਈਏ ਤੇ ਸਮਝ ਲਓ ਸਾਡੀ ਜ਼ਿੰਦਗੀ ਨਰਕਮਈ ਬਣ ਜਾਂਦੀ ਹੈ, ਦੁਖਦਾਇਕ ਬਣ ਜਾਂਦੀ ਹੈ। ਅਸੀਂ ਆਤਮਕ ਤੌਰ ਤੇ ਦੁੱਖਾਂ ਨੂੰ ਸਹੇੜ ਲੈਂਦੇ ਹਾਂ, ਚਿੰਤਾਵਾਂ ਪਰੇਸ਼ਾਨੀਆਂ ਝੋਰੇ ਆਲੇ ਦੁਆਲੇ ਤੋਂ ਸਾਨੂੰ ਆਣ ਘੇਰਦੇ ਹਨ। ਇਸ ਵਾਸਤੇ ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਬੇਨਤੀ ਕਰਦਾ ਹੈ, ਸਤਿਗੁਰਾ ਤਰਸ ਕਰ ਮੈਨੂੰ ਪਰਮੇਸ਼ਰ ਦੀ ਯਾਦ ਕਦੇ ਵਿਸਰੇ ਨਾ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ।
1: ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ।
0: ਸਤਿਗੁਰੂ ਗੁਰੂ ਅਰਜਨ ਦੇਵ ਤੁਹਾਨੂੰ ਮੈਨੂੰ ਸਮਝਾ ਰਹੇ ਨੇ ਕਿ ਤੁਸੀਂ ਵੀ ਅਰਦਾਸ ਕਰੋ ਕਿ ਹੇ ਸੱਚੇ ਪਾਤਸ਼ਾਹ, ਇਹ ਕਿਰਪਾਲੂ, ਇਹ ਦਇਆ ਦੇ ਸੋਮੇ, ਮੇਰੇ ਤੇ ਵੀ ਦਇਆ ਕਰ ਤੇ ਮਨ ਦੇ ਵਿੱਚੋਂ ਇਹ ਡਰ ਖਤਮ ਹੋ ਜਾਵੇ ਕਿ ਮੈਂ ਆਪਣੇ ਜੀਵਨ ਨੂੰ ਸਵਾਰ ਸਕਦਾ ਹਾਂ ਜਾਂ ਨਹੀਂ ਸਵਾਰ ਸਕਦਾ। ਜੇ ਤੁਸੀਂ ਮੈਨੂੰ ਆਪਣਾ ਪੱਲਾ ਪਕੜਾ ਦਵੋ ਤੇ ਮੇਰੇ ਮਨ ਦੇ ਵਿੱਚੋਂ ਇਹ ਡਰ ਨਿਕਲ ਜਾਵੇਗਾ। ਜਿਵੇਂ ਅਸੀਂ ਕਹਿੰਦੇ ਨਾ, ਅੱਗੇ ਜਾ ਕੇ ਪਤਾ ਨਹੀਂ ਕੀ ਹੋਣਾ ਹੈ, ਸਾਨੂੰ ਇਹਨਾਂ ਤੇ ਪਤਾ ਹੈ ਨਾ, ਇਹ ਡਰ ਤਾਂ ਬਣਿਆ ਨਾ। ਇਹ ਡਰ ਸਾਡੀ ਮਾਨਸਿਕਤਾ ਤੋਂ ਤਦੋਂ ਹੀ ਨਿਕਲ ਸਕਦਾ ਹੈ ਜਦੋਂ ਨਿਰਭਉ ਸਾਡੇ ਨਾਲ ਹੋਵੇਗਾ। ਨਿਰਭਉ ਸੰਗ ਤੁਮਾਰੇ ਵਸਤੇ, ਇਹ ਡਰ ਨਾ ਕਹਾਂ ਤੇ ਆਇਆ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਇਸ ਮੁਬਾਰਕ ਸਥਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਆਓ ਤਿੰਨਾਂ ਅੰਮ੍ਰਿਤ ਬਚਨਾਂ ਦੀ ਸਾਂਝ ਕਰਨ ਦੀ ਆਪਾਂ ਕੋਸ਼ਿਸ਼ ਕਰਦੇ।

0: ਮੈਂ ਥੋੜਾ ਜਿਹਾ ਸੰਖੇਪ ਦੇ ਵਿੱਚ ਬੇਨਤੀ ਕਰ ਦੇਵਾਂ। ਮਾਰੂ ਕੀ ਵਾਰ ਮਹੱਲਾ ਪੰਜਵਾਂ, ਦੱਖਣੇ ਮਹੱਲਾ ਪੰਜਵਾਂ, ਕਈ ਵਾਰ ਅਸੀਂ ਇਹਨੂੰ ਦੱਖਣੇ ਕੀ ਵਾਰ ਵੀ ਕਹਿ ਦਿੰਦੇ ਹਾਂ, ਅਸਲ ਦੇ ਵਿੱਚ ਇਹ ਮਾਰੂ ਕੀ ਵਾਰ ਹੈ। ਇਸ ਵਾਰ ਦੇ ਵਿੱਚ 23 ਪੌੜੀਆਂ ਨੇ ਔਰ ਹਰ ਪੌੜੀ ਦੀਆਂ 8-8 ਪੰਕਤੀਆਂ ਨੇ, ਤੇ ਇਸੇ ਤਰ੍ਹਾਂ ਹਰ ਪੌੜੀ ਦੇ ਨਾਲ 3 ਸਲੋਕ ਨੇ 2-2 ਪੰਕਤੀਆਂ ਦੇ। ਕੇਵਲ ਜਦੋਂ ਤੁਸੀਂ ਅੱਗੇ ਜਾ ਕੇ ਵਿਚਾਰ ਸਰਵਣ ਕਰੋਗੇ ਤੇ 21-22 ਪੌੜੀ ਜਿਹੜੀ ਹੈ ਉਹਨਾਂ ਨਾਲ ਸੰਬੰਧਿਤ ਜਿਹੜੇ ਤੀਸਰਾ ਸਲੋਕ ਹੋਊਗਾ 3 ਸਲੋਕਾਂ ਦੇ ਵਿੱਚੋਂ, ਉਹਨਾਂ ਦੀਆਂ 3-3 ਤੁਕਾਂ ਨੇ, ਨਹੀਂ ਤੇ ਸਾਰੇ ਸਲੋਕਾਂ ਦੀਆਂ 2-2 ਤੁਕਾਂ ਨੇ। ਔਰ ਦੱਖਣ ਰਾਏ ਭੋਇੰ ਦੀ ਤਲਵੰਡੀ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ ਸੀ, ਉੱਤੋਂ ਦੱਖਣ ਦੀ ਬਾਈ ਮੁਲਤਾਨ ਸ਼ਾਹੀਵਾਲ, ਇਸ ਇਲਾਕੇ ਦੀ ਭਾਸ਼ਾ ਜਿਹੜੀ ਹੈ ਉਸ ਭਾਸ਼ਾ ਦੇ ਵਿੱਚ ਜਿਹਨੂੰ ਆਪਾਂ ਲਹਿੰਦੀ ਭਾਸ਼ਾ ਕਹਿ ਦਿੰਦੇ, ਉਸ ਭਾਸ਼ਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਲੋਕਾਂ ਦਾ ਉਚਾਰਨ ਕੀਤਾ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਇਹਦੇ ਵਿੱਚ ਹੈ, ਆਪਾਂ ਦੱਦੇ ਦੀ ਥਾਂ ਤੇ ਡੱਡੇ ਨੂੰ ਵਰਤਣਾ, ਦੱਖਣੇ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸਲੋਕ, ਜਾਂ ਨੂੰ ਅਸੀਂ ਦੋਹਰਾ ਕਹਿ ਲਈਏ ਕਿਉਂਕਿ ਉਸ ਬੋਲੀ ਦੇ ਵਿੱਚ ਉਚਾਰਨ ਕੀਤਾ ਹੋਇਆ। ਔਰ ਸਤਿਗੁਰੂ ਕਹਿੰਦੇ ਨੇ ਮੂੰਹ ਥਿਆਊ ਤਖਤ ਪਿਰੀ ਮਹਿੰਜੇ ਪਾਤਸ਼ਾਹ, ਮੂੰਹ ਥਿਆਊ ਆਪੇ ਨੂੰ ਗਵਾ ਲੈਣਾ, ਮੈਂ ਆਪੇ ਨੂੰ ਗਵਾ ਕੇ ਆਪੇ ਨੂੰ ਸਮਰਪਿਤ ਕਰਕੇ ਆਪਣਾ ਹਿਰਦਾ ਜਿਹੜਾ ਹੈ ਇਹਨੂੰ ਆਪਣੇ ਪਤੀ ਪਾਤਸ਼ਾਹ ਜੀ ਦੇ ਵਾਸਤੇ ਬਲਕਿ ਪ੍ਰਭੂ ਪਿਆਰੇ ਵਾਸਤੇ ਤਖਤ ਬਣਾਵਾਂ, ਮੂੰਹ ਥਿਆਊ ਤਖਤ ਪਿਰੀ ਮਹਿੰਜੇ ਪਾਤਸ਼ਾਹ, ਤਾਂ ਕਿ ਮੇਰਾ ਪਾਤਸ਼ਾਹ ਇਸ ਤਖਤ ਤੇ ਆਣ ਕੇ ਸ਼ੋਭਨੀਕ ਹੋਵੇ। ਅਗਰ ਉਹ ਤਖਤ ਦੇ ਉੱਪਰ ਸ਼ੋਭਨੀਕ ਨਾਮ ਹੀ ਹੋਵੇ ਤੇ ਇੰਨੀ ਕਿਰਪਾ ਕਰਦੇ ਤੇ ਮੇਰਾ ਹਿਰਦਾ ਜਿਹੜਾ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਪਵੇਗਾ।
1: ਭਾਵ ਮਿਲਾਵੇ ਕੋਲ ਕਵਲ ਜਿਵੇਂ ਬਿਗਸਾਵ ਦੋ,
0: ਇਹ ਹੁੰਦੀ ਹੈ ਜਗਿਆਸੂ ਪੁਰਖ ਦੀ ਨਿਸ਼ਾਨੀ ਜਿਸ ਨੂੰ ਪਿਆਰ ਦਾ ਰੰਗ ਲੱਗਿਆ ਹੋਵੇ। ਕਹਿੰਦਾ ਹੇ ਸੱਚੇ ਪਾਤਸ਼ਾਹ, ਮੈਂ ਆਪਣੇ ਪ੍ਰਭੂ ਪਤੀ ਦੇ ਵਾਸਤੇ ਆਪਣੇ ਇਸ ਹਿਰਦੇ ਦਾ ਤਖਤ ਬਣਾਵਾਂ ਤੇ ਕਿੰਨਾ ਚੰਗਾ ਹੋਵੇ ਜੇ ਮੇਰਾ ਪਾਤਸ਼ਾਹ ਆਪਣੇ ਮੁਬਾਰਕ ਚਰਨੀ ਛੁਆ ਦੇਵੇ। ਬੈਠਣਾ ਬੜੀ ਦੂਰ ਦੀ ਗੱਲ ਹੈ, ਆਪਣੇ ਮੁਬਾਰਕ ਚਰਨੀ ਛੁਆ ਦੇਵੇ ਤੇ ਮੈਂ ਕਮਲ ਦੇ ਫੁੱਲ ਦੀ ਤਰ੍ਹਾਂ ਅੰਦਰੋਂ ਖਿੜ ਜਾਵਾਂ। ਜਦੋਂ ਵੀ ਵਾਹਿਗੁਰੂ ਦੀ ਯਾਦ ਆਉਂਦੀ, ਜਿਵੇਂ ਅਸੀਂ ਪੜ੍ਹਦੇ ਸੁਣਦੇ ਹਾਂ ਨਾ, ਜਿਨ੍ਹਾਂ ਨੇ ਭਾਈ ਪਰਮੇਸ਼ਰ ਦੇ ਨਾਮ ਨੂੰ ਜਪਿਆ ਸੁਣਿਆ, ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ, ਜਦੋਂ ਵਾਹਿਗੁਰੂ ਦੀ ਯਾਦ ਚੇਤੇ ਵਿੱਚ ਆਉਂਦੀ ਤੇ ਹਿਰਦਾ ਖਿੜ ਉੱਠਦਾ ਹੈ।
1: ਮਹੱਲਾ ਪੰਜਵਾਂ,
0: ਦੂਸਰੇ ਸਲੋਕ ਦੇ ਵਿੱਚ ਕਿਰਪਾ ਕਰਦੇ ਹਨ,
1: ਪਿਰੀਆ ਸੰਦੜੀ ਭੁੱਖ ਮੂੰਹ ਲਾਵਨ ਥੀ ਵਿਥਰਾ,
0: ਜੇ ਮੇਰੇ ਪ੍ਰੀਤਮ ਪਿਆਰੇ ਨੂੰ ਭੁੱਖ ਲੱਗੀ ਹੋਵੇ, ਪਿਰੀਆ ਸੰਦੜੀ ਭੁੱਖ ਪਿਆਰ ਦੀ ਭੁੱਖ, ਤੇ ਮੈਂ ਉਸ ਭੁੱਖ ਦੇ ਵਾਸਤੇ ਆਪਣੇ ਆਪ ਨੂੰ ਆਪੇ ਨੂੰ ਗਵਾ ਕੇ ਸਲੂਣਾ ਬਣਾ ਦਵਾਂ। ਪਿਰੀਆ ਸੰਦੜੀ ਭੁੱਖ ਮੂੰਹ ਲਾਵਣ, ਲਾਵਣ ਕਹਿੰਦੇ ਨੇ ਸਲੂਣੇ ਨੂੰ, ਸਬਜ਼ੀ ਨੂੰ ਕੁਛ ਵੀ ਕਹਿ ਲਈਏ ਜਿਹਦੇ ਨਾਲ ਪ੍ਰਸ਼ਾਦਾ ਛਕਿਆ ਜਾਵੇ। ਪਿਰੀਆ ਸੰਦੜੀ ਭੁੱਖ ਮੂੰਹ ਲਾਵਣ ਥੀ ਵਿਥਰਾ, ਔਰ ਜੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪਿਆਸ ਲੱਗੀ ਹੋਵੇ ਔਰ ਮੈਂ ਚਾਹੁੰਦਾ ਹਾਂ ਮੈਨੂੰ ਉਸਦੇ ਪਿਆਰ ਦਾ ਰਸ ਮਿਲ ਜਾਵੇ, ਤੇ ਇਸੇ ਤਰ੍ਹਾਂ ਗੋਬਿੰਦ ਭਾਉ ਭਗਤ ਕਾ ਭੁੱਖਾ ਹੈ, ਜਿੱਥੇ ਉਸ ਪ੍ਰੇਮ ਮੁਹੱਬਤ ਨੂੰ ਪੂਰੀਆਂ ਕਰਨ ਵਾਸਤੇ ਮੈਂ ਆਪੇ ਨੂੰ ਇੱਕ ਪਾਸੇ ਛੱਡ ਕੇ ਉਸਦੀ ਭੁੱਖ ਨੂੰ ਦੂਰ ਕਰਨ ਵਾਸਤੇ, ਪਿਆਰ ਦੀ ਭੁੱਖ ਨੂੰ ਦੂਰ ਕਰਨ ਵਾਸਤੇ ਇੱਕ ਸਲੂਣਾ ਬਣ ਜਾਵਾਂ।
1: ਜਾਨ ਮਿਠਾਈ ਇੱਕ ਦੇਈ ਪੀੜੇ ਨਾ ਹੁਟੈ,
0: ਜਾਨ ਮਿਠਾਈ ਇੱਕ, ਇੱਕ ਕਹਿੰਦੇ ਨੇ ਗੰਨੇ ਨੂੰ, ਗੰਨਾ ਬੜਾ ਮਿੱਠਾ ਹੁੰਦਾ ਹੈ, ਬੇਈ ਪੀੜੇ ਨਾ ਹੁੱਟੇ, ਗੰਨੇ ਨੂੰ ਜਿੰਨੀ ਵਾਰ ਮਰਜ਼ੀ ਪੀੜਿਆ ਜਾਵੇ ਉਹਦਾ ਰਸ ਫਿੱਕਾ ਨਹੀਂ ਹੁੰਦਾ, ਰਸ ਘੱਟ ਤਾਂ ਸਕਦਾ ਹੈ ਪਰ ਰਸ ਉਹਦਾ ਫਿੱਕਾ ਨਹੀਂ ਹੁੰਦਾ। ਕਹਿੰਦੇ ਇਸੇ ਤਰ੍ਹਾਂ ਮੈਂ ਜਿੰਨੀ ਦੇਰ ਤੱਕ ਮੇਰੇ ਸਵਾਸ ਚੱਲਦੇ ਨੇ ਮੈਂ ਆਪਣੇ ਪਿਆਰੇ ਨੂੰ ਖੁਸ਼ ਕਰਨ ਦੇ ਵਾਸਤੇ ਲੱਗਾ ਰਹਾਂ, ਉਸਤੇ ਮੈਂ ਆਪਣੇ ਪਿਆਰ ਭਰੀ ਬੋਲੀ ਮਿੱਠੇ ਬੋਲ ਬੋਲਦਾ ਰਹਾਂ, ਮੈਂ ਕਦੇ ਵੀ ਉਹਦੇ ਨਾਲ ਦੁੱਖਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ, ਮੁਸ਼ਕਲਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ।
1: ਮਹੱਲਾ ਪੰਜਵਾਂ,
0: साहिब श्री गुरु अर्जुन दे महाराज कृपा कर दे हन।
1: ठगा नी हो मत रोड़ ज्ञान गंधर्वा नगरी।
0: ये जो संसार है, संसार दे रंग तमाशे ने, विषय विकार आदि ने, यह सारे ठग ने। असि ठगे हुए हैं। बेशक असि अपने आप नूं बड़े चातर समझदे कि असि बड़े चलाक हाँ, पर अंदरों अंदर असि ठगदे जा रहे हैं, तो ठगे हुए भी हाँ। और जो सानू हर वेले ठग रहा है, ठगा नी मत रोड़, कहिंदे सतनियावी मोह मुहब्बत नूं चंगी तरह तोड़ मरोड़ के सुट दे जान गंधर्व नगरी। इहनूं इंज समझ ला कि इह धुएं दा शहर है। नगरी कहिंदे ने शहर नूं, इक धुएं दा शहर है जिहदी बल के कोई होंद नहीं हुंदी। इह दुनियावी मोह मुहब्बत टुटदिआं कोई बहुती देर नहीं लगदी। तां ही मेरे पातशाह कहिंदे दुनिया ना सलाहे जो मर वंज सी, लोकां ना सलाहे जो मर खाक थी।
1: दुख कटाऊ डूए इस पंधाणू घर घणे।
0: हुण बंदा कहिंदा कि मैं दुनियावी सुखां नूं माणा, ते दो घड़ियां दा सुख जिहड़ा मानणा है, सुख कटाऊ डूए इस पंधाणू घर घणे। पंध हुंदा रस्ता, ते पंध ही हुंदा राही, पंधाणू हुंदा राहगीर। कहिंदे इस तरह दुनियावी सुखां नूं दो घड़ियां मानण वास्ते उसनूं इन्हां खैशां वासनावां दे शिकार होया कई तरह के घर गुजरना पैंदा है, बल्कि कई तरह के शरीरां विच जूनां विच उसनूं विचरना पैंदा है। क्योंकि असीं जिउंदे जी ना, कई बार साडी सोच पशुआं वाली हुंदी है, कदी पंछियां वाली हुंदी। मरन तों बाद तां असीं जिहड़े अगे संस्कारां दे मुताबक विचरना ही विचरना है ना। मनुखी जीवन दे विच वी असी सारी दिहाड़ी कदी साडी किसे तरह की सोच हुंदी, साडी कदी किसे तरह की सोच हुंदी है। कहिंदे इस तरह सुख कटाओ डूए इस पंधाणू कर कहणे।
1: पौड़ी अकल कला नह पाईऐ प्रभ अलख अलेखन।
0: जितना असीं कहिंदे कल कल एक टुकड़ा हुंदा है, खंड अकल जो अखंड है, जिस दे इन्ने गुण ने उपकार ने, असीं कहिंदे मुक जावांगे, उहदे गुणां दा कदी अंत नहीं पैंदा। उह चंद्रमा दी तरह वधदा घटदा नहीं है। साहिब मेरा नित नवा हर वेले पूरा है। और असीं उस अलख नूं बयान नहीं कर सकदे क्योंकि अलेखन है, बयान करन तों परे है।
1: हट दर्शन भ्रम ते फिर है नह मिलिया भेखन।
0: कुछ वख वख मतां मतंत्रां दी सोच सी, जो तुसीं फलाने तरह दा लिबास धारण कर लो, धार्मिक पहरावा पहन लो, तुहानूं रब मिल पवेगा। योगी जंगम सरेवड़े सन्यासी ते जिहड़े बैरागी बोधीए जिहड़े जिन्ने हैगे सन, छे कर्मां नूं अपनाउण वाले, छे दर्शनां दे जिहड़े भेख सन, कहिंदे ने उह फिरदे ने कि सानूं रब मिल पवे, इत्थों रब मिल पवे, इधरों मिल पवे। पर रब जिहड़ा उह पहरावियां भेखां दे उपर नहीं रीझदा। कई वार बंदा सोचदा मैं धार्मिक पहरावा पहन लिया ते शायद हुण गल बन जावेगी। एक बेनती करां, बच्चे ने स्कूल च एडमिशन लई है, यूनिफॉर्म उहने पूरी पाई हुई है, लेकिन उह स्कूल अटेंड ही नहीं करदा, पढ़दा ही नहीं, ते मैरिट च कित्थों आजूगा। जरूरी तां इह वी है ना, कल्ले लिबास नाल गल नहीं बननी, लिबास दे नाल नाल वर्दी दे नाल नाल उहदी स्टडी जरूरी सी, उहदा निशाना जरूरी सी, उहने करना की है। पर कई वार बंदा भेखां विच ही उलझ जांदा है।
1: वरत कर है चंद्रायणा सेकत ना लेखन।
0: क्योंकि वरत रखने, शरीर नूं भुखा रखना चंगी गल है कि साडा साह निकलदा रहे। तां ही डॉक्टर हकीम कहिंदे कि जिन्नी भुख लगी होवे सानूं उहतों घट खाना चाहिदा है। पर कुछ दानशमंदां ने एक दिन नियत कर लिया कि इस दिन आपां भोजन नहीं छकना, शरीर नूं वी रैसट चाहीदी है। हौली हौली एक धर्म दा हिस्सा बन गया। फिर इत्थों अगे चलदिआं चलदिआं कई तरह के जिहड़े वरत होंद विच आ गए, जिवें कि वरत करे चंद्रायणा, कोई चंद्रमा के हिसाब नाल वरत रखण लग पिआ उहदीआं कला दे नाल, वी हुण कला घट रहीआं ने चंद्रमा दीआं, हुण कला वध रहीआं ने। उहदे मुताबक सतगुरु सच्चे पातशाह कहिंदे ने कि वरत करे चंद्रायणा से किते ना लेखन, पर यह किसी लेखे विच नहीं आउंदा।
1: वेद पढ़ है संपूर्णा ਤਤ ਸਾਰ ਨਾ ਪੇਖਣ।
0: ਉਹਨੇ ਵੇਦ ਤਾਂ ਜਿਹੜੇ ਸੀ ਉਹ ਸਾਰੇ ਪੜ੍ਹ ਲਏ, ਪਰ ਸਾਰ ਨੂੰ ਤੇ ਜਾਣਿਆ ਹੀ ਨਹੀਂ, ਹੈ ਨਾ। ਉਹ ਪੜ੍ਹ ਪੜ੍ਹ ਗੱਡੀ ਲੱਗੀ ਵਾਲੀ ਗੱਲ ਹੋ ਗਈ। ਵੇਦ ਪੜ੍ਹੇ ਸੰਪੂਰਨ ਤਤ ਸਾਰ ਨਾ ਪੇਖਣ, ਜੋ ਤਤ ਸੀ ਜੋ ਮੂਲ ਸੀ ਉਸਨੂੰ ਤਾਂ ਵੇਖਿਆ ਹੀ ਨਹੀਂ, ਉਸਨੂੰ ਤੇ ਜਾਣਿਆ ਹੀ ਨਹੀਂ, ਉਸਨੂੰ ਤਾਂ ਸਮਝਿਆ ਹੀ ਨਹੀਂ। ਇਹ ਗੱਲ ਤੁਹਾਡੇ ਮੇਰੇ ਤੇ ਵੀ ਲੱਗਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਈ, ਨਿਤਨੇਮ ਕਰਦੇ ਹਾਂ, ਬੜੀ ਚੰਗੀ ਗੱਲ। ਪਰ ਨਾਲ ਦੀ ਨਾਲ ਜੋ ਸਤਿਗੁਰਾਂ ਨੇ ਸਾਨੂੰ ਇਸ ਅੰਮ੍ਰਿਤਮਈ ਬਾਣੀ ਦੇ ਰਾਹੀਂ ਸਿਧਾਂਤ ਜਿਹੜਾ ਹੈ ਉਹ ਸਮਝਾਇਆ ਹੋਇਆ, ਅਸੀਂ ਉਸ ਧਰਮ ਸਿਧਾਂਤ ਨੂੰ ਸਮਝੀਏ ਕਿ ਸਾਡਾ ਗੁਰੂ ਸਮਝਾਉਣਾ ਕੀ ਚਾਹੁੰਦਾ ਹੈ, ਤੇ ਜੋ ਸਮਝ ਪੈਂਦੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣ ਲੱਗ ਪਈਏ, ਕਿਤੇ ਅਸੀਂ ਵੀ ਪੜ੍ਹਨ ਤੱਕ ਨਾ ਰਹਿ ਜਾਈਏ। ਇਹ ਮੇਰੀ ਬੇਨਤੀ ਹੈ। ਵੈਸੇ ਸਾਡੇ ਤੋਂ ਅੱਜ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ, ਮੈਂ ਬੇਨਤੀ ਕਰਾਂ ਹਰ ਇੱਕ ਮਾਈ ਭਾਈ ਨਿਤਨੇਮ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਕਰਿਆ ਕਰੋ, ਬੜੀ ਗੁਰੂ ਕਿਰਪਾ ਕਰਦਾ ਜੇ। ਆਓ ਸਮੇਂ ਦੀ ਨਿਜਾਗਤ ਨੂੰ ਪਹਿਚਾਣਦਿਆਂ ਰਹਿੰਦੇ ਹੋਏ ਪਾਵਨ ਸ਼ਬਦ ਦੀ ਵਿਚਾਰ ਸਾਂਝ ਕਰਦੇ ਹਾਂ।
1: ਤਿਲਕ ਕੱਢੈ ਇਸ ਨਾਨਕਾਰ ਅੰਤਰ ਕਾ ਲੇਖਨ।
0: ਹੁਣ ਉਹਨੇ ਇਸ਼ਨਾਨ ਤੇ ਕਰ ਲਿਆ, ਮੱਥੇ ਤੇ ਤਿਲਕ ਵੀ ਲਾ ਲਿਆ। ਵੈਸੇ ਸਿੱਖਾਂ ਦੀ ਰਵਾਇਤ ਨਹੀਂ ਹੈ, ਪਰ ਅਫਸੋਸ ਆ ਅੱਜ ਸਾਡੇ ਕੋਲ ਸਿੱਖ ਅੰਮ੍ਰਿਤਧਾਰੀ ਜਿਹੜੇ ਨੇ ਉਹ ਵੀ ਮੱਥਿਆਂ ਤੇ ਤਿਲਕ ਲਾਉਣ ਲੱਗ ਪਏ ਨੇ। ਕਾਰਨ ਉਹੀ ਨਾ ਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਨਹੀਂ, ਅਸੀਂ ਗੁਰਬਾਣੀ ਨੂੰ ਸਮਝਦੇ ਨਹੀਂ। ਜਿਹੜੀਆਂ ਕੁਰੀਤੀਆਂ ਤੋਂ ਸਾਨੂੰ ਗੁਰੂ ਨੇ ਵਰਜਿਆ ਹੋਇਆ, ਅੱਜ ਮੁੜ ਅਸੀਂ ਉਹ ਕੁਰੀਤੀਆਂ ਨੂੰ ਅਪਣਾਉਂਦੇ ਜਾ ਰਹੇ ਹਾਂ। ਤਿਲਕ ਕੱਢੇ ਇਸ਼ਨਾਨ ਕਰ ਅੰਤਰ ਕਾ ਲੇਖ, ਪਰ ਅੰਦਰ ਤਾਂ ਤੇਰੇ ਵਿਕਾਰਾਂ ਦੀ ਕਾਲਖ ਹੈ।
1: ਦੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖਣ।
0: ਸਤਿਗੁਰਾਂ ਨੇ ਗੱਲ ਮੁਕਾਉਂਦਿਆਂ ਸਮਝਾਈਏ ਕਿ ਇਹ ਬੰਦਿਆ ਭੇਖਾਂ ਦੇ ਨਾਲ ਪ੍ਰਭੂ ਪਿਆਰੇ ਦੇ ਪ੍ਰੇਮ ਲਾਭ ਦੀ ਪ੍ਰਾਪਤੀ ਨਹੀਂ ਹੁੰਦੀ ਬਿਨ ਸੱਚੀ ਸਿੱਖਣ। ਜਿੰਨੀ ਦੇਰ ਤੱਕ ਤੂੰ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਵਡਿਆਈ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਹੋਈ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖਣ।
0: ਜਿਸ ਦੇ ਧੁਰ ਤੋਂ ਮੱਥੇ ਦੇ ਭਾਗ ਜਾਗ ਪੈਂਦੇ ਨੇ ਭਾਈ, ਉਹ ਭੁੱਲਿਆ ਹੋਇਆ ਵੀ ਸੱਚ ਦੇ ਰਸਤੇ ਤੇ ਪੈ ਜਾਂਦਾ ਹੈ। ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ। ਭੁੱਲਾ ਮਾਰਗ ਸੋ ਪਵੇ, ਉਹ ਭੁੱਲਿਆ ਹੋਇਆ ਸਹੀ ਰਸਤੇ ਤੇ ਤੁਰ ਪੈਂਦਾ ਹੈ। ਜਿਸ ਧੁਰ ਮਸਤਕ ਲੇਖੰ, ਜਿਸ ਦੇ ਧੁਰ ਤੋਂ ਮੱਥੇ ਦੇ ਲੇਖ ਭਾਗ ਜਾਗ ਪੈਂਦੇ ਹਨ।
1: ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖਣ।
0: ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਗੁਰੂ ਦੇ ਦੀਦਾਰ ਕਰ ਲਏ, ਉਹਨਾਂ ਨੇ ਆਪਣੇ ਮਨੁੱਖੀ ਜਨਮ ਨੂੰ ਸਵਾਰ ਲਿਆ। ਇਸ ਵਾਸਤੇ ਜਿਹੜਾ ਵੀ ਗੁਰੂ ਘਰ ਤੁਹਾਡੇ ਘਰ ਦੇ ਨੇੜੇ ਹੈ, ਜੇ ਦੋ ਟਾਈਮ ਨਹੀਂ ਤੇ ਇੱਕ ਟਾਈਮ ਜ਼ਰੂਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਿਆ ਕਰੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਜਦੋਂ ਅਸੀਂ ਬਾਹਰੀ ਦਰਸ਼ਨ ਕਰਾਂਗੇ ਫਿਰ ਰੰਗ ਲਾਗਤ ਲਾਗਤ ਲਾਗਤ ਹੈ। ਇੱਕ ਦਿਨ ਅਸੀਂ ਗੁਰਬਾਣੀ ਵਿਚਾਰਧਾਰਾ ਦੇ ਵੀ ਦੀਦਾਰ ਕਰ ਲਵਾਂਗੇ, ਸਾਡਾ ਇਹ ਮਨੁੱਖੀ ਜੀਵਨ ਜਿਹੜਾ ਸਫਲਾ ਹੋ ਜਾਵੇਗਾ। ਆਓ ਸ਼ਬਦ ਦੇ ਅੰਤਲੇ ਪਦਿਆਂ ਦਾ ਪਾਠ ਆਪਾਂ ਸਰਵਣ ਕਰਕੇ ਸਮਾਪਤੀ ਕਰਦੇ ਹਾਂ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤ

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਹੈਲੋ ਕੈਲਗਰੀ, ਇਹ 22 ਅਗਸਤ ਨੂੰ ਕਰੋ ਘਰ ਵਰਗੀ ਨਵਰਾਤਰੀ ਦਾ ਅਨੁਭਵ। ਕਾਲਿਕਾ ਕ੍ਰੀਏਸ਼ਨ ਲੈ ਕੇ ਆ ਰਿਹਾ ਕੈਲਗਰੀ ਦਾ ਪਹਿਲਾ ਸ਼ੇਰੀ ਸਟਾਈਲ ਗਰਬਾ ਭਜਨ ਮੰਡਲੀ ਗਰਬਾ ਮਹੋਤਸਵ, ਜੋ ਕਿ ਹੋਣ ਜਾ ਰਿਹਾ ਜੈਨੇਸਿਸ ਸੈਂਟਰ ਦੇ ਵਿੱਚ। ਇੱਥੇ ਭਜਨ ਦਾ ਮਤਲਬ ਹੈ ਟ੍ਰੈਡੀਸ਼ਨਲ ਗਰਬਾ ਗੀਤ, ਅਤੇ ਮੰਡਲੀ ਦਾ ਮਤਲਬ ਹੈ 6 ਲਾਈਵ ਮਿਊਜੀਸ਼ੀਅਨ, ਜਿਹੜੇ ਲੈ ਕੇ ਆਉਣਗੇ ਅਸਲੀ ਟ੍ਰੈਡੀਸ਼ਨਲ ਗਰਬਾ ਵਾਲਾ ਮਾਹੌਲ। ਇੱਥੇ 2 ਤਾਲੀ ਹੋਵੇਗੀ, 3 ਤਾਲੀ ਹੋਵੇਗੀ ਅਤੇ ਨਾਲ ਹੀ ਹੋਵੇਗਾ ਡਾਂਡੀਆ। ਮਾਂ ਦੀ ਭਗਤੀ, ਟ੍ਰੈਡੀਸ਼ਨਲ ਗਰਬਾ, ਆਪਣੇ ਲੋਕ ਅਤੇ ਵਿਰਾਸਤ ਵਿੱਚ ਸਜੀ ਹੋਈ ਇੱਕ ਸ਼ਾਮ। ਸੋ ਭੁੱਲਣਾ ਨਹੀਂ, 22 ਅਗਸਤ 2026 ਸ਼ਾਮ ਦੇ 6 ਵਜੇ ਤੋਂ ਲੈ ਕੇ 12 ਵਜੇ ਤੱਕ ਜੈਨੇਸਿਸ ਸੈਂਟਰ ਕੈਲਗਰੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 5878347007 ਅਤੇ ਆਪਣੇ ਭੈਣ ਭਰਾ ਰਿਸ਼ਤੇਦਾਰਾਂ ਨਾਲ ਜ਼ਰੂਰ ਆਇਓ, ਤੁਹਾਡਾ ਤਹਿ ਦਿਲੋਂ ਸਵਾਗਤ ਆ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700 ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646 ਇਹਨਾਂ ਦਾ ਪਤਾ ਹੈ 2023 34th Street ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲਾਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 West Winds Drive, Northeast Calgary।

0: ਅਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਵ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਪਾਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਪਾਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਪ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨ ਹੋਵੇ ਸੋਗ ਦਿੰਦਾ ਰਹੇ ਨ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤਿਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ

ਜਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਜੋ ਕਰੋ ਗੁਰਪਾਸ ਹਮ ਕੀਰ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸੁਖਾਈ ਹਰ ਕਿਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵਹਿ ਉਦਮ ਜਾਂ ਹਰ ਹਰ ਜੀਓ ਪਰਿਆ ਸਿਰ ਪੱਥਰ ਮੈਂ ਜਦੋਂ ਪਾਏ ਤਾ ਕਰਿ ਪਿਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਤ ਮਿਲੇ ਸੋ ਤ

ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਹੁਕਮ ਯੁਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵ ਸੰਤੋ ਜੀ ਸਭ ਦੁਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਰੀ ਕਿਆ ਨਾਨਕ ਜਿਤ ਵਿਚਾਰਾ ਤੂੰ ਘਟ ਘਟ ਯੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਿ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੁਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੀ ਬੇਅੰਤ ਬੇਅੰਤਾ ਤੇਰੇ ਭਗਤ ਸਲਾਹੰਤਰ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤਾਪਹਿ ਜਪੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮ੍ਰਿਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇ ਵੜਿਆ ਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੈ ਸੋਈ ਥੀ ਜੋ ਤੂੰ ਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਛੋੜਿਆ ਆਪ ਮਿਲਾਇਆ ਤੂੰ ਦਰੀਆਉ ਸਭ ਤੁਰੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ।

ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖਹਿ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰਡ ਭੈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦਿਖਾ ਤਹਿ ਡੁਬਿਆਲੇ। ਮਨ ਏਕ ਨ ਚੇਤ ਸਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਕ ਦੇਹੁਰੀਆ, ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ।

चकरम शरण परे की राख शर्मा जप तप संयम धर्म ना।

ਕੀ ਫਤਿਹ ਪਾਤਸ਼ਾਹੀ ਦਸੀ ਕਵਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿਤੀਛਾ ਤਵ ਚਰਨਨ ਮਨ ਰਹਿ ਹੰਭਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੀ ਦੁਸ਼ਟ ਸਵੈ ਤੁਮ ਘਾਵਹੋ ਆਪ ਹੱਥ ਦੈ ਮੋਹੇ ਬਚਾਵਹੋ ਸੁਖੀ ਵਸੈ ਮੋਰੋ ਪਰਿਵਾਰਾ ਸਿੱਖ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਦ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੀ ਤਾਰੀਐ ਚੁਨ ਸਤਰ ਹਮਾਰੀ ਮਾਰੀਐ ਆਪ ਹੱਸਦੇ ਮੁਝੇ ਵਰੀਐ ਮਨ ਕਾਲ ਕਾ ਤ੍ਰਾਸ ਨਿਵਰੀਐ ਪੂਜੋ ਸਦਾ ਹਮਾਰੀ ਇੱਛਾ ਸ੍ਰੀ ਅਸ ਤੁਜੂ ਕਰੀਓ ਰੱਛਾ ਰੱਖ ਲਿਓ ਮੋਇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਬਵਤਰਾ ਕਾਲ ਪਾਏ ਸਿਜੂ ਅਵਤਰਾ ਕਾਲ ਪਾਏ ਕਰ ਵਿਸ਼ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦਰਾਜ ਬ੍ਰਹਮਾ ਜੂ ਕੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਦੈਂਤ ਜਸ਼ਨ ਪਜਾਇਓ ਆਦਮ ਤਿਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਕਨ ਸੁਖ ਦੀਓ ਸਤਰਨ ਕੋ ਪਲਮੋ ਵੱਧ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੈ ਕੁੰਚਰ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਬ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਕ ਵੇਦ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਨੀਲ ਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾਖੋ ਭੇਵ ਨ ਪਾਵਤ ਬੇਦਾ ਤਾਕਉ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹੇ ਬਿਰ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਪੰਡਜ ਜੇ ਰਜ ਸੇ ਤਜਕੀਨੀ ਕੁਝ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸ਼ੰਕਰੀ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪਵ ਯਾਦ ਜੁਗਾਦ ਸਰੂਪ ਸੁਜੰਪਵ ਅਵਰਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜਤਾ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਟਾਏ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰਿ ਹੋ
ਰਿਦ ਸਿੱਧ ਕਰਮ ਸਭ ਹੋਈ, ਦੁਸ਼ਟ ਸ਼ਾਹ ਸਵੈ ਸਕੈ ਨ ਕੋਈ। ਏਕ ਬਾਰ ਜਿਨ ਤੁਮੈਂ ਸੰਭਾਰਾ, ਕਾਲ ਫਾਸ ਦੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ, ਖੜਗ ਕੇ ਤਮੈ

ਇੱਕ ਕਹੈ ਮਤ ਇੱਕ ਨ ਮਾਨਿਆ ਸਿਮਰਤ ਸ਼ਾਸਤਰ ਵੇਦ ਸਭ ਹੈ ਬਹੁ ਭੇਦ ਕਹੈ ਹਮ ਇੱਕ ਨ ਜਾਣਿਆ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਆ।

Adios.

ਜਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਪ੍ਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਹਾਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਪਰ ਸ਼ਾਂਤ ਸੁਖ ਮਨ ਆਏ ਵਸਿਆ ਜਿਨਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਰਿੱਟ ਹਾਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ

ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਸਧਾਰੋ ਜੇ ਕੋ ਖਾਵੈ ਜੇ ਕੋ ਪੁੱਛੈ ਤਿਸਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ।

ਸਤਿਗੁਰ ਸੱਜਣ।

ਸਹਿਜ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁੱਗੋ ਜੁੱਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ ਬੋਲੋ ਜੇ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ। ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ, ਨਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟਾ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸਾਬਦ ਚੌਂਕੇ ਸੋ ਦਰ ਰਹਿਰਾਸ, ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਦਾਤਾ ਦਾਤਾਰ ਪਰਿਆ ਜਾਚ ਕੀ ਕਿਸ਼ਰਨਾ ਮਿਲੈ ਦਾਨ ਸੰਤਰੀਨ ਜਿਹ ਲਗ ਭਵ ਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤੇ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੀਤੇ ਔਗਣ ਹਮਾਰੇ ਦਇਆ ਕਰੋ ਕਿਸ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਬਾਸ ਨਾ ਭਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਬਾਸ ਨਾ ਭਰਿਆ ਰੇ ਸੁਖ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸੰਦੀ ਨੂਰ ਅਰਸੋਂ ਕੁਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦਸ਼ਾਹ ਜਿਸ ਪਾਸ ਬੈਠਿਆਂ

0: ਘਰ ਮਹਿ ਸੁਖ ਬਾਹਰ ਪੁਨ ਸੁਖਾ ਪ੍ਰਭ ਆਪਣੇ ਭਏ ਦਇਆਲਾ ਨਾਨਕ ਬਿਘਨ ਨ ਲਾਗੈ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਤਨਾਸਰੀ ਮਹੱਲਾ ਪਹਿਲਾ।